ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੇਗੇ ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਦਾ ਨਾਂ ਸ਼ਰਮਿੰਦਗੀ। ਮੇਰੇ ਮਾਂ ਬਾਪ ਦੋਵੇਂ ਕੋਰੇ ਅਨਪੜ੍ਹ ਸੀ, ਬਿਲਕੁਲ ਸਕੂਲ ਨਹੀਂ ਗਏ, ਲਿਖਣਾ ਪੜ੍ਹਨਾ ਬਿਲਕੁਲ ਵੀ ਨਹੀਂ ਸੀ ਆਉਂਦਾ, ਅੰਗੂਠਾ ਛਾਪ। ਸਾਰੀ ਉਮਰ ਉਹਨਾਂ ਨੇ ਅੰਗੂਠਾ ਹੀ ਲਾਇਆ। 1981 ਦੀ ਗੱਲ ਹੈ ਜਦੋਂ ਉਹ ਕੈਨੇਡਾ ਆ ਗਏ। ਹੁਣ ਇੱਥੇ ਥਾਂ ਥਾਂ ਦੇ ਉੱਤੇ ਉਹਨਾਂ ਨੂੰ ਦਸਤਖਤ ਕਰਨ ਦੀ ਲੋੜ ਪੈਂਦੀ ਸੀ। ਜੇ ਤੁਸੀਂ ਦਸਤਖਤ ਨਹੀਂ ਕਰ ਸਕਦੇ ਤਾਂ ਤੁਹਾਨੂੰ ਕਾਂਟਾ ਮਾਰਨ ਨੂੰ ਕਹਿ ਦਿੱਤਾ ਜਾਂਦਾ। ਇੱਕ ਉਹ ਐਕਸ ਦਾ ਨਿਸ਼ਾਨ। ਹੌਲੀ ਹੌਲੀ ਸ਼ਾਇਦ ਉਹਨਾਂ ਨੇ ਵੀ ਮਹਿਸੂਸ ਕੀਤਾ ਅਤੇ ਮੈਂ ਵੀ। ਮੈਂ ਸੋਚਿਆ ਕਿਉਂ ਨਾ ਇਹਨਾਂ ਨੂੰ ਦਸਤਖਤ ਕਰਨੇ ਸਿਖਾ ਦਿੱਤੇ ਜਾਣ। ਕੁਛ ਜ਼ਿਆਦਾ ਨਹੀਂ ਪਰ ਕੋ 3-3 ਅੱਖਰ ਦੋਵਾਂ ਨੂੰ ਦੱਸ ਦਿੱਤੇ। ਮਾਂ ਨੂੰ ਪੀ ਕੇ ਵੀ ਪ੍ਰੀਤਮ ਕੌਰ ਵਿਰਕ ਅਤੇ ਪਿਓ ਨੂੰ NSV ਨਿਰੰਜਨ ਸਿੰਘ ਵਿਰਕ। ਹੁਣ ਜਿੱਥੇ ਵੀ ਲੋੜ ਪੈਂਦੀ ਉਹ ਇਸੇ ਤਰ੍ਹਾਂ ਦੇ ਨਾਲ ਲਿਖ ਦਿੰਦੇ। ਉਹਨਾਂ ਵਾਸਤੇ ਇਹੋ ਹੀ ਕਾਫੀ। ਉਹ ਭਾਵੇਂ ਉਹਨਾਂ ਦੇ ਲਈ ਪੁੱਛਣ ਦੇ ਉੱਤੇ ਕੁੱਕੂ ਕਾਂਗੜੇ ਹੀ, ਪਰ ਅੰਗਰੇਜ਼ਾਂ ਦੇ ਲਈ ਉਹ ਉਹਨਾਂ ਦੀ ਬੋਲੀ ਸੀ, ਉਹਨਾਂ ਦੇ ਦਸਤਖਤ ਸੀ, ਉਹਨਾਂ ਦਾ ਅਧਿਕਾਰ ਸੀ, ਉਹਨਾਂ ਦੀ ਅਥਾਰਟੀ ਸੀ, ਕਿਉਂਕਿ ਇਹ ਅੱਖਰਾਂ ਦੀ ਤਾਕਤ ਹੈ। ਕੋਈ ਕਹਿ ਨਹੀਂ ਸਕਦਾ ਕਿ ਆ ਕੀ ਲਿਖਿਆ। ਹਾਂ, ਇਹੋ ਮੇਰੀ ਸ਼ਨਾਖਤ ਹੈ। ਪਿਛਲੇ ਲਗਭਗ 25 ਸਾਲਾਂ ਤੋਂ ਮੇਰੇ ਨਾਲ ਇੱਕ ਲਿਬੀਆ ਦਾ ਮੁਸਲਮਾਨ ਭਾਈ ਕੰਮ ਕਰਦਾ ਸੀ। ਜਦੋਂ ਵੀ ਸਾਡੇ ਇੱਥੋਂ ਕਿਸੇ ਨੇ ਛੁੱਟੀ 'ਤੇ ਕਰਨੀ ਹੁੰਦੀ ਤਾਂ ਅਸੀਂ ਆਪਸ ਦੇ ਵਿੱਚ ਸ਼ਿਫਟ ਬਦਲਾ ਲੈਂਦੇ। ਇੱਕ ਫਾਰਮ ਭਰ ਕੇ ਕੰਪਨੀ ਨੂੰ ਦੇਣਾ ਹੁੰਦਾ। ਉਹ ਜਦ ਵੀ ਦਸਤਖਤ ਕਰਦਾ ਤਾਂ ਸਭ ਤੋਂ ਪਹਿਲਾਂ ਅਰਬੀ ਦੇ ਵਿੱਚ, ਜਾਨੀ ਆਪਣੀ ਮਾਂ ਬੋਲੀ ਦੇ ਵਿੱਚ ਦਸਤਖਤ ਕਰਦਾ ਅਤੇ ਫਿਰ ਉਹ ਮੁੜ ਉਸੇ ਨੂੰ ਅੰਗਰੇਜ਼ੀ ਦੇ ਵਿੱਚ ਲਿਖ ਦਿੰਦਾ। ਇੱਕ ਵਾਰੀ ਮੈਂ ਪੁੱਛ ਹੀ ਲਿਆ, ਤੂੰ ਦੋ ਵਾਰੀ ਦਸਤਖਤ ਕਿਉਂ ਕਰਦਾ, ਐਵੇਂ ਸਮਾਂ ਖਰਾਬ ਕਰਦਾ? ਕਹਿਣ ਲੱਗਾ, ਮੇਰੀ ਬੋਲੀ ਦੇ ਵਿੱਚ ਮੇਰਾ ਜਨਮ ਹੋਇਆ, ਮੇਰੀ ਮਾਂ ਨੇ ਆਪਣੀ ਕੁੱਖੋਂ ਮੈਨੂੰ ਜਨਮ ਦਿੱਤਾ ਅਤੇ ਉਸ ਮਾਂ ਦੀ ਕੁੱਖ 'ਚੋਂ ਮੈਂ ਇਹ ਬੋਲੀ ਲੈ ਕੇ ਆਇਆ। ਇਹ ਮੇਰੀ ਮਾਂ ਦੀ ਬੋਲੀ ਹੈ। ਭਾਈਆਂ ਨੇ ਮੇਰੇ ਸਵਾਸਾਂ ਤੱਕ ਮੇਰੇ ਨਾਲ ਰਹੋਗੇ। ਇਹ ਮੇਰੇ ਸਵਾਸਾਂ ਦੇ ਵਿੱਚ ਆ, ਇਹ ਮੇਰੀ ਰੂਹ ਦੇ ਵਿੱਚ ਵੱਸਦੀ ਹੈ। ਇਹਦੇ ਬਿਨਾਂ ਦੱਸ ਮੇਰਾ ਕੋਈ ਵਜੂਦ ਹੈ? ਅੰਗਰੇਜ਼ੀ ਤਾਂ ਮੈਂ ਉਧਾਰੀ ਲਈ ਹੈ, ਗਹਿਣੇ ਲਈ ਹੈ। ਇਹ ਮੇਰੇ ਲਈ ਮੇਰੇ ਰਿਜਕ ਦੀ ਬੋਲੀ ਹੈ, ਇਸ ਕਰਕੇ ਇਹਨੂੰ ਵੀ ਮੈਂ ਨਾਲ ਰੱਖ ਲੈਂਦਾ। ਉਹਦੇ ਉਹ ਕਹੇ ਬੋਲ ਪਤਾ ਨਹੀਂ ਕਿੱਥੇ ਜਾ ਕੇ ਅੰਦਰ ਵੱਜੇ। ਬੜੀ ਸ਼ਰਮਿੰਦਗੀ ਹੋਈ। ਉਹਦੇ ਬੋਲਾਂ ਦੀ ਸ਼ਰਮਿੰਦਗੀ ਅੱਜ ਤੱਕ ਮੈਂ ਮਹਿਸੂਸ ਕਰਦਾ। ਬੜਾ ਸੋਚਿਆ, ਮਨਾ ਆਪ ਤਾਂ ਮਾਂ ਬੋਲੀ ਕੀ ਯਾਦ ਰੱਖਣੀ ਸੀ। ਮੈਂ ਤਾਂ ਮਦਦ ਕੀਤੀ ਆਪਣੇ ਮਾਂ ਪਿਓ ਨੂੰ ਵੀ ਭੁਲਾਉਣ ਦੀ। ਆਪਣੇ ਮਾਂ ਪਿਓ ਨੂੰ ਦੋ ਅੱਖਰ ਮੈਂ ਜੇ ਸਿਖਾਉਣੇ ਸੀ ਤਾਂ ਉਹਨਾਂ ਦੀ ਮਾਂ ਬੋਲੀ ਦੇ ਸਿਖਾਉਂਦਾ, ਆਪਣੀ ਮਾਂ ਬੋਲੀ ਦੇ ਸਿਖਾਉਂਦਾ। ਆਖਰ ਅੰਗਰੇਜ਼ਾਂ ਦੇ ਲਈ ਤਾਂ ਉਹਨਾਂ ਦੀ ਸ਼ਨਾਖਤੀ ਰਹਿਣੀ ਸੀ, ਇਹਨਾਂ ਦੇ ਲਈ ਤਾਂ ਉਹ ਕੁੱਕੂ ਕਾਂਗੜੇ ਹੀ ਰਹਿਣੇ ਸੀ। ਪਰ ਮੈਨੂੰ ਇਹਨਾਂ ਨੂੰ ਗੁਰਮੁਖੀ ਦੇ ਵਿੱਚ ਦਸਤਖਤ ਸਿਖਾਉਣੇ ਚਾਹੀਦੇ। ਹੁਣ ਮੇਰੇ ਲਈ ਨਿੱਤ ਦਾ ਇਹ ਝੋਰਾ ਬਣ ਗਿਆ।
ਮੈਂ ਸੋਚ ਰਿਹਾ ਸੀ ਕਿ ਮਾਂ ਬੋਲੀ ਦੀ ਪਹਿਲੀ ਅਤੇ ਆਖਰੀ ਪਹਿਚਾਣ ਦਸਤਖਤ ਹੀ ਤਾਂ ਹੋ ਸਕਦੇ ਨੇ। ਬਰੀਕੀ 'ਚ ਸੋਚਿਆ ਜਾਵੇ ਤਾਂ ਇਹ ਸਭ ਤੋਂ ਪਹਿਲੇ ਉਹ ਅੱਖਰ ਨੇ ਅਤੇ ਸਭ ਤੋਂ ਵਧੇਰੇ ਵਰਤੇ ਜਾਣ ਵਾਲੇ, ਇਹ ਉਹ ਨੇ ਜਿਨ੍ਹਾਂ ਦੇ ਨਾਲ ਤੁਹਾਡੀ ਸ਼ਨਾਖਤ ਹੋਣੀ ਹੈ। ਬਾਕੀ ਅੱਖਰ ਤਾਂ ਇੱਧਰ ਉੱਧਰ ਕਿਤੇ ਕੰਮ ਆਉਣੇ ਆ, ਇਹਦੇ ਉੱਤੇ ਤਾਂ ਕਿੰਨੇ ਵੱਡੇ ਵੱਡੇ ਕਾਰੋਬਾਰ ਇੱਧਰ ਉੱਧਰ ਹੋ ਜਾਂਦੇ। ਪਰ ਖੈਰ, ਫਿਰ ਮੈਂ ਵੀ ਸੋਚਦਾ ਕਿ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਹੋਣੇ ਆ, ਜਾਂ ਫਿਰ ਅਸੀਂ ਕਿੰਨੇ ਕੁ ਆ ਜਿਹੜੇ ਆਪਣੀ ਮਾਂ ਬੋਲੀ ਦੇ ਵਿੱਚ ਦਸਤਖਤ ਕਰਦੇ ਹਾਂ। ਖਾਸ ਕਰ ਪੰਜਾਬ ਦੇ ਵਿੱਚੋਂ ਤਾਂ ਮੈਨੂੰ ਕੋਈ ਨਹੀਂ ਲੱਭਦਾ ਦਿਸਦਾ। ਕਈ ਵਾਰੀ ਗੱਲਾਂ ਕਰਦੇ ਕਰਦੇ ਕੌਮਾਂ ਦੀ ਗੱਲ ਚੱਲ ਪੈਂਦੀ ਹੈ ਅਤੇ ਮੈਂ ਫਿਰ ਮੈਨੂੰ ਪਾਕਿਸਤਾਨ ਤੋਂ ਆਇਆ ਇੱਕ ਸੱਜਣ, ਮੇਰਾ ਮੁਸਲਮਾਨ ਮਿੱਤਰ, ਉਹ ਮੈਨੂੰ ਪੁੱਛਦਾ ਸੀ ਕਿ ਤੁਸੀਂ ਪੰਜਾਬੀ ਉਧਰਲੇ ਪੰਜਾਬ ਤੋਂ ਆਏ ਲੋਕ ਆਪਣੇ ਆਪ ਨੂੰ ਇੰਨਾ ਇੰਨਾ ਬਹਾਦਰ ਸਮਝਦੇ ਹੋ, ਤੁਹਾਨੂੰ ਆਪਣੇ ਮਾਂ ਪਿਓ ਦੇ ਦਿੱਤੇ ਨਾਂ ਲੈਣ ਦੇ ਵਿੱਚ ਸ਼ਰਮ ਕਿਉਂ ਆਉਂਦੀ ਆ? ਆਪਾਂ ਇੱਥੇ ਵੇਖਦੇ ਹੀ ਹਾਂ ਨਾ, ਇਹ ਜਰਮਨ, ਇਹ ਰਸ਼ੀਅਨ, ਇਹ ਬਹੁਤ ਸਾਰੇ ਦੇਸ਼ਾਂ ਦੇ ਨਾਂ ਬੜੇ ਔਖੇ ਔਖੇ ਨੇ, ਬੜੇ ਲੰਮੇ ਲੰਮੇ ਨੇ, ਪਰ ਉਹ ਜਦੋਂ ਵੀ ਬੋਲਦੇ ਨੇ ਉਹੀ ਨਾਂ ਦੱਸਦੇ ਨੇ ਜਿਹੜਾ ਜਨਮ ਦੇ ਵੇਲੇ ਉਹਨਾਂ ਨੇ ਰੱਖਿਆ ਹੁੰਦਾ। ਜਾਂ ਫਿਰ ਕਹਿ ਲਓ ਕਿ ਮੈਨੂੰ ਇੱਦਾਂ ਹੀ ਪਤਾ, ਹਰ ਕੌਮ ਦੇ ਵਿੱਚ ਦੁਨੀਆ ਭਰ ਦੇ ਲੋਕ ਆਪਣਾ ਨਾਂ ਸਹੀ ਬੋਲਦੇ ਨੇ, ਉਹਨਾਂ ਦੇ ਨਾਂ ਵੀ ਕਿਹੜੇ ਗੋਰਿਆਂ ਕੋਲੋਂ ਲਏ ਜਾਂਦੇ ਨੇ, ਪਰ ਉਹ ਕਦੀ ਮੈਂ ਵੇਖਿਆ ਆਪਣਾ ਨਾਂ ਨਹੀਂ ਵਿਗਾੜਦੇ। ਜਿੰਨਾ ਕੁ ਕੰਮ ਦੇ ਉੱਤੇ ਵੇਖਦੇ ਹਾਂ ਉਹ ਇਸੇ ਚੀਜ਼ ਦੇ ਉੱਤੇ ਜ਼ੋਰ ਦਿੰਦੇ ਨੇ ਕਿ ਸਾਡਾ ਨਾਂ ਠੀਕ ਲਿਆ ਜਾਵੇ। ਮੈਂ ਸੋਚਦਾ ਅਸੀਂ ਗੁਰੂ ਘਰ ਜਾ ਕੇ ਪਹਿਲਾਂ ਅੱਖਰ ਕਢਾਉਂਦੇ ਹਾਂ, ਫਿਰ ਨਾਂ ਰੱਖਦੇ ਹਾਂ। ਇਹਦਾ ਮਤਲਬ ਕਿ ਉਹ ਨਾਂ ਗੁਰੂ ਦਾ ਦਿੱਤਾ, ਸਾਨੂੰ ਕੋਈ ਅਧਿਕਾਰ ਨਹੀਂ ਬਣਦਾ ਉਸ ਨਾਂ ਨੂੰ ਬਦਲਣ ਦਾ, ਉਸ ਨਾਂ ਦੇ ਵਿੱਚ ਕੋਈ ਫੇਰ ਬਦਲ ਕਰਨ ਦਾ। 99% ਲੋਕ ਆਪਣਾ ਨਾਂ ਵਿਗਾੜ ਕੇ ਬੋਲਦੇ ਨੇ, ਇਹਦਾ ਮਤਲਬ ਜੋ ਗੁਰੂ ਨੇ ਦਿੱਤਾ ਉਹ ਸਾਨੂੰ ਮਨਜ਼ੂਰ ਨੇ। ਅਸੀਂ ਉਹ ਨਾਂ ਬੋਲਦੇ ਹਾਂ ਜਿਹੜੇ ਗੋਰਿਆਂ ਨੂੰ ਲੈਣੇ ਸੌਖੇ ਹੋਣ, ਜਿਹੜੇ ਉਹ ਸੌਖੇ ਬੋਲ ਸਕਦੇ ਹੋਣ, ਜਾਂ ਜਿੱਥੇ ਉਹ ਰਹਿੰਦੇ ਹੋਣ ਉਸ ਦੇਸ਼ ਵਰਗਾ ਆਪਾਂ ਨਾਂ ਕਰ ਲੈਂਦੇ ਹਾਂ। ਕੋਈ ਸੁਰਿੰਦਰ ਹੈ ਤਾਂ ਉਹਨੇ ਨਾਲ ਸ਼ੈਰੀ ਲਾ ਲਿਆ, ਗੁਰਿੰਦਰ ਹੈ ਤਾਂ ਉਹਨੇ ਨਾਲ ਗੈਰੀ ਲਾ ਲਿਆ, ਸ਼ੈਲਿੰਦਰ ਹੈ ਤਾਂ ਉਹਨੇ ਸ਼ੈਲੀ ਸੌਖਾ ਕਰਕੇ ਦੱਸ ਦਿੱਤਾ। ਬਹੁਤ ਘੱਟ ਨੇ ਸ਼ਾਇਦ ਜਿਹੜੇ ਇੱਦਾਂ ਨਾ ਕਰਦੇ ਹੋਣ। ਫਿਰ ਮੈਂ ਉਹਦੀਆਂ ਗੱਲਾਂ ਸੁਣ ਕੇ ਇੱਦਾਂ ਮਹਿਸੂਸ ਕਰਦਾ ਜਿਵੇਂ ਅਸੀਂ ਬੁਝਦਿਲ ਹੋਈਏ, ਅਸੀਂ ਮੌਕਾ ਵੇਖ ਕੇ ਮੌਕੇ ਦੇ ਅਨੁਸਾਰ ਜਿਵੇਂ ਆਪਣੇ ਆਪ ਨੂੰ ਬਦਲ ਲੈਂਦੇ ਹੋਈਏ। ਬੁਝਦਿਲ ਇਹੋ ਹੀ ਤਾਂ ਹੁੰਦਾ ਜਿਹੜਾ ਔਖੇ ਹਾਲਾਤਾਂ ਦਾ ਸਾਹਮਣਾ ਨਹੀਂ ਕਰਦਾ, ਜਿਹੜਾ ਸੌਖਾ ਹੀ ਉਸ ਰੰਗ ਦੇ ਵਿੱਚ ਰੰਗਿਆ ਜਾਂਦਾ ਜਿਹੜੇ ਰੰਗ 'ਚ ਕੋਈ ਉਹਨੂੰ ਰੰਗਣਾ ਚਾਹੁੰਦਾ ਹੋਵੇ। ਹੁਣ ਤਾਂ ਅਸੀਂ ਆਪਣੇ ਨਿਆਣਿਆਂ ਦੇ ਨਾਂ ਵੀ ਇੱਧਰ ਉੱਧਰੋਂ ਵੇਖ ਕੇ ਰੱਖਣੇ ਸ਼ੁਰੂ ਕਰ ਦਿੱਤੇ। ਨਿਆਣਿਆਂ ਦੇ ਨਾਂ ਸੁਣ ਕੇ ਲੱਗਦਾ ਹੀ ਨਹੀਂ ਆ ਕਿ ਇਹ ਪੰਜਾਬੀ ਨਿਆਣੇ ਨੇ। ਮਾਂ ਪਿਓ ਜਿੰਨਾ ਚਿਰ ਨਾਲ ਨਾ ਹੋਣ, ਨਾਂ ਤੋਂ ਤਾਂ ਆਪਾਂ ਸਮਝ ਹੀ ਨਹੀਂ ਸਕਦੇ। ਪਹਿਲੀ ਪਛਾਣ ਤਾਂ ਬੰਦੇ ਦੀ ਨਾਂ ਹੁੰਦੀ ਹੈ, ਨਾਂ ਸੁਣ ਕੇ ਕੋਈ ਅੰਦਾਜ਼ਾ ਲਾਉਂਦਾ ਕਿ ਇਹ ਕਿੱਥੋਂ ਦਾ, ਪਰ ਸਾਡਾ ਹੁਣ ਨਹੀਂ ਪਤਾ ਲੱਗਦਾ। ਦੂਜਿਆਂ ਦੀ ਰੀਸ ਕਰਦੇ ਕਰਦੇ ਆਪਾਂ ਇੰਨੀ ਕੁ ਜ਼ਿਆਦਾ ਰੀਸ ਕਰਨੀ ਸ਼ੁਰੂ ਕਰ ਦਿੱਤੀ ਕਿ ਸਾਡੇ ਹੁਣ ਪੰਜਾਬੀ ਨਾਂ ਵੀ ਨਹੀਂ ਰਹੇ, ਹੋਰ ਹੋਰ ਕੌਮਾਂ ਤੋਂ ਆਪਾਂ ਰੱਖਣੇ ਸ਼ੁਰੂ ਕਰ ਦਿੱਤੇ, ਫਿਲਮਾਂ 'ਚੋਂ ਵੇਖ ਕੇ ਰੱਖਣੇ ਸ਼ੁਰੂ ਕਰ ਦਿੱਤੇ, ਸੌਖੇ ਨਾਂ ਵੇਖ ਕੇ ਰੱਖਣੇ ਸ਼ੁਰੂ ਕਰ ਦਿੱਤੇ। ਆਪਣੇ ਵਿਰਸੇ ਅਤੇ ਬੋਲੀ ਦੇ ਉੱਤੇ ਸ਼ਾਇਦ ਮਾਣ ਹੀ ਨਹੀਂ ਰਿਹਾ, ਸ਼ਾਇਦ ਸਾਨੂੰ ਭਰੋਸਾ ਨਹੀਂ ਰਿਹਾ ਗੁਰੂ ਤੋਂ ਲਏ ਨਾਵਾਂ ਦਾ। ਜੇ ਸਾਡਾ, ਸਾਡੇ ਭੈਣ ਭਰਾਵਾਂ ਦਾ, ਸਾਡੇ ਪਿਓ ਦਾ, ਦਾਦੇ ਦਾ ਨਾਂ ਗੁਰੂ ਤੋਂ ਰੱਖਿਆ ਗਿਆ ਸੀ, ਜਾ ਕੇ ਗੁਰੂ ਘਰ ਤੋਂ ਕਢਵਾਇਆ ਗਿਆ ਸੀ, ਇਹਦਾ ਤਾਂ ਸਿੱਧਾ ਸਿੱਧਾ ਮਤਲਬ ਇਹ ਹੋਇਆ ਕਿ ਹੁਣ ਉਹ ਫੈਸਲਾ ਸਾਡੇ ਬਜ਼ੁਰਗਾਂ ਦਾ ਸਾਨੂੰ ਗਲਤ ਲੱਗਦਾ ਹੈ। ਗੁਰੂ ਤੋਂ ਕਿਉਂ ਲੈਣਾ ਨਾ,
इस चीज़ की शायद सानू कोई अहमियत ही नहीं रही। हुण असीं आप ज़्यादा सियाने हो गए, ना रखना तो असीं आप रखांगे। गुरु नूं थोड़ी पता हुण आपां बाहर आ गए, गुरु नूं थोड़ी पता कि जे आपां उहदा दित्ता ना रख लिया तो गोरियां तों लिया नहीं जाना। इस करके हुण सानूं आप फैसले लैने पैणगे। हुण असीं आप ज़्यादा सियाणे, हुण असीं गुरु नूं दसांगे किहड़े ना रखणे अगे। सच दसां तां मैं अपने उस दोस्त नूं इह दस ही नहीं सकिया की दसदा उहनूं, की दसदा कि भरावा बाहर दी गल तां छड्ड, तेनू लगता है कि बाहर का वर्तारा, पर मैं जे अपने पिंड झाती मारा तो उत्थे भी यो कुछ ही चलता, उत्थे भी हुण कोई सही नाम वाला नहीं मिलता। पर यह दसन दे विच होर वधेरे शर्मिंदगी सी, क्योंकि वह तो सोचता सी कि शायद असी बाहर आके रंग बदलते हैं, उहनू की कहां कि असी अपने घर दे विच भी रंग बदल लेने, उत्थे भी यो वर्तारा चल रहा। सच दसा तो यह पल मेरे लिए सब तो ज़्यादा शर्मिंदगी वाले सी। शायद होर भी कोई सोचता होवे, शायद होर भी कोई सोच रहा होवे, जां फिर शायद होर भी कोई सोचने लिए मजबूर होवे, जां होर किसी लिए भी ये गल अहमियत रखती होवे। खैर ये विचारां हले बहुत लंबियां ने, ते सानू ये विचारां करन दी बहुत ज़्यादा जरूरत है। कलम पंजाब दे विच्चों सुरजीत सिंह विरकुरां दी ये लिखत तुहाडे नाल सांझी कीती, साढ़े तक भेजी सी सुखविंदर सिंह परवाल होरां ने। आस करदे हां कि इस लिखत विचली तुसीं मनोरथ जरूर समझे होवे। पिछले दिन ही असी मां बोली दिवस मनाया, बड़े आपां पोस्टर लिख लिख शेयर किए एक दूसरे नाल, बड़ी आपां विचार चर्चावां सुनिया, कई ने शेयर भी लिख के पाए होणगे अपनी मां बोली। पर शायद साडा असल फर्ज कुछ होर बनदा। जे डुंघाई दे नाल वेखीए सुरजीत सिंह होरां वांगू सोचिए तां फिर तुहानूं बहुत कुछ इदां दा लभ जू जिथे अहीं गुनहगार साबित होवांगे, ते जे अहीं वहा दे नाल चलना तां फिर गल शुरू ही नहीं हुंदी, फिर तां इत्थे ही शुरू हुंदी ते इत्थे खत्म हो जांदी। क्योंकि बहुत सारिआं दे लई इस गल दे कोई मायने नहीं, ते बहुत लोग ने जिन्हां दे लई बहुत ज़्यादा वड्डे मायने ने। अब सोच आपो अपनी, पर समा कढ के इस विषय दे उत्ते सोच विचार बनदा तां जरूर है। जे फिर भी किते लगे कि हाँ साडे फैसले ठीक ने, आपां ठीक जा रहे हैं, तां वी ठीक है। पर जे आपां ये कहीए कि इहदे उत्ते तां आपां समा रहिंदे सोच ही नहीं पाए, जां साडे कोल समा ही नहीं, जां कदी ध्यान नहीं दिता, जां कदी किसे ने दस्या नहीं, तां फिर गल एक अलग पासे नूं जांदी है। कहिंदे ने कि सब तो पहलां सानूं अहसास होना जरूरी हुंदा कि आपां कुछ गलत कर रहे हां जां आपां कुछ गलत कीता, उस तो बाद फिर उहदे सुधार वल नूं गल्लां चलदियां ने। पर फिलहाल आपां पहलां इस विशे दे उत्ते अपने आप दे नाल विचार तां जरूर करिए, अपनी मां बोली दा सत्कार तां जरूर करिए, मां बोली दा सत्कार, अपनी मां दा सत्कार, मां दा सत्कार, उस धरती दा सत्कार जिथे तुसी जन्म लिया, ये जीवन जी रहे हैं, ये साह लै रहे हैं, उस धरती दा सत्कार, उन्हां गुरुआं पीरां दा सत्कार।

0: ਮਾਂ ਬੋਲੀ ਤੋਂ ਬੇਮੁੱਖ ਹੋ ਜਾਣੀ ਕਿ ਤੁਸੀਂ ਆਪਣੇ ਗੁਰੂ ਤੋਂ ਬੇਮੁੱਖ। ਫਿਰ ਜਿਹੜਾ ਕਹਿੰਦੇ ਗੁਰੂ ਦਾ ਨਹੀਂ ਹੁੰਦਾ ਉਹ ਫਿਰ ਕਿਸੇ ਦਾ ਨਹੀਂ ਹੁੰਦਾ। ਆਸ ਕਰਦੇ ਹਾਂ ਅੱਜ ਦੀ ਲਿਖਤ, ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਦੇਖੋ ਇਨ ਐਂਡ ਐਜ਼ ਸਰਪੰਚ।
4: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
3: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Ayushman Khurana and you're listening to Radio Hanji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।

0: ਦੇਖੋ ਬਾਂਸਲ ਨੂੰ ਕਹਿ ਕੇ ਵੀਜ਼ਾ ਤਾਂ ਲਗਾ ਦੇਵਾਂਗੇ, ਪਰ ਜਿਹੜੇ ਵੀਜ਼ੇ ਰਿਫਿਊਜ਼ ਹੋ ਜਾਂਦੇ ਨੇ ਉਹਨਾਂ ਦੇ ਲਈ ਵੀ ਬਾਂਸਲ ਨੂੰ ਹੀ ਕਹਿਣਾ ਪੈਣਾ। ਅਤੇ ਉਹਦਾ ਇੱਕ ਦੋ ਹੱਲ ਹੈਗੇ ਨੇ, ਜਾਂ ਤਾਂ ਤੁਸੀਂ ਫੋਨ ਚੱਕੋ, ਘੰਟੀ ਮਾਰੋ, ਜਾਂ ਫਿਰ ਅਪਾਇੰਟਮੈਂਟ ਬੁੱਕ ਕਰ ਲਓ ਮੈਲਬਨ ਵਾਲੇ ਦਫ਼ਤਰ 'ਚ ਜਾ ਕੇ, ਨਾਲੇ TC 'ਤੇ ਦਫ਼ਤਰ ਬਣਿਆ ਹੋਇਆ ਉੱਥੇ ਜਾ ਕੇ ਗੱਲਬਾਤ ਕਰੋ। ਇਹ ਇੱਕ ਦੂਜਾ ਤਰੀਕਾ। ਬਰੈਕਟਾਂ ਦੇ ਵਿੱਚ ਤੀਜਾ ਤਰੀਕਾ ਮੈਂ ਤੁਹਾਡੇ ਲਈ ਲੈ ਕੇ ਆਇਆ। ਪ੍ਰੋਗਰਾਮ ਇਮੀ ਟਾਕ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਤੁਹਾਡਾ ਸਵਾਗਤ ਜੀ। ਔਰ ਇਸ ਪ੍ਰੋਗਰਾਮ 'ਚ ਅੱਜ ਸਾਡੇ ਨਾਲ ਬਾਂਸਲ ਇਮੀਗ੍ਰੇਸ਼ਨ ਤੋਂ ਯਾਦਵਿੰਦਰ ਸਿੰਘ ਮੈਲਬਨ ਤੋਂ ਬਣੇ ਹੋਏ ਨੇ। ਭਾਈ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਗੌਤਮ ਭਾਜੀ, ਕੀ ਹਾਲ ਚਾਲ ਹੈ ਜੀ?
0: ਧੰਨਵਾਦ ਭਾਜੀ, ਬਹੁਤ ਸ਼ੁਕਰੀਆ, ਬਹੁਤ ਵਧੀਆ ਹਾਲ ਚਾਲ। ਤੁਹਾਡੇ ਤਾਂ ਮੋਦੀ ਸਾਹਿਬ ਆਏ ਹੋਏ ਨੇ, ਤੁਹਾਡਾ ਤਾਂ ਸ਼ਾਇਦ ਹੋਰ ਵੀ ਤੱਤਾ ਤੱਤਾ ਕੰਮ ਹੋਣਾ, ਤੁਸੀਂ ਤਾਂ ਉੱਧਰ ਸਵਾ ਕੇ ਲੱਗੇ ਹੋਵੋਗੇ।
1: ਬਿਲਕੁਲ ਜੀ, ਕਾਫੀ ਵਧੀਆ ਇੱਥੇ ਪ੍ਰੋਗਰਾਮ ਹੋਇਆ ਭਾਜੀ, ਕੱਲ ਮੋਦੀ ਜੀ ਆਏ ਸੀਗੇ ਕੱਲ,
0: ਨਜ਼ਾਰੇ
1: ਤੇ ਬਹੁਤ ਵਧੀਆ ਜੀ, ਬਹੁਤ ਵਧੀਆ, ਕਾਫੀ ਦੁਖੀ ਇਕੱਠੇ ਹੋਇਆ ਸੀ। ਹਾਂਜੀ,
0: ਦੇਖੋ ਕੋਈ ਅਪੀਲ ਅਪੂਲ ਕੀਤੀ ਗਈ ਹੈ ਕਿ ਨਹੀਂ? ਕਹਿੰਦੇ ਇੰਡੀਆ ਦੀ ਰਿਫਿਊਜ਼ਲ ਰੇਟ ਜਿਹੜੀ ਹੈ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਦੇ ਮਾਮਲੇ 'ਚ ਬੜੀ ਖਰਾਬ ਹੈ। ਮੋਦੀ ਸਾਹਿਬ ਨੂੰ ਕਹਿ ਕੇ ਆਪਾਂ ਪਾਸਪੋਰਟ ਦੀ ਰੈਂਕਿੰਗ ਤਾਂ ਨਹੀਂ ਵਧਾ ਸਕਦੇ ਹੈਗੇ, ਪਰ ਘੱਟੋ ਘੱਟ ਇੰਨਾ ਤਾਂ ਕਹਿ ਹੀ ਸਕਦੇ ਹਾਂ ਕਿ ਆਸਟ੍ਰੇਲੀਆ ਵਾਲੇ ਪਾਸੇ ਜਿਹੜੇ ਸਟੂਡੈਂਟ ਭੇਜਦੇ ਹੋ ਅਤੇ ਆਸਟ੍ਰੇਲੀਆ ਨੂੰ ਕਹੋ ਕਿ ਥੋੜ੍ਹਾ ਜਿਹਾ ਗੌਰ ਕਰਨ। ਇਹ ਤਾਂ ਜਮਾਂ ਹੀ ਜਿਵੇਂ ਉਹ ਕਸਾਈ ਵਾਲਾ ਆਰ ਆਈ ਲੈ ਕੇ ਬੈਠੇ ਹੈਗੇ ਨੇ ਵੀ ਆਹ ਦਿਓ, ਬਸ ਹਲਾਲ ਕਰੀ ਜਾਂਦੇ ਨੇ ਜਣੇ ਕਣੇ ਨੂੰ। 32-32% ਭਾਜੀ, ਇਹ ਇਜ਼ ਇਟ ਮਤਲਬ ਇਹ ਠੀਕ ਹੈ ਔਰ ਇਹ ਆਂਕੜੇ, ਔਰ ਕਿਵੇਂ ਠੀਕ ਹੋਊਗਾ ਇਹ? ਮਤਲਬ ਜਦੋਂ ਇੰਡੀਅਨ ਸਟੂਡੈਂਟ ਇੰਨੀ ਵੱਡੀ ਗਿਣਤੀ 'ਚ ਰਿਫਿਊਜ਼ ਹੋਣ ਲੱਗ ਜਾਣਗੇ, ਕਿਵੇਂ ਇੰਟਰਨੈਸ਼ਨਲ ਸਟੂਡੈਂਟਸ ਦਾ ਇੰਟਰਸਟ ਬਣੂਗਾ ਔਰ ਭਰੋਸਾ ਬਣੂਗਾ ਆਸਟ੍ਰੇਲੀਆ ਦੇ ਵਿੱਚ ਐਜ਼ ਇੰਟਰਨੈਸ਼ਨਲ ਸਟੂਡੈਂਟ ਡੈਸਟੀਨੇਸ਼ਨ?
1: ਗੌਤਮ ਭਾਜੀ ਬਿਲਕੁਲ ਸਹੀ ਕਿਹਾ ਤੁਸੀਂ, ਬਟ ਇਹ ਨਾ ਅੰਕੜਾ ਹੋਰ ਖਰਾਬ ਹੋ ਚੁੱਕਿਆ ਜੀ ਐਕਚੁਅਲੀ।
0: ਕਰ ਲਓ ਗੱਲ,
1: 32% ਤਕਰੀਬਨ ਜਿਹੜਾ ਰਿਫਿਊਜ਼ਲ ਰੇਟ ਸੀਗਾ ਭਾਜੀ ਉਹ ਜਨਵਰੀ ਫੈਬਰੀ ਦੇ ਵਿੱਚ ਤੋਂ ਵੱਧ ਕੇ 40% ਤੇ ਪਹੁੰਚ ਚੁੱਕਿਆ ਜੀ।
0: ਬੱਲਾ ਬੱਲਾ ਬੱਲਾ।
1: ਤੇ ਮੋਦੀ ਜੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਇੰਡੀਅਨ ਮਿਨਿਸਟਰੀ ਨੇ ਭਾਜੀ ਇੱਕ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਆਲਰੇਡੀ ਆਸਟ੍ਰੇਲੀਅਨ ਗਵਰਨਮੈਂਟ ਦੇ ਨਾਲ ਗੱਲ ਕਰ ਰਹੇ ਨੇ ਇਸ ਚੀਜ਼ ਨੂੰ ਲੈ ਕੇ ਕਿ ਜਿਹੜੇ ਇੰਡੀਅਨ ਸਟੂਡੈਂਟਸ ਦਾ ਭਾਜੀ ਰਿਫਿਊਜ਼ਲ ਰੇਟ ਆ ਉਹ ਕਾਫੀ ਜ਼ਿਆਦਾ ਹਾਈ ਹੈ। ਤੇ ਜੇ ਤੁਸੀਂ ਇਸ ਚੀਜ਼ ਨੂੰ ਚੈੱਕ ਕਰੋਗੇ ਭਾਜੀ, ਇਹ 20 ਸਾਲ ਦੇ ਹਾਈਐਸਟ ਰੇਟ ਦੇ ਉੱਤੇ ਰਿਫਿਊਜ਼ਲ ਰੇਟ ਆ ਜਿਹੜਾ 40% ਦੇ ਕਰੀਬ ਜਿਹੜਾ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਹੈ ਉਹਦਾ ਰਿਫਿਊਜ਼ਲ ਚੱਲ ਰਿਹਾ। ਹਾਂਜੀ ਭਾਜੀ, ਤੇ ਗੌਤਮ ਭਾਜੀ ਦੇ ਵਿੱਚ ਇੱਕ ਹੋਰ ਵੀ ਪ੍ਰੋਬਲਮ ਵਾਲੀ ਗੱਲ ਇਹ ਹੈ ਕਿ ਡਿਪਾਰਟਮੈਂਟ ਨੇ ਜਿਹੜੀ ਫੀਸ ਹੈ ਜੀ ਉਹ ਵੀ 1 ਜੁਲਾਈ ਤੋਂ ਤਕਰੀਬਨ 25% ਇਨਕਰੀਜ਼ ਕਰਕੇ $2500 ਹੈ ਜਿਹੜੀ ਇੱਕ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਦੀ ਫੀਸ ਹੋ ਚੁੱਕੀ ਹੈ ਜੀ। ਤੇ ਜੇ ਆਪਾਂ ਇਹਨੂੰ ਇੰਡੀਆ ਦੇ ਵਿੱਚੋਂ ਜੇ ਕੋਈ ਬੱਚਾ ਹੈ ਨਾ ਸਟੂਡੈਂਟ ਵੀਜ਼ਾ ਅਪਲਾਈ ਕਰ ਰਿਹਾ ਤੇ ਤਕਰੀਬਨ ਸੋਚੋ ਤੁਸੀਂ ਉਹਨਾਂ ਨੂੰ 1.5 ਲੱਖ ਤੋਂ ਜ਼ਿਆਦਾ ਜਿਹੜੀ ਡਿਪਾਰਟਮੈਂਟ ਦੀ ਫੀਸ ਉਹ ਪੇ ਕਰਨੀ ਪੈਂਦੀ ਹੈ ਵੀਜ਼ਾ ਲੈਣ ਦੇ ਲਈ।
0: ਹਾਂਜੀ,
1: ਤੇ ਜੇ ਰਿਫਿਊਜ਼ ਹੋ ਜਾਂਦੀ ਹੈ ਜੀ ਤੇ ਇਹ ਫੀਸ ਦਾ ਕੋਈ ਵੀ ਰੀਫੰਡ ਹੈ ਜਿਹੜਾ ਉਹ ਐਪਲੀਕੇਬਲ ਨਹੀਂ ਹੁੰਦਾ ਜੀ।
0: ਓ ਮਾਈ ਗੋਡ, ਫੀਸਾਂ ਵੈਸੇ ਹੀ ਵੱਧ ਗਈਆਂ ਹੈਗੀਆਂ ਨੇ, ਤੇ ਇਹਦਾ ਹੱਲ ਕੀ ਹੈ ਫਿਰ ਭਾਜੀ?
1: ਭਾਜੀ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਕਿ ਜੇ ਆਲਰੇਡੀ ਆਪਣੀ ਮਿਨਿਸਟਰੀ ਗੱਲ ਕਰ ਰਹੀ ਹੈ ਇਸ ਚੀਜ਼ ਨੂੰ ਲੈ ਕੇ, ਤਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ 3 ਜਾਂ 4 ਮਹੀਨੇ ਜਾਂ 6 ਮਹੀਨਿਆਂ ਦੇ ਵਿੱਚ ਜੇ ਆਸਟ੍ਰੇਲੀਅਨ ਗਵਰਨਮੈਂਟ ਥੋੜੇ ਜਿਹੇ ਰੂਲ ਹੈ ਜਿਹੜੇ ਉਹ ਰਿਲੈਕਸ ਕਰਦੀ ਆ ਤਾਂ ਇਹ ਸਕਸੈਸ ਰੇਟ ਥੋੜਾ ਜਿਹਾ ਇਨਕਰੀਜ਼ ਹੋ ਸਕਦਾ, ਜਿਹੜਾ ਰਿਫਿਊਜ਼ਲ ਰੇਟ ਹੈ ਥੋੜਾ ਘੱਟ ਸਕਦਾ ਜੀ। ਬਟ ਫਿਲਹਾਲ ਦੇ ਲਈ ਕੋਈ ਏਦਾਂ ਦੀ ਨਿਊਜ਼ ਨਹੀਂ ਆ ਰਹੀ ਜੀ। ਖਾਸ ਕਰ ਸਾਊਥ ਏਸ਼ੀਆ ਦੇ ਵਿੱਚ ਭਾਜੀ ਵੈਸੇ ਵੀ ਜਿਹੜੀਆਂ ਵੱਡੀਆਂ ਯੂਨੀਵਰਸਿਟੀਜ਼ ਨੇ ਉਹ ਐਡਮਿਸ਼ਨ ਆਫਰ ਕਰਨ ਤੋਂ ਵੀ ਥੋੜਾ ਜਿਹਾ ਕਤਰਾ ਰਹੀਆਂ ਨੇ ਜੀ।
0: ਓਕੇ,
1: ਕਿਉਂਕਿ ਭਾਜੀ ਕਿਤੇ ਨਾ ਕਿਤੇ ਜਦੋਂ ਰਿਫਿਊਜ਼ਲ ਆਉਂਦਾ ਤਾਂ ਯੂਨੀਵਰਸਿਟੀ ਨੂੰ ਵੀ ਉਸ ਚੀਜ਼ ਦਾ ਜਿਹੜਾ ਇਫੈਕਟ ਹੈ ਭਾਜੀ ਉਹ ਪੈਂਦਾ ਜੀ।
0: ਰਾਈਟ ਰਾਈਟ, ਅੱਜ ਦੇ ਐਪੀਸੋਡ ਦੇ ਵਿੱਚ 2-4 ਗੱਲਾਂ ਪਹਿਲਾਂ ਤਾਂ ਉੱਪਰੇ ਉੱਪਰੀਆਂ ਜਿਹੀਆਂ ਕਰਦੇ ਚੱਲੀਏ। ਇੱਕ ਤਾਂ ਨੈਸ਼ਨਲ ਪਲੈਨਿੰਗ ਲੈਵਲ ਹਰ ਸਾਲ ਹੁੰਦਾ, ਪਰ ਇੰਟਰਨੈਸ਼ਨਲ ਸਟੂਡੈਂਟ ਦੇ ਲਈ ਜਿਹੜਾ NPC ਹੈਗਾ ਹੈ, NPR ਜਿਹੜਾ ਨੈਸ਼ਨਲ ਪਲੈਨ 2027 ਦਾ, ਉਹ ਰਿਵਾਈਜ਼ ਹੋਇਆ ਉਹਦੇ ਬਾਰੇ ਦੱਸ ਦਿਓ। ਅਤੇ ਨਾਲ ਹੀ ਜਿਹੜੇ ਪਿਛਲੇ ਹਫ਼ਤੇ ਟੀਕੇ ਹੋਰ ਭਰ ਭਰ ਕੇ ਲਗਾਏ ਗਏ ਨੇ 1 ਜੁਲਾਈ ਤੋਂ, ਜਿਹੜੇ ਫੀਸਾਂ ਫੂਸਾਂ ਵਧੀਆਂ ਹੈਗੀਆਂ ਨੇ ਕਿਹਦੀਆਂ ਕਿੰਨੀਆਂ, ਉਹ ਵੀ ਮਾੜਾ ਮੋਟਾ ਮੋਟੀ ਮੋਟੀ ਗੱਲ ਕਰਦੇ ਚੱਲੀਏ।
1: ਹਾਂਜੀ ਭਾਜੀ, ਜਿਹੜਾ ਨੈਸ਼ਨਲ ਪਲੈਨਿੰਗ ਲੈਵਲ ਹੈ ਸਟੂਡੈਂਟ ਵੀਜ਼ਾ ਨੂੰ ਲੈ ਕੇ, ਉਹਦੇ ਲਈ ਗੁੱਡ ਨਿਊਜ਼ ਹੀ ਕਹੂੰਗਾ ਜੀ ਮੈਂ ਕਿ ਉਹਨਾਂ ਨੇ ਜਿਹੜੇ ਪਲੈਨਿੰਗ ਲੈਵਲ ਸੀਗੇ ਉਹ 2,95,000 ਸੀਗੇ ਜਿਹੜੇ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ 2025-26 ਦੇ ਵਿੱਚ, ਤੇ ਇਸ ਫਾਈਨੈਂਸ਼ੀਅਲ ਈਅਰ ਲਈ ਵੀ ਇਹਨਾਂ ਨੇ ਜਿਹੜਾ ਫਿਗਰ ਆ ਉਹ ਸੇਮ ਰੱਖਿਆ ਜੀ 2,95,000, ਯਾਨੀ ਕਿ ਇਹਨਾਂ ਨੂੰ ਹੈ ਕਿ ਅਸੀਂ 2,95,000 ਸਟੂਡੈਂਟ ਨੂੰ ਜਿਹੜਾ ਉਹ ਆਸਟ੍ਰੇਲੀਆ ਆਉਣ ਦੇਵਾਂਗੇ ਜੀ।
0: ਓਕੇ,
1: ਤਾਂ ਇਹ ਬਹੁਤ ਵਧੀਆ ਗੱਲ ਹੀ ਹੈ ਜੀ, ਕਿਉਂਕਿ ਜੇ ਨੰਬਰ ਇੰਨੇ ਰਹਿਣਗੇ ਤਾਂ ਕਿਤੇ ਨਾ ਕਿਤੇ ਸਕਸੈਸ ਰੇਟ ਆ ਜਿਹੜਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਥੋੜਾ ਵਧੀਆ ਹੋ ਸਕਦਾ ਜੀ ਇੰਡੀਆ ਦੇ ਲਈ।
0: ਰਾਈਟ ਰਾਈਟ ਰਾਈਟ, ਠੀਕ ਹੋ ਗਿਆ।
1: ਹਾਂਜੀ, ਬਟ ਜਿਹੜੀ ਜ਼ਿਆਦਾ ਵੱਡੀ ਨਿਊਜ਼ ਤੇ ਇੱਕ ਝਟਕੇ ਦੇ ਵਾਂਗ ਸਾਰੇ ਐਪਲੀਕੈਂਟਸ ਨੂੰ ਲਈ ਰਹੀ ਹੈ ਜੀ, ਉਹ ਸੀਗੀ ਵੀ ਤਕਰੀਬਨ 1 ਜੁਲਾਈ ਨੂੰ ਜਿਹੜਾ ਫੀਸ ਇਨਕਰੀਜ਼ ਕੀਤੀ ਹੈ ਜੀ। ਮੋਸਟਲੀ ਇਹਨਾਂ ਨੇ ਜ਼ਿਆਦਾਤਰ ਵੀਜ਼ਾ ਐਪਲੀਕੇਸ਼ਨ ਦੀ ਜਿਹੜੀ ਫੀਸ ਹੈ ਜੀ ਉਹ 25% ਤੋਂ ਲੈ ਕੇ ਹਨਾ ਇਨਕਰੀਜ਼ ਕਰ ਦਿੱਤੀ ਹੈ ਜੀ।
0: 25% ਇਨਕਰੀਜ਼, ਹਾਂ
1: 25% ਜੀ। ਇਹ ਆਈ ਥਿੰਕ ਜੇ ਆਪਾਂ ਤਕਰੀਬਨ ਪਿਛਲੇ 20 ਸਾਲ ਜਾਂ 25 ਸਾਲ ਤੋਂ ਵੀ ਚੈੱਕ ਕਰੀਏ ਮੈਨੂੰ ਨਹੀਂ ਲੱਗਦਾ ਇੰਨਾ ਇਨਕਰੀਜ਼ ਕਦੇ ਵੀ ਡਿਪਾਰਟਮੈਂਟ ਦੀ ਫੀਸ ਦੇ ਵਿੱਚ ਹੋਇਆ ਜੀ।
0: ਮਾੜਾ ਮੋਟਾ ਹੋ ਜਾਂਦਾ, ਚਲੋ $50-100 ਵਧਾ ਦਿੰਦੇ, ਹਜ਼ਾਰਾਂ ਚ ਵਧੀ ਹੋਈ ਫਿਰ ਤਾਂ ਕਈ ਵੀਜ਼ਿਆਂ ਦੀ।
1: ਜੀ ਐਵਰੇਜ ਜਿਹੜੀ ਫੀਸ ਵੱਧਦੀ ਹੈ ਜੀ ਉਹ ਇਨਫਲੇਸ਼ਨ ਨੂੰ ਲੈ ਕੇ ਹੀ ਵੱਧਦੀ ਹੈ ਜੀ, CPI ਇੰਡੈਕਸ ਦੇ ਉੱਤੇ ਹੀ ਵਧਾਉਂਦੇ ਨੇ ਜੀ, 3-4% ਦੇ ਤਕਰੀਬਨ ਇਨਕਰੀਜ਼ ਜਿਹੜਾ ਹੁੰਦਾ ਹੈ ਜੀ।
0: ਕਰੈਕਟ,
1: ਬਟ ਆਈ ਥਿੰਕ ਇਸ ਵਾਰੀ 25% ਦਾ ਇਨਕਰੀਜ਼ ਸਭ ਦੇ ਲਈ ਝਟਕਾ। ਜੇ ਤੁਸੀਂ ਹੁਣ ਟੂਰਿਸਟ ਵੀਜ਼ਾ ਵੀ ਅਪਲਾਈ ਕਰਨਾ ਹੈ ਜੀ ਇੰਡੀਆ ਤੋਂ, ਤਕਰੀਬਨ ਪਹਿਲਾਂ $200 ਫੀਸ ਹੁੰਦੀ ਸੀ, ਅੱਜ ਉਹਦੀ $250 ਫੀਸ ਹੋ ਚੁੱਕੀ ਹੈ ਜੀ।
0: ਅੱਛਾ,
1: ਸਭ ਤੋਂ ਵੱਡਾ ਝਟਕਾ ਮੇਰੇ ਹਿਸਾਬ ਦੇ ਨਾਲ ਸੀਗਾ ਜੀ 485 TR ਵੀਜ਼ਾ ਦੇ ਲਈ, ਕਿਉਂਕਿ ਤਕਰੀਬਨ ਮਾਰਚ ਦੇ ਵਿੱਚ ਭਾਜੀ ਇਹਨਾਂ ਨੇ $2300 ਤੋਂ ਡਬਲ ਕਰਕੇ 4600 ਜਿਹੜੀ ਫੀਸ ਕੀਤੀ ਸੀ ਡਿਪਾਰਟਮੈਂਟ ਦੀ।
0: ਹਾਂਜੀ ਹਾਂਜੀ,
1: ਤੇ ਅਸੀਂ ਉਮੀਦ ਕਰ ਰਹੇ ਸੀਗੇ ਸ਼ਾਇਦ, ਕਿਉਂਕਿ ਰੀਸੈਂਟਲੀ 2 ਮਹੀਨੇ ਜਾਂ 3 ਮਹੀਨੇ ਪਹਿਲਾਂ ਹੀ ਫੀਸ ਇਨਕਰੀਜ਼ ਹੋਈ ਸੀਗੀ, ਸ਼ਾਇਦ ਹੁਣ ਇਨਕਰੀਜ਼ ਨਹੀਂ ਹੋਊਗਾ, ਪਰ ਉਹਦੇ ਵਿੱਚ ਵੀ 25% ਇਨਕਰੀਜ਼ ਦੇ ਨਾਲ ਸਿੰਗਲ ਐਪਲੀਕੈਂਟ ਦੇ ਲਈ ਫੀਸ ਹੈ ਜਿਹੜੀ ਉਹ $5750 ਹੋ ਗਈ ਹੈ ਜੀ 485 ਵੀਜ਼ਾ ਪਾਉਣ ਦੀ ਫੀਸ। ਤੇ ਇਸ ਤੋਂ ਵੱਧ ਕੇ ਤਕਰੀਬਨ ਸਾਰੇ PR ਵੀਜ਼ਿਆਂ ਦੀ ਫੀਸ ਵੀ ਤਕਰੀਬਨ $1000-1200 ਇਨਕਰੀਜ਼ ਹੋਈ ਹੈ ਜੀ। ਨਾਲ ਹੀ ਜਿਹੜਾ ਕੋਈ ਪਰਮਾਨੈਂਟ ਆਪਣਾ ਪਾਰਟਨਰ ਵੀਜ਼ਾ ਅਪਲਾਈ ਕਰਨਾ ਚਾਹੁੰਦਾ, ਜਿਹੜਾ ਇੱਥੇ ਪਾਰਟਨਰ ਇੱਕ ਸਿਟੀਜ਼ਨ ਜਾਂ PR ਹੈ ਜੀ ਆਸਟ੍ਰੇਲੀਆ ਦੇ ਵਿੱਚ, ਉਹ ਆਪਣੇ ਪਾਰਟਨਰ ਨੂੰ ਬੁਲਾਉਣਾ ਚਾਹੁੰਦਾ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਜਾਂ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਵੀ ਹੈਗਾ ਜੀ, ਉਹਦੀ ਫੀਸ ਵੀ 25% ਵੱਧ ਕੇ ਪਹਿਲਾਂ $9,065 ਸੀਗੀ, ਅੱਜ $11,710 ਹੋ ਗਈ, ਤੇ $12,000 ਦੇ ਕਰੀਬ ਜਿਹੜੀ ਡਿਪਾਰਟਮੈਂਟ ਦੀ ਫੀਸ ਪੇ ਕਰਨੀ ਪੈਂਦੀ ਹੈ ਜੀ।
0: ਮਾਈ ਗੋਡ, 12,000 ਦੇ ਆਸ ਪਾਸ ਹੈ ਫੀਸ, ਕਿਵੇਂ ਬੰਦਾ ਪਾਰਟਨਰ ਨੂੰ ਬੁਲਾ, ਉਹਨੂੰ ਕੀ ਕਹੂਗਾ ਕਿ ਮੈਂ ਤੈਨੂੰ ਕੀ ਖਿਲਾਊਂਗਾ, ਫੀਸ ਚ ਤਾਂ ਸਾਰਾ ਖਰਚਾ ਲੰਘ ਗਿਆ।
1: ਬਿਲਕੁਲ ਭਾਜੀ, ਇਹਦੇ ਵਿੱਚ ਇੱਕ ਹੋਰ ਵੀ ਝਟਕੇ ਵਾਲੀ ਗੱਲ ਇਹ ਹੈ ਭਾਜੀ, ਕਿਉਂਕਿ ਜੇ ਤੁਸੀਂ $12,000 ਫੀਸ ਅੱਜ ਪੇ ਕਰਦੇ ਹੋ ਨਾ ਜੀ, ਤੇ ਐਪਲੀਕੈਂਟ ਖੁਦਾ ਨਾ ਖਾਸ ਤਾਂ ਉਹ ਆਫਸ਼ੋਰ ਹੈ ਯਾਨੀ ਕਿ ਆਸਟ੍ਰੇਲੀਆ ਤੋਂ ਬਾਹਰ ਹੈ ਜੀ, ਉਹਦਾ ਵੇਟਿੰਗ ਟਾਈਮ ਤਕਰੀਬਨ 20-24 ਮਹੀਨੇ ਹੈ ਜੀ।
0: ਬੋਲੇ ਬੋਲੇ ਬੋਲੇ, ਇਹ ਤਾਂ ਉਹੀ ਪੇਰੈਂਟਸ ਵੀਜ਼ੇ ਵਾਲੀ ਗੱਲ ਹੋਈ ਪਈ ਹੈ।
1: ਹਾਂਜੀ ਬਿਲਕੁਲ ਜੀ, ਤੇ ਆਪਣੇ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਤਾਂ ਵੈਸੇ ਵੀ ਪ੍ਰੈਸ਼ਰ ਚੱਲਦਾ ਰਹਿੰਦਾ ਕਿ ਹਾਂਜੀ ਤੁਸੀਂ ਵੀਜ਼ਾ ਨਹੀਂ ਅਪਲਾਈ ਕੀਤਾ ਹੋਇਆ, ਵਿਆਹ ਕਰਾ ਲਿਆ ਜੀ, ਤਾਂ ਉਹ ਇੱਕ ਅਲੱਗ ਤੋਂ ਪ੍ਰੈਸ਼ਰ ਹੈ ਜੀ, ਇੰਨੇ ਪੈਸੇ ਵੀ ਲੱਗ ਰਹੇ ਨੇ ਜੀ।
0: ਨਹੀਂ ਇਹ ਵੀ ਇੱਕ ਪ੍ਰੈਸ਼ਰ, ਅੱਛਾ ਉੱਥੇ ਕਿਤੇ ਰਿਸ਼ਤਾ ਇਹੀ ਸੋਚ ਕੇ ਨਾ ਟੁੱਟ ਜਾਵੇ ਵੀ ਲੈ ਮੁੰਡੇ ਨੇ ਤਾਂ ਸੱਦਣਾ ਹੀ ਨਹੀਂ ਹੈਗਾ, ਤੇ ਹਨਾ ਇਹ ਵੀ ਇੱਕ ਪ੍ਰੈਸ਼ਰ ਬਣ ਜਾਂਦਾ, ਇੱਕ ਕਮਿਊਨਿਟੀ ਪ੍ਰੈਸ਼ਰ ਵੀ ਹੁੰਦਾ, ਸਾਡਾ ਸੋਸਾਇਟੀ ਪ੍ਰੈਸ਼ਰ ਵੀ ਹੁੰਦਾ, ਪਰ ਕੀ ਦੱਸੀਏ ਵੀ ਆਸਟ੍ਰੇਲੀਆ ਦੀਆਂ ਸਰਕਾਰਾਂ ਹੀ ਨਿਕੰਮੀਆਂ ਨੇ। ਪਰ ਉਹਦੇ ਤੱਕ ਪਹੁੰਚਣ ਦੇ ਲਈ ਵੀ ਇੱਕ ਜਦੋਜਹਿਦ ਹੈ, ਜਿਹੜਾ ਟੈਸਮਿਟ ਹੈ ਉਹਦੇ ਚ ਵੀ ਹੁਣ ਹੋਰ ਇਨਕਰੀਜ਼ ਕਰਤਾ, ਮਤਲਬ ਬਹੁਤੇ ਲੋਕਾਂ ਨੂੰ ਤਾਂ ਇਹ ਲੱਗਦਾ ਹੈ ਕਿ ਜਿਹੜੇ ਗੋਰੇ ਪੜ੍ਹਦੇ ਨੇ ਖਬਰਾਂ ਕਿ ਅੱਛਾ ਸਰਕਾਰ ਹੁਣ ਇੰਨਾ ਪੈਸਾ ਦੇਣਗੀਆਂ, ਇੰਨਾ ਤਾਂ ਸਰਕਾਰ ਭਾਲਦੀ ਹੈ ਕਿ ਤੁਸੀਂ ਇੰਨੀ ਕਮਾਈ ਕਰੋ ਤਾਂ ਕਿਤੇ ਜਾ ਕੇ ਅਸੀਂ ਸੋਚਾਂਗੇ ਵੀ ਤੁਹਾਨੂੰ ਪੱਕਾ ਕਰਾਂਗੇ, ਉਹ ਵੀ ਦੱਸ ਦਿਓ ਭਾਜੀ ਲੱਗਦੇ ਹੱਥ ਕੀ ਚੇਂਜ
1: ਹੋਇਆ। ਹਾਂਜੀ ਬਿਲਕੁਲ ਜੀ, ਇਹ ਤਕਰੀਬਨ 2013 ਦੇ ਵਿੱਚ ਜਿਹੜੀ T-Suite ਆਈ ਸੀਗੀ ਜੀ, ਉਹ ਤਕਰੀਬਨ 2022 ਤੱਕ ਭਾਜੀ ਉਹ ਫਿਕਸ ਰਹੀ ਹੈ ਜੀ, $53,900 ਦਾ ਜੇ ਪੈਕੇਜ ਤੁਹਾਨੂੰ ਮਿਲ ਰਿਹਾ ਤਾਂ ਤੁਹਾਡਾ ਇੰਪਲੋਇਰ ਤੁਹਾਨੂੰ ਸਪੋਂਸਰ ਕਰ ਸਕਦਾ ਸੀਗਾ। 2022 ਦੇ ਵਿੱਚ ਭਾਜੀ ਇਹਨਾਂ ਨੇ ਇਨਕਰੀਜ਼ ਕੀਤੀ ਸੀ ਤੇ ਇੱਕਦਮ 70,000 ਕਰ ਦਿੱਤੀ ਸੀ, ਤੇ ਉਸ ਸਾਲ ਇਹ ਵੀ ਅਨਾਊਂਸ ਕੀਤਾ ਸੀ ਭਾਜੀ ਇਹਨਾਂ ਨੇ ਕਿ ਹਰ ਇੱਕ ਸਾਲ ਇਹ ਜਿਹੜਾ ਵਾਧਾ ਇਹਦੇ ਵਿੱਚ ਉਹ ਕਰਦੇ ਰਹਿਣਗੇ। ਹੁਣ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜੀ ਇਹ T-Suite ਦਾ ਪੈਕੇਜ ਜਾਂ CSIT ਵੀ ਕਹਿੰਦੇ ਇਹਨੂੰ, ਉਹਦਾ ਜਿਹੜਾ ਪੈਕੇਜ ਸੀ ਭਾਜੀ ਉਹ ਸੀਗਾ $76,515। ਇਹ ਮਿਨੀਮਮ ਪੈਕੇਜ ਹੈ ਜਿਹੜਾ ਉਹ ਚਾਹੀਦਾ ਸੀਗਾ ਜੀ, ਜੇ ਤੁਸੀਂ ਤੁਹਾਡਾ ਇੰਪਲੋਇਰ ਤੁਹਾਨੂੰ ਸਪੌਂਸਰ ਕਰਨਾ ਚਾਹੁੰਦਾ
0: ਜੀ। ਇਹ ਮਾੜਾ ਜਿਹਾ ਦੱਸ ਦਿਓ ਯਾਦਵਿੰਦਰ ਭਾਜੀ ਕਿ ਹੈ ਕਿ ਜਿਹੜੇ ਨਹੀਂ ਵਾਕਫ ਹੈਗੇ ਉਹ ਇੱਕ ਥੋੜਾ ਜਿਹਾ ਬਰੀਫਲੀ ਸਮਝ ਵੀ ਲੈਣ, 1-1.5 ਮਿੰਟ ਚ।
1: ਹਾਂਜੀ ਨਹੀਂ ਨਹੀਂ ਬਿਲਕੁਲ ਜੀ, ਇਹ ਭਾਜੀ ਹੈਗਾ ਮੇਨਲੀ ਹੈਗੇ ਜੀ 3 ਵੀਜ਼ੇ ਹੁੰਦੇ ਨੇ ਜੀ, ਇੱਕ 482 ਵੀਜ਼ਾ, ਇੱਕ 186 ਵੀਜ਼ਾ ਤੇ ਇੱਕ 494 ਵੀਜ਼ਾ। ਇਹ 3 ਵੀਜ਼ੇ ਉਹ ਵੀਜ਼ੇ ਨੇ ਕਿ ਐਪਲੀਕੈਂਟ ਖੁਦ ਵੀਜ਼ਾ ਨਹੀਂ ਅਪਲਾਈ ਕਰ ਸਕਦਾ ਡਾਇਰੈਕਟਲੀ, ਤੁਹਾਡਾ ਇੰਪਲੋਇਰ ਤੁਹਾਡੇ ਆਕੂਪੇਸ਼ਨ ਦੇ ਵਿੱਚ ਤੁਹਾਨੂੰ ਸਪੋਂਸਰ ਕਰਦਾ ਤੇ ਉਹਨੂੰ ਇਹ ਪੈਕੇਜ ਤੁਹਾਡੇ ਬਿਜ਼ਨਸ ਨੂੰ ਆਫਰ ਕਰਨਾ ਪੈਂਦਾ ਕਿ ਇੱਕ ਸਾਲ ਦੇ ਵਿੱਚ ਇੰਨਾ ਜਿਹੜਾ ਐਨੂਅਲ ਇਨਕਮ ਉਹ ਤੁਹਾਨੂੰ ਪੇ ਕਰਨਗੇ। ਇਹ ਮਿਨੀਮਮ ਪੈਕੇਜ ਉਹਨਾਂ ਨੂੰ ਆਫਰ ਕਰਨਾ ਪਏਗਾ $79,423 ਹੋ ਗਿਆ ਜੀ, ਜਿਹੜਾ 1 ਜੁਲਾਈ 2026 ਤੋਂ ਵੱਧ ਕੇ, ਤੇ ਇਹ ਫਾਈਨੈਂਸ਼ੀਅਲ ਈਅਰ ਲਈ ਇੰਨਾ ਹੀ ਰਹਿਣ ਵਾਲਾ। ਤੇ ਇਹਦੇ ਵਿੱਚ ਪਲੱਸ ਭਾਜੀ ਸੁਪਰ ਐਨੂਏਸ਼ਨ 12% ਐਕਸਟਰਾ ਜਿਹੜੀ ਬਿਜ਼ਨਸ ਨੂੰ ਪੇ ਕਰਨੀ ਪੈਂਦੀ ਹੈ ਜੀ।
0: ਤੇ ਹੁਣ ਤਾਂ ਉਹ ਵੀ ਹਫਤੇ ਬਾਅਦ ਹਫਤੇ ਦੇ ਅੰਦਰ ਅੰਦਰ ਪਾਣੀ ਪੈਂਦੀ ਹੈ ਸੇਮ।
1: ਹਾਂਜੀ ਬਿਲਕੁਲ ਜੀ,
0: ਪਾਣੀ ਪੈਂਦੀ ਹੈ।
1: ਇਹ ਵੀ ATO ਦੀ ਗਾਈਡਲਾਈਨਸ ਨੇ ਜੀ ਕਿ ਜਦੋਂ ਵੀ ਪੇ ਸਰਕਲ ਤੁਹਾਡਾ ਚੱਲ ਰਿਹਾ ਵਿਦ ਇਨ 7 ਡੇਜ਼ ਆ ਜਿਹੜੀ ਉਹ ਤੁਹਾਨੂੰ ਪੇ ਕਰਨੀ ਪਏਗੀ ਜੀ ਸੁਪਰ। ਤਾਂ ਬਿਜ਼ਨਸ ਦੇ ਲਈ ਇਹ ਕਾਫੀ ਜ਼ਿਆਦਾ ਇਨਕਰੀਜ਼ ਹੋਈ ਜਾ ਰਹੀ ਹੈ। ਕਿਸੇ ਨੂੰ ਵੀ ਇੰਨੀ ਪੈਕੇਜ ਆਫਰ ਕਰਨਾ ਵੀ ਈਜ਼ੀ ਆਸਾਨ ਨਹੀਂ ਹੈ ਜੀ ਇਹ ਚੀਜ਼।
0: ਨਹੀਂ ਹੈਗਾ। ਰਾਈਟ ਰਾਈਟ, ਠੀਕ ਹੈ। ਤੇ ਚੇਂਜਿਸ ਦੀ ਜੇ ਗੱਲ ਕਰੀਏ ਤੇ ਇਹ 1 ਜੁਲਾਈ ਦੇ ਚੇਂਜਿਸ ਹੈਗੇ ਨੇ, ਪਰ ਇਹਦੇ ਨਾਲ ਹੀ ਬਾਰਡਰ ਫੋਰਸ ਨੇ ਵੀ ਕੁਛ ਕੰਪਲਾਇੰਸ ਐਕਟੀਵਿਟੀ ਜਿਹੜੀਆਂ ਨੇ ਉਹ ਸੋਰੀ ABF ਨੇ ਵੀ ਆਪਣੀਆਂ ਕੰਪਲਾਇੰਸ ਐਕਟੀਵਿਟੀਜ਼ ਇਨਕਰੀਜ਼ ਕੀਤੀਆਂ ਨੇ, ਉਹਨਾਂ ਦੇ ਵੀ ਚੇਂਜਿਸ ਦੱਸਦੇ ਚੱਲੇ। ਉੱਥੇ ਨਾਲ ਹੀ ਟ੍ਰੇਡ ਕੋਰਸਿਸ ਦੇ ਕੁਛ ਅਪਡੇਟ ਹੋਈ ਹੈਗੀ ਹੈ, ਜਿਹੜੇ ਬੱਚੇ ਟ੍ਰੇਡ ਕੋਰਸਿਸ ਕਰ ਰਹੇ ਨੇ ਉਹਨਾਂ ਦੇ ਨਾਲ ਜੁੜੀਆਂ ਵੀ ਆਪਾਂ ਗੱਲ ਕਰਦੇ ਚੱਲੀਏ।
1: ਹਾਂਜੀ ਹਾਂਜੀ ਬਿਲਕੁਲ ਗੌਤਮ ਭਾਜੀ, ਇਹ ਹੋਇਆ ਕੀ ਹੈ ਜੀ, ਜਿਹੜੀ ABF ਹੈ ਆਸਟ੍ਰੇਲੀਅਨ ਬਾਰਡਰ ਫੋਰਸ, ਇਹ ਪਹਿਲਾਂ ਤੋਂ ਹੀ ਐਕਟਿਵ ਸੀਗੀ, ਪਰ ਹੁਣ ਹੋ ਕੀ ਰਿਹਾ ਜੀ ਪਿਛਲੇ ਤਕਰੀਬਨ 2 ਸਾਲ ਤੋਂ ਤਕਰੀਬਨ, ਹੈ ਨਾ, ਤਾਂ 482 ਵੀਜ਼ਾ ਵੱਲ ਬਿਜ਼ਨਸ ਜ਼ਿਆਦਾ ਸਪੋਂਸਰ ਕਰ ਰਹੇ ਨੇ, ਤਾਂ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਫੰਡ ਵੀ ਇਨਕਰੀਜ਼ ਹੋਇਆ ਬਾਰਡਰ ਫੋਰਸ ਨੂੰ, ਤੇ ਉਹਨਾਂ ਨੇ ਇਸ ਚੀਜ਼ ਦੇ ਲਈ ਆ ਕਿ ਉਹ ਐਕਟਿਵ ਹੋ ਗਿਆ, ਜ਼ਿਆਦਾਤਰ ਬਿਜ਼ਨਸ ਦੇ ਉੱਤੇ ਉਹ ਵਿਜ਼ਿਟ ਕਰ ਰਹੇ ਨੇ, ਜਿਨ੍ਹਾਂ ਦੇ ਕੋਲ SBS ਦਾ ਅਪਰੂਵਲ ਹੈ ਉਹਨਾਂ ਦੇ ਰਿਕਾਰਡ ਚੈੱਕ ਕਰਦੇ ਨੇ। ਤੇ ਜੇ ਤੁਸੀਂ ਪਬਲਿਸ਼ ਰਜਿਸਟਰ ਦੇ ਉੱਤੇ ਵੀ ਚੈੱਕ ਕਰੋਗੇ ਜੀ, ਜਿਹੜੇ ਜਿਹੜੇ ਰਿਕਾਰਡ ਦੇ ਵਿੱਚ ਉਹਨਾਂ ਨੂੰ ਕੋਈ ਖਾਮੀਆਂ ਦਿਖਦੀਆਂ ਨੇ, ਉਹਦੀ ਸਪੋਂਸਰਸ਼ਿਪ ਆ ਜਿਹੜੀ ਉਹ ਕੈਂਸਲ ਵੀ ਕਰ ਦਿੰਦੇ ਤੇ ਉਹਨਾਂ ਨੂੰ ਬੈਨ ਵੀ ਕਰ ਦਿੰਦੇ ਨੇ। ਤੇ 1811 ਅਜਿਹੇ ਬਿਜ਼ਨਸ ਨੇ ਜਿਹੜੇ ਤਕਰੀਬਨ 2015 ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਆਲਰੇਡੀ ਸੈਂਕਸ਼ਨ ਕੀਤੇ ਹੋਏ ਨੇ, ਜਾਂ ਬੈਨ ਕੀਤੇ ਹੋਏ ਨੇ, ਜਾਂ ਉਹਨਾਂ ਉੱਤੇ 5 ਸਾਲ ਦੀ ਲਿਮਿਟ ਲਗਾਈ ਹੋਈ ਹੈ, ਕੁਛ ਨਾ ਕੁਛ, ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਕਮੀਆਂ ਪੇਸ਼ੀਆਂ ਦਿਖੀਆਂ, ਕਿਉਂਕਿ ਜਦੋਂ ਵੀ SBS ਬਿਜ਼ਨਸ ਕੋਈ ਅਪਰੂਵਲ ਲੈਂਦਾ ਉਦੋਂ ਬਹੁਤ ਪ੍ਰੋਪਰ ਰਿਕਾਰਡ ਰੱਖਣੇ ਪੈਂਦੇ ਨੇ, ਕਿਸੇ ਬੱਚੇ ਨੂੰ ਸਪੋਂਸਰ ਕੀਤਾ ਉਸ ਬੱਚੇ ਤੋਂ ਪੈਸੇ ਨਹੀਂ ਲੈ ਸਕਦਾ ਜੀ ਬਿਜ਼ਨਸ, ਇਹ ਸਾਰੇ ਕੰਪਲਾਇੰਸ ਆ ਜਿਹੜਾ ਸਾਰੇ ਬਿਜ਼ਨਸ ਫੋਲੋ ਨਹੀਂ ਕਰ ਪਾਉਂਦੇ ਤਾਂ ਉਹਨਾਂ ਉੱਤੇ ਐਕਸ਼ਨ ਹੈ ਜਿਹੜੀ ABF ਉਹ ਲੈਂਦੀ ਹੈ ਜੀ। ਇਸ ਤੇ ਨਾਲ ਹੀ ਭਾਜੀ ਜਿਹੜਾ ਟ੍ਰੇਡ ਕੋਰਸ ਦੀ ਤੁਸੀਂ ਗੱਲ ਕਰ ਰਹੇ ਸੀ ਗੌਤਮ ਵੀਰੇ, ਉਹਦੇ ਵਿੱਚ ਕੀ ਹੋਇਆ, ਸਾਊਥ ਆਸਟ੍ਰੇਲੀਆ ਸਟੇਟ ਨੇ ਪਹਿਲਾਂ ਹੀ ਅਨਾਊਂਸ ਕਰ ਦਿੱਤਾ ਸੀਗਾ ਜੀ ਕਿ ਜਿਹੜੇ 1 ਜੁਲਾਈ 2026 ਤੋਂ ਸਾਊਥ ਆਸਟ੍ਰੇਲੀਆ ਸਟੇਟ ਦੇ ਵਿੱਚ ਟ੍ਰੇਡ ਕੋਰਸ ਦੇ ਵਿੱਚ ਇਨਰੋਲ ਹੋਣਗੇ ਜੀ, ਉਹਨਾਂ ਨੂੰ ਹੁਣ ਕੀ ਆ ਕਿ ਕਾਲਜ ਨੂੰ ਨਾਲ ਦੀ ਨਾਲ ਅਪ੍ਰੈਂਟਿਸਿਪ ਆਫਰ ਵੀ ਆ ਜਿਹੜਾ ਉਹ ਪ੍ਰੋਵਾਈਡ ਕਰਵਾਉਣਾ ਪਏਗਾ ਜੀ।
0: ਇਹ ਕਾਲਜਸ ਦੀ ਜ਼ਿੰਮੇਵਾਰੀ ਹੈ, ਸਟੂਡੈਂਟਸ ਦੀ ਨਹੀਂ ਹੈਗੀ, ਹੈ ਨਾ?
1: ਹਾਂਜੀ, ਪਰ ਜਦ ਤੱਕ ਇਹ ਉਹਨਾਂ ਨੂੰ ਅਪ੍ਰੈਂਟਿਸਿਪ ਆਫਰ ਨਹੀਂ ਮਿਲਦਾ ਜੀ, ਉਹਨਾਂ ਦੀ ਪੜ੍ਹਾਈ ਆ ਉਹ ਪੂਰੀ ਨਹੀਂ ਹੋ ਸਕਦੀ ਜੀ ਸਾਊਥ ਆਸਟ੍ਰੇਲੀਆ ਦੇ ਵਿੱਚ।
0: ਓਕੇ, ਤੇ ਜਿਹੜੇ ਕਰੰਟ ਸਟੂਡੈਂਟ ਨੇ ਉਹਨਾਂ ਦੇ ਲਈ ਨਹੀਂ, ਜਿਹੜੇ 1 ਜੁਲਾਈ ਤੋਂ ਨਵਾਂ ਇਨਟੇਕ ਸ਼ੁਰੂ ਕਰਨਗੇ, ਯਾਨੀ ਪਹਿਲੇ ਸਮੈਸਟਰ ਤੋਂ।
1: ਹਾਂਜੀ ਹਾਂਜੀ, ਜਿਹੜੇ ਪੁਰਾਣੇ ਇਨਰੋਲ ਨੇ ਉਹਨਾਂ ਉੱਤੇ ਇਸ ਚੀਜ਼ ਦਾ ਕੋਈ ਇਫੈਕਟ ਨਹੀਂ ਹੈਗਾ ਜੀ। ਬੜੀ ਬਹੁਤ ਇੰਪੋਰਟੈਂਟ ਚੀਜ਼ ਗੌਤਮ ਭਾਜੀ ਇਹ ਹੈ ਇਹਦੇ ਵਿੱਚ ਕਿ ਇਹਨਾਂ ਨੇ 1 ਜੁਲਾਈ ਤੋਂ ਜਿਹੜਾ ਐਪਲੀਕੇਬਲ ਕਰ ਦਿੱਤਾ ਜੀ ਹੁਣ ਤੋਂ, ਇਹ ਪੇਡ ਇੰਟਰਨਸ਼ਿਪ ਹੈ ਜੀ ਇੱਕ ਤਰੀਕੇ ਨਾਲ, ਤੇ ਮੋਰ ਦੈਨ 1600 ਆਵਰਸ ਕੰਪਲੀਟ ਕਰਨੇ ਨੇ। ਹੁਣ ਬੱਚਾ ਜਦੋਂ ਸਟੂਡੈਂਟ ਵੀਜ਼ਾ ਦੇ ਉੱਤੇ ਹੁੰਦਾ ਤਕਰੀਬਨ ਉਹਨੂੰ ਇਹ ਆਵਰਸ ਕੰਪਲੀਟ ਕਰਨ ਲਈ 2 ਸਾਲ ਦਾ ਜਿਹੜਾ ਟਾਈਮ ਹੈ ਉਹ ਲੱਗ ਜਾਏਗਾ ਜੀ।
0: ਜੀ ਜੀ ਜੀ,
1: ਤਾਂ ਹੁਣ ਜਦੋਂ ਤੁਸੀਂ ਪੜ੍ਹਾਈ ਦੇ ਵਿੱਚ ਇਨਰੋਲ ਹੋਵੋਗੇ 2 ਸਾਲ ਦੀ ਪੜ੍ਹਾਈ ਹੋਊਗੀ, ਹੋ ਸਕਦਾ ਤੁਹਾਨੂੰ 6 ਮਹੀਨੇ ਬਾਅਦ ਸਟਾਰਟ ਹੋਵੇ, ਹੋ ਸਕਦਾ ਸਾਲ ਬਾਅਦ ਸਟਾਰਟ ਹੋਵੇ, ਤਾਂ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਦੇ ਵਿੱਚ ਇਕੱਲੀ ਪੜ੍ਹਾਈ ਪੂਰੀ ਕਰਨ ਦੇ ਲਈ ਟ੍ਰੇਡ ਦੀ ਤੁਹਾਨੂੰ 3 ਸਾਲ ਦਾ ਟਾਈਮ ਹੈ ਜਿਹੜਾ ਉਹ ਲੱਗ ਸਕਦਾ ਜੀ।
0: ਬੱਲੇ ਬੱਲੇ ਬੱਲੇ ਬੱਲੇ, ਓਕੇ।
1: ਤਾਂ ਮੈਨੂੰ ਲੱਗਦਾ ਜੀ ਇਸ ਟਾਈਮ ਸਾਊਥ ਆਸਟ੍ਰੇਲੀਆ ਸਹੀ ਸਟੇਟ ਨਹੀਂ ਹੈਗੀ, ਤੇ ਬਾਕੀ ਸਟੇਟ ਦੇ ਵੀ ਤੁਸੀਂ ਆਪਣੀ ਟ੍ਰੇਡ ਸਟੇਟ ਹਨ ਟ੍ਰੇਡ ਕੋਰਸ ਦੇ ਲਈ।
0: ਕੋਈ ਐਕਸੈਪਸ਼ਨ ਛੱਡੀ ਹੈ ਭਾਜੀ ਯਾਦਵਿੰਦਰ ਭਾਜੀ ਕਿ ਨਹੀਂ? ਮੈਂ ਵੈਸੇ ਨਰਸਿੰਗ ਨੂੰ ਤਾਂ ਨਹੀਂ ਆਪਾਂ ਮੰਨ ਸਕਦੇ ਟ੍ਰੇਡ ਕੋਰਸ ਦੇ ਵਿੱਚ।
1: ਨਹੀਂ, ਨਰਸਿੰਗ ਟ੍ਰੇਡ ਦੇ ਵਿੱਚ ਨਹੀਂ ਆਊਗਾ ਜੀ, ਨਰਸਿੰਗ ਦੇ ਟ੍ਰੇਡ ਕੋਰਸ ਦੇ ਵਿੱਚ ਭਾਜੀ ਜ਼ਿਆਦਾ, ਜਿਵੇਂ ਅੱਜ ਕੱਲ ਸਾਰੇ ਕੰਸਟਰਕਸ਼ਨ ਚੱਲ ਰਹੀ ਆ, ਕੁੱਕਰੀ ਹੋ ਗਿਆ, ਮੋਟਰ ਮਕੈਨਿਕ ਹੋ ਗਏ, ਅਜਿਹੇ ਸਾਰੇ ਅਕੂਬੇਸ਼ਨ ਆਉਣਗੇ ਜੀ।
0: ਤੇ ਜਿਨ੍ਹਾਂ ਨੇ ਆਲਰੇਡੀ ਐਡਮਿਸ਼ਨ ਲਈ ਹੋਏ, ਫਰਜ਼ ਕਰੋ ਵਿਕਟੋਰੀਆ 'ਚ ਬੈਠੇ ਨੇ ਤੇ ਉਹ ਸਾਊਥ ਆਸਟ੍ਰੇਲੀਆ 'ਚ ਐਡਮਿਸ਼ਨ ਲਈ ਬੈਠੇ ਨੇ ਕਿਸੇ ਕਾਲਜ ਦੇ ਵਿੱਚ, ਉਹ ਹੁਣ ਫਿਰ ਕੀ ਆਪਣਾ ਰੀਫੰਡ ਲਈ ਅਪਲਾਈ ਕਰਨ ਜਾਂ ਕੀ ਕਰਨ?
1: ਨਹੀਂ, ਜਿਨ੍ਹਾਂ ਦਾ ਅਨਰੋਲ 30 ਜੂਨ ਤੱਕ ਹੋ ਚੁੱਕੇ ਨੇ ਜੀ, ਉਹਨਾਂ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਹੈ ਜੀ। ਜਿਹੜੇ ਹੁਣ ਨਵੇਂ ਅਨਰੋਲ ਹੋਣਾ ਚਾਹੁੰਦੇ ਨੇ, ਮੈਨੂੰ ਲੱਗਦਾ ਨਹੀਂ ਉਹਨਾਂ ਨੂੰ ਸਾਊਥ ਆਸਟ੍ਰੇਲੀਆ ਅਨਰੋਲ ਹੋਣਾ ਚਾਹੀਦਾ। ਦੂਜੀ ਗੱਲ ਤਾਂ ਇਹਦੇ ਵਿੱਚ ਹੋਰ ਵੀ ਇੰਪੋਰਟੈਂਟ ਹੈ ਜੀ, ਜੇ ਤੁਸੀਂ ਅਨਰੋਲ ਹੋਣ ਦੀ ਸੋਚ ਵੀ ਰਹੇ ਹੋ, ਚਾਹੇ ਨਿਊ ਸਾਊਥ ਵੇਲ ਦੇ ਵਿੱਚੋਂ, ਚਾਹੇ ਤੁਸੀਂ ਵਿਕਟੋਰੀਆ ਦੇ ਵਿੱਚੋਂ ਜਾਂ ਕੁਈਨਜ਼ਲੈਂਡ ਦੇ ਵਿੱਚ ਵੀ ਹੋ, ਤਾਂ ਮੈਨੂੰ ਲੱਗਦਾ ਉਹਨਾਂ ਨੂੰ ਵੀ ਜਲਦ ਤੋਂ ਜਲਦ ਜਿਹੜਾ ਅਨਰੋਲ ਹੋ ਜਾਣਾ ਚਾਹੀਦਾ, ਕਿਉਂਕਿ ਜੇ ਹੁਣ ਸਾਊਥ ਆਸਟ੍ਰੇਲੀਆ ਨੇ ਇਹ ਐਪਲੀਕੇਬਲ ਕਰ ਦਿੱਤਾ, ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਹੋ ਸਕਦਾ ਕਿ ਬਾਕੀ ਸਟੇਟ ਵੀ ਇਹਨਾਂ ਨੂੰ ਕਾਪੀ ਕਰਕੇ ਇਹ ਚੀਜ਼ਾਂ ਇੰਪਲੀਮੈਂਟ ਨਾ ਕਰ ਦੇਣ।
0: ਇਹ ਵੀ ਹੋਏ, ਇਹ ਇੱਥੇ ਥੋੜੀ ਜੀ ਹੈਗੀ ਹੈ ਲਾਈ ਲੱਗ ਨੇ ਸਾਰੀਆਂ ਸਟੇਟਾਂ।
1: ਹਾਂਜੀ ਬਿਲਕੁਲ।
0: ਨਹੀਂ ਡੈਫੀਨੇਟਲੀ ਉਹ ਜੇ ਕੁਛ ਵੀ ਜਿਹੜਾ ਉਹ ਨੰਬਰਸ ਨੂੰ ਕੰਟਰੋਲ ਕਰਨ ਦੇ ਲਈ ਕੋਈ ਵੀ ਸਕੀਮ ਜਿਹੜੀ ਕੰਮ ਕਰ ਰਹੀ ਹੈ, ਤਾਂ ਉਹ ਦੂਸਰੀਆਂ ਸਟੇਟਾਂ ਵਾਈ ਨਾਟ ਉਹਨੂੰ ਐਪਲੀਕੇਬਲ ਕਰਨ, ਉਹਨੂੰ ਕਾਪੀ ਕਰਨ। ਤੇ ਐਨੀਵੇਜ਼ ਆਪਾਂ ਕੁਛ ਹੋਰ ਸਵਾਲਾਂ ਦੇ ਵੱਲ, ਜਿਵੇਂ ਤੁਸੀਂ ਪਲੈਨਿੰਗ ਲੈਵਲ ਦੀ ਗੱਲ ਕੀਤੀ ਸੀ ਯਾਦਵਿੰਦਰ ਭਾਜੀ, ਸਮਾਂ ਥੋੜਾ ਹੈਗਾ, ਆਖਰੀ 10-15 ਮਿੰਟਾਂ ਦੇ ਵਿੱਚ ਕੁਛ ਸਵਾਲ ਜਵਾਬ ਹੈਗੇ ਨੇ. ਉਹ ਇਹ ਹੈ ਕਿ ਪਲੈਨਿੰਗ ਲੈਵਲ ਤੇ ਤੁਸੀਂ ਗੱਲ ਕੀਤੀ, ਆਪਾਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਵੀਜ਼ਾ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਹੈ, ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੀ ਲੱਗਦਾ ਹੈ ਤੁਹਾਨੂੰ ਕਿ ਜਿਹੜੀ ਗ੍ਰਾਂਟ ਰੇਟ ਹੈਗੀ ਹੈ ਸਟੂਡੈਂਟ ਵੀਜ਼ਾਸ ਦੀ, ਉਹ ਆਉਣ ਵਾਲੇ ਸਮੇਂ ਦੇ ਵਿੱਚ, ਦੇ ਆਪਾਂ 2026-27 ਦੀ ਗੱਲ ਕਰੀਏ, ਕਰੰਟ ਫਾਈਨੈਂਸ਼ੀਅਲ ਈਅਰ ਦੀ, ਗ੍ਰਾਂਟ ਰੇਟ ਕੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਰੁਝਾਨ ਰਹੂਗਾ, ਲਗਾਏ ਜਾਣ ਆਫਸ਼ੋਰ ਸਟੂਡੈਂਟ ਵੀਜ਼ਾਸ, ਨਾ ਲਗਾਏ ਜਾਣ, ਅਸੀਂ ਆਪਣੇ ਮਿੱਤਰਾਂ ਦੋਸਤਾਂ ਨੂੰ, ਭੈਣਾਂ ਭਰਾਵਾਂ ਨੂੰ, ਆਪਣੇ ਕਜ਼ਨਸ ਨੂੰ ਬੁਲਾਈਏ ਨਾ ਬੁਲਾਈਏ, ਕਿਵੇਂ ਟਾਈਮ ਵੇਸਟ ਹੀ ਹੈ?
1: ਟਾਈਮ ਵੇਸਟ ਵੀ ਮੈਂ ਕਹੂੰਗਾ ਭਾਜੀ, ਜਿਹੜਾ ਜ਼ਿਆਦਾ ਇੰਪੋਰਟੈਂਟ ਚੀਜ਼ ਕੀ ਆ, ਤੁਹਾਨੂੰ ਇੱਕ ਨਾ ਕਲੀਅਰ ਪਲਾਨ ਬਣਾਉਣਾ ਪਏਗਾ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਮੂਵ ਹੋਣਾ ਚਾਹੁੰਦੇ ਹੋ, ਪੜ੍ਹਾਈ ਕਰਨ ਆਉਣਾ ਚਾਹੁੰਦੇ ਹੋ ਜੀ. ਸਭ ਤੋਂ ਪਹਿਲੀ ਇੰਪੋਰਟੈਂਟ ਚੀਜ਼ ਇਹ ਆ ਜੀ ਕਿ ਜਿਹੜੀ ਵੀ ਤੁਸੀਂ ਇੰਡੀਆ ਦੇ ਵਿੱਚ ਪੜ੍ਹਾਈ ਕੀਤੀ ਆ, ਨੈਕਸਟ ਜਿਹੜੀ ਵੀ ਸਟੱਡੀ ਦੇ ਵਿੱਚ ਤੁਸੀਂ ਇਨਰੋਲ ਹੋਣਾ ਚਾਹੁੰਦੇ ਹੋ ਜੀ, ਉਹ ਪੁਰਾਣੀ ਸਟੱਡੀ ਦੇ ਨਾਲ ਕੋਸ਼ਿਸ਼ ਕਰੋ ਕਿ ਰੈਲੀਵੈਂਟ ਸਟੱਡੀ ਹੋਵੇ ਜੀ. ਦੂਜੀ ਚੀਜ਼, ਤੁਹਾਡੇ ਕਲੀਅਰ ਪਲਾਨ ਹੋਣੇ ਚਾਹੀਦੇ ਨੇ, ਤੁਹਾਡੇ ਕੋਲ ਫੰਡ ਪ੍ਰੋਪਰ ਹੋਣੇ ਚਾਹੀਦੇ ਨੇ ਕਿ ਜੇ ਤੁਸੀਂ ਇੱਥੇ ਆ ਕੇ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨੀ ਹੈ ਜੀ, ਤਾਂ ਉਹਦੇ ਲਈ ਪ੍ਰੋਪਰ ਤੁਸੀਂ ਆਪਣੇ ਫੰਡ ਸ਼ੋਅ ਕਰ ਸਕੋ ਜੀ. ਪਲੱਸ ਇਸ ਦੇ ਨਾਲ ਹੀ ਜਿਹੜੀ GT ਸਟੇਟਮੈਂਟ ਹੁੰਦੀ ਹੈ ਜੀ, ਉਹ ਪ੍ਰੋਪਰ ਬਣਾਓ ਕਿ ਤੁਸੀਂ ਇਹ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਿਉਂ ਕਰਨ ਆਉਣਾ ਚਾਹੁੰਦੇ ਹੋ ਜੀ. ਤਾਂ ਇਸ ਦੀ ਦਿੱਕਤ ਕੀ ਆਉਂਦੀ ਹੈ ਭਾਜੀ, ਜਦੋਂ ਬੱਚੇ ਕੋਲੇ ਬੈਂਡ ਆ ਜਿਹੜੇ ਉਹ ਥੋੜੇ ਜਿਹੇ ਘੱਟ ਹੁੰਦੇ ਨੇ ਜੀ, ਕੋਸ਼ਿਸ਼ ਕਰੋ ਕਿ ਮਿਨੀਮਮ ਜਿਹੜੇ ਤੁਸੀਂ ਆਪਣੀ ਪ੍ਰੋਫੀਸ਼ੀਐਂਟ ਇੰਗਲਿਸ਼, ਯਾਨੀ ਕਿ ਐਟਲੀਸਟ 7 ਨੂੰ ਟਾਰਗੇਟ ਕਰੋ ਜੀ, ਵੱਧ ਲਓ ਤਾਂ ਕਿ ਜਿਹੜਾ ਤੁਹਾਡਾ ਵੀਜ਼ਾ ਦਾ ਸਕਸੈਸ ਰੇਟ ਆ ਉਹਦੇ ਚਾਂਸਿਸ ਆ ਉਹ ਇੰਕਰੀਜ਼.

0: ਇਹ ਕਿੱਦਾਂ ਫਿਰ ਚੂਜ਼ ਕੀਤਾ ਜਾਵੇ ਕਿ ਕਿਹੜੀ ਯੂਨੀਵਰਸਿਟੀ ਚ ਅਪਲਾਈ ਕਰੀਏ ਵੀ ਉੱਥੇ ਉਹਨਾਂ ਦਾ ਕੋਟਾ ਕਿਤੇ ਵਰਤਣਾ ਲਿਆ ਗਿਆ ਹੋਵੇ? ਏਦਾਂ ਏਦਾਂ ਦਾ ਕੁਛ ਨਹੀਂ ਹੈਗਾ, ਬਲਾਈਂਡ ਗੈਸ ਹੀ ਆ।
1: ਬਲਾਈਂਡ ਗੈਸ ਨਹੀਂ ਕਹੂੰਗੇ ਭਾਜੀ ਇਸ ਚੀਜ਼ ਨੂੰ, ਪਰ ਇਸ ਦੇ ਵਿੱਚ ਨਾ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਜੀ। ਇੱਕ ਤਾਂ ਸਭ ਤੋਂ ਪਹਿਲਾਂ ਇੰਪੋਰਟੈਂਟ ਚੀਜ਼ ਆ ਜੀ ਕਿ ਲੈਵਲ 1, ਲੈਵਲ 2 ਜਾਂ ਲੈਵਲ 3 ਜਿਹੜੀ ਯੂਨੀਵਰਸਿਟੀ ਹੈ ਤੁਹਾਡੀ, ਉਹ ਚੈੱਕ ਕਰਨਾ ਪਏਗਾ। ਕਾਲਜ ਜਾਂ ਯੂਨੀਵਰਸਿਟੀ ਜਿਹੜਾ ਵੀ ਇੰਸਟੀਟਿਊਟ ਦੇ ਵਿੱਚ ਤੁਸੀਂ ਐਡਮਿਸ਼ਨ ਕਰ ਰਹੇ ਹੋ, ਕੋਸ਼ਿਸ਼ ਕਰੋ ਕਿ ਲੈਵਲ 1 ਦੇ ਵਿੱਚ ਹੋਵੇ ਜੀ, ਕਿਉਂਕਿ ਲੈਵਲ 1 ਦੇ ਵਿੱਚ ਜੇ ਤੁਸੀਂ ਅਪਲਾਈ ਕਰੋਗੇ ਤਾਂ ਕਿਤੇ ਨਾ ਕਿਤੇ ਸਕਸੈਸ ਦੇ ਰੇਟ ਵੀ ਜਿਹੜਾ ਉਹ ਜ਼ਿਆਦਾ ਵਧੀਆ ਹੁੰਦਾ ਜੀ।
0: ਠੀਕ।
1: ਦੂਜੀ ਚੀਜ਼ ਹੈ ਜੀ, ਜਿੰਨੀਆਂ ਵੀ ਵਧੀਆ ਯੂਨੀਵਰਸਿਟੀਜ਼ ਨੇ ਤੁਹਾਨੂੰ ਐਡਮਿਸ਼ਨ ਮੁਸ਼ਕਿਲ ਮਿਲਦੀ ਹੈ ਜ਼ਰੂਰ ਉਹਨਾਂ ਦੇ ਵਿੱਚ, ਬਟ ਉਹਨਾਂ ਦੇ ਵਿੱਚ ਆਟੋਮੈਟਿਕਲੀ ਤੁਹਾਨੂੰ ਪ੍ਰਾਇੋਰਟੀ ਮਿਲੇਗੀ ਜੀ। ਗਰੁੱਪ 8 ਯੂਨੀਵਰਸਿਟੀ ਆ ਉਹ ਤਾਂ ਆਲਰੇਡੀ, ਮਤਲਬ ਜੇ ਤੁਹਾਨੂੰ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ ਤਾਂ ਉਹ ਬਹੁਤ ਵਧੀਆ ਚਾਂਸ ਦੇ ਵੀ ਪ੍ਰਾਇੋਰਟੀ ਮਿਲ ਜਾਂਦੀ ਹੈ।
0: ਮਹਿੰਗੀਆਂ ਵੀ ਹੁੰਦੀਆਂ ਨੇ,
1: ਨਹੀਂ ਮਹਿੰਗੀ ਉਹ ਡੈਫੀਨੇਟਲੀ ਹੋਣਗੀਆਂ ਜੀ, ਕੋਸਟਲੀ ਹੋਣਗੀਆਂ ਬਾਕੀ।
0: ਰਾਈਟ ਰਾਈਟ, ਨਹੀਂ ਠੀਕ ਹੈ। ਇੱਕ ਸਵਾਲ ਇੱਥੇ, ਇਹ ਨਾਮ ਨਹੀਂ ਦੱਸਣਾ ਚਾਹੁੰਦੇ ਹੈਗੇ, ਕਹਿੰਦੇ ਜੀ ਕਿ ਮੇਰਾ 491 ਤੋਂ ਬਾਅਦ S56 ਆਇਆ ਸੀਗਾ ਡੈਟ ਨੂੰ ਲੈ ਕੇ, ਅਤੇ ਉਹ ਨਾਲ ਦੀ ਨਾਲ ਕਲੀਅਰ ਕਰ ਦਿੱਤਾ ਗਿਆ 10 September ਨੂੰ। ਕਹਿੰਦੇ ਓਰੀਜਨਲ ਲੋਜਮੈਂਟ ਹੈ, ਮੈਂ ਸ਼ਾਇਦ ਕਨਫਿਊਜ਼ ਹੋ ਰਿਹਾ, 10 September ਦੀ ਇਹਨਾਂ ਦੀ 191 ਦੀ ਲੋਜਮੈਂਟ ਹੈ ਸੋਰੀ, ਅਤੇ ਜਿਹੜਾ ਡੈਟ ਹੈਗਾ ਉਹ 30 May ਦਾ ਕਹਿ ਰਹੇ ਨੇ, ਅਤੇ ਹੁਣ ਕਹਿੰਦੇ ਅੱਜ ਦੀ ਤਰੀਕ ਤੱਕ ਕੁਛ ਆਇਆ ਨਹੀਂ ਹੈਗਾ, S56 ਤੋਂ ਬਾਅਦ ਵੀ ਕੋਈ ਰਿਪਲਾਈ ਨਹੀਂ ਆਇਆ, ਕਿੰਨਾ ਟਾਈਮ ਹੋਰ ਲੱਗ ਸਕਦਾ ਭਾਜੀ?
1: ਭਾਜੀ ਮੈਨੂੰ ਲੱਗਦਾ ਇਹਨਾਂ ਨੇ ਪਿਛਲੇ ਸਾਲ ਸਤੰਬਰ ਦੇ ਵਿੱਚ ਸ਼ਾਇਦ 191 ਲੌਂਚ ਕੀਤੀ ਹੋਊਗੀ,
0: ਮੈਂ ਕਨਫਿਊਜ਼ ਹੋ ਰਿਹਾ। ਹਾਂਜੀ ਠੀਕ ਹੈ,
1: ਹਾਂਜੀ ਹਾਂਜੀ ਹਾਂਜੀ, ਤੇ ਇਸ ਸਾਲ ਇਹਨਾਂ ਨੇ ਮਈ ਦੇ ਵਿੱਚ ਇਹਨਾਂ ਨੂੰ ਹੋ ਸਕਦਾ S56 ਆਇਆ ਹੋਏਗਾ ਜੀ, ਕਿਉਂਕਿ ਇਹਨਾਂ ਦੀ ਸਟੈਟ ਰਹਿੰਦਾ ਹੋਏਗਾ ਜੀ ATO ਦਾ
0: ਜੀ।
1: ਤਾਂ ਇਹਦੇ ਵਿੱਚ ਜੇ ਇਹਨਾਂ ਨੇ ਆਲਰੇਡੀ ਪੇ ਕਰ ਦਿੱਤਾ ਜੀ, ਮੈਨੂੰ ਉਮੀਦ ਹੈ ਕਿਉਂਕਿ ਉਹ ਨਵਾਂ ਫਾਈਨੈਂਸ਼ੀਅਲ ਈਅਰ ਸ਼ੁਰੂ ਹੋ ਗਿਆ ਜੀ, ਜਿਹੜਾ ਲਾਸਟ ਐਂਡ ਆਫ ਦਾ ਫਾਈਨੈਂਸ਼ੀਅਲ ਈਅਰ ਦੇ ਵਿੱਚ ਗ੍ਰਾਂਟਸ ਥੋੜੀਆਂ ਸਲੋ ਹੋਈਆਂ ਸੀਗੀਆਂ, ਹੁਣ ਡਿਪਾਰਟਮੈਂਟ ਐਕਟਿਵ ਹੈ ਜੀ ਕਾਫੀ, ਲਾਸਟ ਵੀਕ ਤੋਂ ਲੈ ਕੇ ਹੁਣ ਦੁਬਾਰਾ ਤੋਂ ਜਿਹੜੀਆਂ ਗ੍ਰਾਂਟਸ ਆ ਉਹ ਸਟਾਰਟ ਹੋ ਚੁੱਕੀਆਂ ਨੇ, ਤੇ ਉਮੀਦ ਕਰਦੇ ਹਾਂ ਜਿਨ੍ਹਾਂ ਦੇ ਆਲਰੇਡੀ S56 ਆ ਚੁੱਕੀ ਹੈ ਜੀ, ਵਿਦ ਇਨ 1 month ਔਰ 2 months ਜਿਹੜੇ ਵੀਜ਼ਾ ਗ੍ਰਾਂਟ ਹੈ ਜੀ ਉਹ ਵੀ ਆਉਣੇ ਸ਼ੁਰੂ ਹੋ ਜਾਣਗੇ ਜੀ।
0: ਇਹ ਜਿਹੜੇ ਅੱਗੇ ਵੀ ਆਪਾਂ ਨੂੰ ਸਵਾਲ ਆਇਆ ਸੀ, ਇਹ ਜਿਹੜੇ S56 ਹੁੰਦੇ ਨੇ ਯਾਦਵੰਦ ਭਾਜੀ, ਇਹਦੇ ਨਾਲ ਕੀ ਉਹ ਨਵੇਂ ਸਿਰੇ ਤੋਂ ਫਿਰ ਐਪਲੀਕੇਸ਼ਨ ਨੂੰ ਕੰਸਿਡਰ ਕਰਦੇ ਆ, ਉਹਨਾਂ ਨੂੰ ਸਾਈਡ ਤੇ ਰੱਖੀ ਜਾਂਦੇ ਵੀ ਤੇਰਾ ਹੋ ਗਿਆ, ਤੇਰੀ ਬਸ ਆਹ ਚੀਜ਼ ਰਹਿੰਦੀ ਹੈ ਤੇ ਤੈਨੂੰ ਦੇ ਦਾਂਗੇ, ਪ੍ਰਾਇਓਰਿਟੀ ਫਿਰ ਕਿਹਨਾਂ ਦੀ ਹੁੰਦੀ ਹੈ? ਨਵੀਆਂ ਐਪਲੀਕੇ ਜਿਹੜੀਆਂ ਮਤਲਬ ਸੀਕੁਐਂਸ ਦੇ ਵਿੱਚ ਉਹਨਾਂ ਦੇ ਹੋਣਗੀਆਂ ਵੀ ਸਪਤੰਬਰ, ਫਿਰ ਅਕਤੂਬਰ, ਫਿਰ ਨਵੰਬਰ, ਜਾਂ ਫਿਰ ਜਿਨ੍ਹਾਂ ਦੇ S56 ਪੈਂਡਿੰਗ ਪਏ ਪਹਿਲਾਂ ਉਹਨਾਂ ਦੀ, ਜਾਂ ਇਹ ਕੁਛ ਵੀ ਨਹੀਂ ਹੈਗਾ, ਰੈਂਡਮ ਹੈ?
1: ਨਹੀਂ ਰੈਂਡਮ ਨਹੀਂ ਹੈ ਭਾਜੀ, ਇਹਦੇ ਵਿੱਚ ਹੁੰਦਾ ਕੀ ਆ, ਬੇਸਿਕਲੀ ਆਪਾਂ ਪ੍ਰਾਇੋਰਟੀ ਜਦੋਂ ਆਪਾਂ ਗੱਲ ਕਰਦੇ ਆ ਨਾ, ਜਦੋਂ ਮੰਨ ਲਓ ਸਤੰਬਰ ਵਾਲੀਆਂ ਫਾਈਲਾਂ ਪ੍ਰੋਸੈਸ ਹੋਣੀਆਂ ਸ਼ੁਰੂ ਹੋ ਗਈਆਂ ਭਾਜੀ, ਤਾਂ ਕੇਸ ਅਫਸਰ ਨੂੰ ਅਸਾਈਨ ਹੋ ਜਾਂਦੀਆਂ ਨੇ ਜੀ ਫਾਈਲਾਂ, ਉਦੋਂ ਤੱਕ ਡਿਪਾਰਟਮੈਂਟ ਉਹਨਾਂ ਫਾਈਲਾਂ ਉੱਤੇ ਕੋਈ ਐਕਸ਼ਨ ਨਹੀਂ ਲਿਆ ਹੁੰਦਾ ਜਦੋਂ ਤੱਕ ਕੇਸ ਅਫਸਰ ਨੂੰ ਅਸਾਈਨ ਨਹੀਂ ਹੋਈਆਂ ਜੀ।
0: ਕਰੈਕਟ।
1: ਹੁਣ ਜਦੋਂ ਕੇਸ ਅਫਸਰ ਤੁਹਾਡੀ ਫਾਈਲ ਚੈੱਕ ਕਰਦਾ ਜੀ, ਉਹਨੂੰ ਕੋਈ ਨਾ ਕੋਈ ਕਮੀ ਪੇਸ਼ੀ ਦਿਖ ਰਹੀ ਹੈ, ਤਾਂ ਤੁਹਾਡੇ ਜੋ ਦੁਬਾਰਾ ਉਹ ਡਾਕੂਮੈਂਟ ਆ ਜਿਹੜਾ ਉਹ ਰਿਕੁਐਸਟ ਕਰਦਾ ਜੀ।
0: ਠੀਕ ਹੈ।
1: ਇਹਦੇ ਲਈ ਇਹ ਬਚਣ ਦਾ ਇਹਦਾ ਆਪਸ਼ਨ ਇਹੀ ਹੈ ਜੀ ਕਿ ਤੁਸੀਂ ਕੋਸ਼ਿਸ਼ ਕਰੋ ਜਦੋਂ ਵੀ ਆਪਣੀ ਐਪਲੀਕੇਸ਼ਨ ਤੁਸੀਂ ਲੌਂਚ ਕਰ ਦਿੱਤੀ ਹੈ ਜੀ, ਜੇ ਤੁਸੀਂ ਕੋਈ ਲੌਜਮੈਂਟ ਦੇ ਟਾਈਮ ਆਪਣੇ ਡਾਕੂਮੈਂਟ ਪੂਰਾ ਨਹੀਂ ਦੇ ਸਕੇ, ਤਾਂ ਡਿਊਰਿੰਗ ਪ੍ਰੋਸੈਸਿੰਗ ਆਲਰੇਡੀ ਬਿਫੋਰ ਕੇ ਕੇਸ ਅਫਸਰ ਮੰਗੇ, ਉਹ ਤੁਸੀਂ ਆਲਰੇਡੀ ਪਹਿਲਾਂ ਹੀ ਪ੍ਰੋਵਾਈਡ ਕਰਵਾ ਦਿਓ ਉਹਨਾਂ ਨੂੰ ਡਿਊਰਿੰਗ ਪ੍ਰੋਸੈਸਿੰਗ ਜੀ। ਹੁਣ ਜਿਹੜਾ ਤੁਹਾਡਾ ਕੁਐਸਚਨ ਸੀ ਭਾਜੀ ਵੀ S56 ਤੇ ਜਦੋਂ ਆ ਗਈ ਤਾਂ ਕੀ ਉਹ ਦੁਬਾਰਾ ਕਿਊ ਦੇ ਵਿੱਚ ਲੱਗ ਜਾਏਗੀ, ਏਦਾਂ ਨਹੀਂ ਹੁੰਦਾ ਭਾਜੀ, ਕੇਸ ਅਫਸਰ ਨੂੰ ਆਲਰੇਡੀ ਸਾਈਨ ਹੋਈ ਹੋਈ ਆ, ਕਿਉਂਕਿ ਕੇਸ ਅਫਸਰ ਕੋਲ ਬਹੁਤ ਜ਼ਿਆਦਾ ਫਾਈਲਸ ਹੁੰਦੀਆਂ ਨੇ, ਜਦੋਂ ਉਹਦੇ ਕੋਲ ਬਾਕੀ ਫਾਈਲਾਂ ਤੋਂ ਥੋੜਾ ਜਿਹਾ ਟਾਈਮ ਮਿਲੇਗਾ, ਤਾਂ ਉਹ ਆਟੋਮੈਟਿਕਲੀ ਇਹ ਫਾਈਲ ਨੂੰ ਰਿਵਿਊ ਕਰ ਲੇਗਾ ਜੀ, ਕਿਉਂਕਿ ਕਿਤੇ ਨਾ ਕਿਤੇ ਨੰਬਰ ਆਲਰੇਡੀ ਕੇਸ ਅਫਸਰ ਕੋਲ ਗਿਆ ਹੋਇਆ ਜੀ ਉਸ ਫਾਈਲ ਦਾ।
0: ਠੀਕ ਹੋ ਗਿਆ, ਠੀਕ ਹੋ ਗਿਆ। ਆਈ ਹੋਪ ਤੁਹਾਨੂੰ ਤੁਹਾਡਾ ਰਿਪਲਾਈ ਮਿਲ ਗਿਆ ਹੋਏਗਾ ਜੀ। ਲਾਸਟ ਕੁਐਸਚਨ ਭਾਜੀ ਲੈਂਦੇ ਚੱਲਦੇ ਹੈਗੇ ਇੱਥੇ, ਮਾਈ JRP ਇਜ਼ ਇਨ, ਸ਼ੈਫ ਇਜ਼ ਐਕਸਪਾਇਰਡ, ਵਾਟ ਆਰ ਦੀ ਅਦਰ ਆਪਸ਼ਨਸ ਡੂ ਆਈ ਹੈਵ?
1: ਭਾਜੀ ਜੋਬ ਰੈਡੀ ਜਿਹੜਾ ਬੇਸਿਕਲੀ ਹੁੰਦਾ ਜਦੋਂ ਬੱਚਾ ਪੜ੍ਹਾਈ ਕਰਦਾ ਆਸਟ੍ਰੇਲੀਆ ਦੀ ਕੋਈ ਵੀ ਟ੍ਰੇਡ ਸਟੱਡੀ, ਇਹ ਸ਼ੈਫ ਦੀ ਵੀ ਨਹੀਂ ਗੱਲ ਕਰਦੇ, ਮੈਂ ਸਾਰੇ ਟ੍ਰੇਡ ਓਕੂਪੇਸ਼ਨ ਦੀ ਹੀ ਗੱਲ ਕਰਦਾ ਜੀ, ਉਹ 1 ਸਾਲ ਤੋਂ ਜਾਂ 1.5 ਸਾਲ ਦਾ ਜਿਹੜਾ ਜੋਬ ਰੈਡੀ ਪ੍ਰੋਗਰਾਮ ਉਹ ਪੂਰਾ ਕਰਦਾ ਜੀ, ਜਦੋਂ ਉਹਦਾ ਫਾਈਨਲ ਸਰਟੀਫਿਕੇਟ ਆ ਜਾਂਦਾ ਉਹ 3 ਸਾਲ ਦੇ ਲਈ ਵੈਲਿਡ ਹੁੰਦਾ ਭਾਜੀ।
0: ਓਕੇ।
1: ਹੁਣ ਇਹਦੇ ਵਿੱਚ ਜਦੋਂ ਬੱਚੇ ਦਾ ਜੋਬ ਰੈਡੀ ਐਕਸਪਾਇਰ ਹੋ ਚੁੱਕਿਆ, ਯਾਨੀ ਕਿ ਇਹਨਾਂ ਨੇ 3 ਸਾਲ ਪਹਿਲਾਂ ਜੋਬ ਰੈਡੀ ਪ੍ਰੋਗਰਾਮ ਪੂਰਾ ਕੀਤਾ ਹੋਏਗਾ ਜੀ, ਹੁਣ ਇਹਨਾਂ ਕੋਲ 2 ਆਪਸ਼ਨ ਹੁੰਦੇ ਨੇ ਜੀ ਜੋਬ ਰੈਡੀ ਜੇ ਤੁਹਾਡਾ ਐਕਸਪਾਇਰ ਹੋ ਗਿਆ ਜੀ, ਜਾਂ ਤਾਂ ਜੇ ਤੁਹਾਡੇ ਕੋਲ 3 ਸਾਲ ਦਾ ਫੁੱਲ ਟਾਈਮ ਦਾ ਐਕਸਪੀਰੀਅੰਸ ਹੋਇਆ ਜੀ,
0: ਠੀਕ ਹੈ,
1: ਤਾਂ ਤੁਸੀਂ ਡਾਇਰੈਕਟਲੀ RTA ਕੋਲ ਅਪਲਾਈ ਕਰਕੇ ਵਿਦ ਇਨ 2 ਜਾਂ 3 months ਦੇ ਵਿੱਚ ਜਿਹੜਾ ਤੁਹਾਡੀ ਦੁਬਾਰਾ ਤੋਂ ਸਕਿੱਲ ਅਸੈਸਮੈਂਟ ਆ ਜਿਹੜੀ ਉਹ ਆ ਸਕਦੀ ਹੈ ਜੀ।
0: ਜੀ।
1: ਜਾਂ ਇੱਕ ਦੂਜਾ ਆਪਸ਼ਨ ਵੀ ਹੈਗਾ ਭਾਜੀ, ਜੇ ਇਹਨਾਂ ਕੋਲ 3 ਸਾਲ ਦਾ ਐਕਸਪੀਰੀਅੰਸ ਨਹੀਂ ਹੈਗਾ ਜੀ, ਫਿਰ ਇਹਨਾਂ ਨੂੰ ਜੋਬ ਰੈਡੀ ਉਹ ਦੁਬਾਰਾ ਤੋਂ ਫਿਰਨਾ ਪਏਗਾ ਜੀ।
0: ਓਕੇ।
1: ਹਾਂਜੀ, ਤਾਂ ਦੁਬਾਰਾ 1 ਜਾਂ 1.5 ਸਾਲ ਦਾ ਟਾਈਮ ਲੱਗੇਗਾ।
0: ਹਾਂਜੀ,
1: ਕਿਉਂਕਿ ਬਹੁਤ ਸਾਰੇ ਐਪਲੀਕੈਂਟ ਏਦਾਂ ਹੁੰਦੇ ਨੇ ਭਾਜੀ ਜਿਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ, ਜੋਬ ਰੈਡੀ ਪੂਰੀ ਕੀਤਾ, ਤੇ ਕਈ ਵਾਰੀ ਉਹਦੇ ਵਿੱਚ ਫੀਲਡ ਦੇ ਵਿੱਚ ਕੰਮ ਨਹੀਂ ਕਰਦੇ, ਤੇ ਉਹ ਐਕਸਪੀਰੀਅੰਸ ਆਪਣਾ ਪੂਰਾ ਨਹੀਂ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Hanji, yoy Hanji Hanji,
4: Hanji Radio.
5: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
6: ਰੇਡੀਓ ਹਾਂਜੀ 1674 AM, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਚੀਨ ਦੇ ਨਾਲ ਰਿਲੇਟਿਡ ਹੈ। ਕਹਿੰਦੇ ਨੇ ਇੱਕ ਵਾਰੀ ਤਿੰਨ ਬੁੱਧੇ ਸੀ ਉੱਥੇ, ਜਿਹੜੇ ਹੱਸਦੇ ਰਹਿੰਦੇ ਹਮੇਸ਼ਾ, ਜਿੱਥੇ ਵੀ ਕਿਤੇ ਜਾਂਦੇ, ਜਿੱਥੇ ਵੀ ਕਿਤੇ ਬਹਿੰਦੇ, ਹਮੇਸ਼ਾ ਹੱਸਦੇ ਰਹਿੰਦੇ, ਖੁੱਲ੍ਹ ਕੇ ਹੱਸਦੇ। ਅਤੇ ਇਸੇ ਕਰਕੇ ਉਹ ਲੋਕਾਂ ਦੇ ਵਿੱਚ ਹੱਸਣ ਵਾਲੇ ਬੁੱਧੇ ਕਰਕੇ ਜਾਣੇ ਜਾਂਦੇ। ਲੋਕਾਂ ਨੂੰ ਕਿੰਨੀਆਂ ਵੀ ਦੁੱਖ ਤਕਲੀਫਾਂ ਹੁੰਦੀਆਂ, ਜਦੋਂ ਵੀ ਉਹਨਾਂ ਨੂੰ ਵੇਖ ਲੈਂਦੇ, ਉਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ। ਜਦੋਂ ਵੀ ਕਿਸੇ ਪਿੰਡ ਦੇ ਵਿੱਚ ਪਹੁੰਚਦੇ, ਲੋਕ ਪੁੱਜ ਕੇ ਉਹਨਾਂ ਨੂੰ ਵੇਖਣ ਜਾਂਦੇ, ਬੱਚੇ ਬੁੜੇ ਜਵਾਨ ਔਰਤਾਂ ਸਾਰੇ ਇਹਨਾਂ ਨੂੰ ਵੇਖਣ ਦੇ ਲਈ, ਮਿਲਣ ਦੇ ਲਈ ਆਉਂਦੇ। ਬਹੁਤਾ ਬੋਲਦੇ ਨਹੀਂ, ਸਿਰਫ ਹੱਸਦੇ। ਕੋਈ ਆਪਣੀ ਪਰੇਸ਼ਾਨੀ, ਕੋਈ ਦੁੱਖ ਤਕਲੀਫ ਜਾ ਕੇ ਇਹਨਾਂ ਨੂੰ ਦੱਸਦਾ, ਅਤੇ ਤਾਂ ਵੀ ਉਹਦੇ ਉੱਤੇ ਖੁੱਲ੍ਹ ਕੇ ਹੱਸਦੇ, ਇੰਨਾ ਹੱਸਦੇ ਕਿ ਉਸ ਦੁਖੀ ਦਾ ਆਪਣੇ ਆਪ ਹਾਸਾ ਨਿਕਲ ਜਾਂਦਾ। ਇਸ ਵਜ੍ਹਾ ਦੇ ਕਰਕੇ ਲੋਕ ਇਹਨਾਂ ਨੂੰ ਕਾਫੀ ਸ਼ਰਧਾ ਦੇ ਨਾਲ ਪੂਜਣਾ ਸ਼ੁਰੂ ਕਰ ਦਿੰਦੇ। ਦੂਰ ਦਰੇਡੇ ਤੱਕ ਇੰਤਜ਼ਾਰ ਰਹਿੰਦਾ ਹੋਵੇ ਨਾ, ਅਤੇ ਅੱਜ ਇਹ ਬੁੱਧੇ ਸਾਡੇ ਘਰ ਆਉਣ, ਅੱਜ ਇਹ ਬੁੱਧੇ ਸਾਡੇ ਪਿੰਡ ਆਉਣ। ਹਰ ਇੱਕ ਨਗਰ ਦੇ ਵਿੱਚ ਇਹ ਉਡੀਕ ਰਹਿੰਦੀ, ਪਰ ਮਨ ਮਰਜ਼ੀ ਦੇ ਮਾਲਕ, ਜਿੱਥੇ ਜੀ ਕਰਦਾ ਉੱਥੇ ਜਾਂਦੇ, ਜਿੱਥੇ ਨਹੀਂ ਜੀ ਕਰਦਾ ਨਹੀਂ ਜਾਂਦੇ। ਖੂਬ ਇੰਜੋਏ ਕਰਦੇ। ਲੋਕਾਂ ਦੀਆਂ ਆਪਸ ਦੇ ਵਿੱਚ ਗੱਲਾਂ ਹੁੰਦੀਆਂ ਕਿ ਇਹਨਾਂ ਨੂੰ ਕੋਈ ਦੁੱਖ ਤਕਲੀਫ ਨਹੀਂ, ਇਹਨਾਂ ਨੂੰ ਕਦੀ ਉਦਾਸ ਨਹੀਂ ਵੇਖਿਆ, ਇਹਨਾਂ ਨੂੰ ਕਦੀ ਰੋਂਦੇ ਨਹੀਂ ਵੇਖਿਆ। ਲੋਕ ਜਿੱਦਾਂ ਇਸ ਚੀਜ਼ ਦੀ ਤਾਕਤ ਦੇ ਵਿੱਚ ਸੀ ਕਿ ਕਦੀ ਇਹ ਵੀ ਤਾਂ ਆਖਰ ਇਨਸਾਨ ਨੇ, ਇਹਨਾਂ ਨੂੰ ਵੀ ਕਿਤੇ ਦੁੱਖ ਤਕਲੀਫ ਦੇ ਵਿੱਚ ਵੇਖੀਏ। ਇਨਸਾਨੀ ਦਿਮਾਗ ਹੈ ਨਾ, ਆਪਣੇ ਨਾਲ ਉਹਨਾਂ ਨੂੰ ਅਲੱਗ ਕਰਕੇ ਕਿੱਦਾਂ ਵੇਖ ਸਕਦੇ ਸੀ। ਕਹਿੰਦੇ ਨੇ ਇੱਕ ਦਿਨ ਇੱਕ ਨਗਰ ਦੇ ਵਿੱਚ ਪਹੁੰਚੇ, ਇੱਕ ਪਿੰਡ ਦੇ ਵਿੱਚ ਪਹੁੰਚੇ। ਤਿੰਨੋਂ ਜਣੇ ਜ਼ੋਰ ਜ਼ੋਰ 'ਤੇ ਹੱਸ ਰਹੇ ਨੇ, ਬਸ ਹੱਸ ਰਹੇ ਨੇ ਅਤੇ ਹੱਸ ਰਹੇ ਨੇ। ਇੱਦਾਂ ਦਾ ਪਹਿਲਾਂ ਕਦੀ ਹਾਸਾ ਕਿਸੇ ਨੇ ਨਹੀਂ ਵੇਖਿਆ ਇਹਨਾਂ ਦਾ, ਅੱਜ ਇੰਨਾ ਕੁ ਤੇਜ਼ ਅਤੇ ਇੰਨਾ ਕੁ ਲੰਮਾ ਹੱਸ ਰਹੇ ਨੇ, ਜਿੱਦਾਂ ਪਤਾ ਨਹੀਂ ਕਿੱਡੀ ਕੁ ਵੱਡੀ ਖੁਸ਼ੀ ਮਿਲ ਗਈ ਹੋਵੇ, ਖੌਰੇ ਅੱਜ ਕੀ ਵੇਖ ਲਿਆ ਹੋਵੇ। ਹੱਸਦੇ ਹੱਸਦੇ ਹੱਸਦੇ ਹੱਸਦੇ ਲੋਕਾਂ ਦੇ ਵਿੱਚ ਹਾਲੇ ਗੱਲਾਂ ਚੱਲ ਹੀ ਰਹੀਆਂ ਨੇ ਕਿ ਇੰਨਾ ਜ਼ਿਆਦਾ ਹੱਸਿਆ ਤਾਂ ਬੰਦਾ ਮਰ ਵੀ ਸਕਦਾ, ਅਤੇ ਇੰਨੇ ਦੇ ਵਿੱਚ ਪਟਾਕ ਦੇ ਨਹੀਂ ਇੱਕ ਤਿੰਨਾਂ ਦੇ ਵਿੱਚੋਂ ਧਰਤੀ ਦੇ ਉੱਤੇ ਡਿੱਗਾ। ਅਤੇ ਧਰਤੀ ਦੇ ਉੱਤੇ ਡਿੱਗਦੇ ਹੀ ਆਪਣੇ ਸਵਾਸ ਛੱਡਦੇ। ਬਾਕੀ ਦੇ ਬੱਚੇ ਦੋ ਬੁੱਧੇ ਉਹਨੂੰ ਵੇਖਦੇ ਨੇ ਕਿ ਆਪਣੇ ਸਵਾਸ ਛੱਡ ਗਿਆ, ਫਿਰ ਹੱਸਣਾ ਸ਼ੁਰੂ ਕਰ ਦਿੰਦੇ ਨੇ। ਲੋਕ ਹੈਰਾਨ ਨੇ, ਕਿਉਂਕਿ ਲੋਕ ਚਾਹੁੰਦੇ ਸੀ ਕਿ ਇਹਨਾਂ ਦਾ ਸਾਥੀ ਅੱਜ ਦੁਨੀਆ ਛੱਡ ਗਿਆ, ਹੱਸਦੇ ਹੱਸਦੇ ਮਰ ਗਿਆ। ਇਹਨਾਂ ਨੂੰ ਰੋਣਾ ਚਾਹੀਦਾ, ਇਹਨਾਂ ਨੂੰ ਦੁੱਖ ਕਰਨਾ ਚਾਹੀਦਾ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ, ਪਰ ਇਹਨਾਂ ਨੂੰ ਕੋਈ ਪਰਵਾਹ ਨਹੀਂ। ਇਹ ਉਹਨੂੰ ਆਪਣੀ ਗੋਦੀ ਦੇ ਵਿੱਚ ਰੱਖ ਕੇ ਹੱਸ ਰਹੇ ਨੇ, ਉਸੇ ਤਰ੍ਹਾਂ ਹੀ ਜਿੱਦਾਂ ਪਹਿਲਾਂ ਹੱਸਦੇ ਸੀ। ਹਾਸਾ ਥੋੜ੍ਹਾ ਜਿਹਾ ਮੱਧਮ ਪੈਣ ਦੇ ਉੱਤੇ, ਬਾਕੀ ਕੁਛ ਲੋਕ ਤਾਂ ਚਲੇ ਗਏ, ਪਰ ਕੁਛ ਸਿਆਣੇ ਲੋਕ ਪਿੰਡ ਦੇ ਅੱਗੇ ਆਏ, ਜਾਣਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਹੱਸ ਕਿਉਂ ਰਹੇ ਹੋ। ਥੋੜ੍ਹਾ ਹੌਸਲਾ ਕਰਕੇ ਬੁੱਧਿਆਂ ਨੂੰ ਪੁੱਛਿਆ, ਅਤੇ ਉਹਨਾਂ ਨੇ ਕਿਹਾ, ਜਦੋਂ ਆਪਾਂ ਤੁਹਾਡੇ ਪਿੰਡ ਵੱਲ ਨੂੰ ਆ ਰਹੇ ਸੀ ਨਾ, ਅਤੇ ਇਸ ਸਾਡੇ ਸਾਥੀ ਨੇ ਸਾਡੇ ਨਾਲ ਸ਼ਰਤ ਲਾਈ ਸੀ। ਇਹਨੇ ਕਿਹਾ ਸੀ, ਚਲੋ ਅੱਜ ਵੇਖਦੇ ਹਾਂ, ਹੁਣ ਬਜ਼ੁਰਗ ਹੋ ਚੁੱਕੇ ਹਾਂ, ਦੁਨੀਆ ਤੋਂ ਜਾਣ ਦਾ ਸਮਾਂ ਆ ਗਿਆ, ਚਲੋ ਭਲਾ ਅੱਜ ਵੇਖਦੇ ਹਾਂ। ਹੱਸਦੇ ਹੱਸਦੇ ਕਿਹੜਾ ਪਹਿਲਾਂ ਦੁਨੀਆ ਨੂੰ ਛੱਡ ਕੇ ਜਾਂਦਾ, ਅਤੇ ਜਿਹੜਾ ਹੱਸਦੇ ਹੱਸਦੇ ਅੱਜ ਪਹਿਲਾਂ ਮਰ ਗਿਆ ਉਹ ਸਾਡੇ 'ਚੋਂ ਜਿੱਤ ਗਿਆ। ਅਤੇ ਖੁਸ਼ਕਿਸਮਤੀ ਵੇਖੋ ਇਹਦੀ, ਇਹੋ ਹੀ ਜਿੱਤ ਗਿਆ। ਇੰਨਾ ਕਹਿ ਕੇ ਫਿਰ ਹੱਸਣ ਲੱਗ ਪੈਂਦੇ ਨੇ। ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਰਨ ਅਤੇ ਕੀ ਕਰਨ, ਕੀ ਦੁੱਖ ਕਰਨ ਇਹਨਾਂ ਦੇ ਨਾਲ। ਆਖਰੀ ਕਿਰਿਆਕਰਮ ਦਾ ਇੰਤਜ਼ਾਮ ਕੀਤਾ ਗਿਆ ਤੇ ਬਾਕੀ ਬੱਚੇ ਦੋ ਬੁੱਧਿਆਂ ਨੇ ਕਿਹਾ ਤੁਹਾਨੂੰ ਪਤਾ ਇਹ ਜਾਂਦੇ ਜਾਂਦੇ ਸਾਨੂੰ ਇਹ ਵੀ ਕਹਿ ਕੇ ਗਿਆ ਸੀ ਕਿ ਮੇਰੇ ਕਿਰਿਆਕਰਮ ਦੇ ਉੱਤੇ ਨਵੇਂ ਕੱਪੜੇ ਮੈਨੂੰ ਨਾ ਪਾਏ ਜਾਣ ਜਿਹੜੇ ਕੱਪੜਿਆਂ ਦੇ ਵਿੱਚ ਮੈਂ ਹਾਂ ਉਹਨਾਂ ਹੀ ਕੱਪੜਿਆਂ ਦੇ ਵਿੱਚ ਮੈਨੂੰ ਅੱਗ ਲਾਈ ਜਾਵੇ ਮੈਂ ਸਾਰੀ ਜ਼ਿੰਦਗੀ ਦੁੱਖ ਕਦੀ ਆਪਣੇ ਨੇੜੇ ਨਹੀਂ ਆਉਣ ਦਿੱਤਾ ਕਦੀ ਵੀ ਕੋਈ ਤਕਲੀਫ ਮੈਂ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤੀ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਮਰਨ ਤੋਂ ਬਾਅਦ ਕੁਛ ਨਵਾਂ ਤੁਸੀਂ ਮੇਰੇ ਸਰੀਰ ਦੇ ਉੱਤੇ ਪਾ ਦਿਓ ਜੋ ਮੇਰੇ ਕੋਲ ਹੈ ਉਹ ਬਹੁਤ ਵਧੀਆ ਤੇ ਕਹਿੰਦੇ ਨੇ ਕਿ ਆਪਣੇ ਆਖਰੀ ਕਿਰਿਆਕਰਮ ਦਾ ਵੀ ਸਾਰਾ ਬਿਊਰਾ ਦੱਸ ਕੇ ਗਿਆ ਤੇ ਇੰਨਾ ਕਹਿ ਕੇ ਬੁੱਧੇ ਫਿਰ ਹੱਸਣਾ ਸ਼ੁਰੂ ਕਰਦੇ ਨੇ ਹੱਸਦਿਆਂ ਹੱਸਦਿਆਂ ਇਹਨੂੰ ਲਾਂਬੂ ਲਾਉਂਦੇ ਨੇ ਵੇਂਦਿਆਂ ਵੇਂਦਿਆਂ ਇਹਦਾ ਸਰੀਰ ਅੱਗ ਖਾ ਜਾਂਦੀ ਆ ਪਰ ਇਹ ਹੱਸਣਾ ਬੰਦ ਨਹੀਂ ਕਰਦੇ ਤੇ ਹੁਣ ਸਾਰੇ ਪਿੰਡ ਦੇ ਲੋਕ ਜਿਹੜੇ ਆਲੇ ਦੁਆਲੇ ਇਕੱਠੇ ਹੋਏ ਸੀ ਕਹਿੰਦੇ ਨੇ ਉਹਨਾਂ ਨੇ ਵੀ ਹੱਸਣਾ ਸ਼ੁਰੂ ਕੀਤਾ ਇੰਨਾ ਹੱਸਦੇ ਰਹੇ ਇੰਨਾ ਹੱਸਦੇ ਰਹੇ ਜਿੰਨਾ ਚਿਰ ਤੱਕ ਸਿਵਾ ਠੰਡਾ ਨਹੀਂ ਪੈ ਗਿਆ ਇਹ ਸਾਰੇ ਲੋਕ ਉਹਨਾਂ ਬੁੱਧਿਆਂ ਦੇ ਨਾਲ ਬੈਠੇ ਹੱਸਦੇ ਰਹੇ ਤੇ ਇਸੇ ਤਰ੍ਹਾਂ ਦੇ ਨਾਲ ਹੱਸਦਿਆਂ ਹੱਸਦਿਆਂ ਇੱਕ ਬੁੱਧੇ ਨੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ ਤੇ ਬਾਕੀ ਬੁੱਧੇ ਵੀ ਇਸੇ ਤਰ੍ਹਾਂ ਦੇ ਨਾਲ ਮਰਨਾ ਚਾਹੁੰਦੇ ਨੇ ਤੇ ਬਾਕੀਆਂ ਨੂੰ ਵੀ ਇਹੋ ਸੰਦੇਸ਼ ਦੇਣਾ ਚਾਹੁੰਦੇ ਨੇ ਕੋਈ ਵੀ ਦੁੱਖ ਤਕਲੀਫ ਹੋਵੇ ਕੋਈ ਵੀ ਵੱਡੀ ਤੋਂ ਵੱਡੀ ਮੁਸੀਬਤ ਹੋਵੇ ਉਹਨੂੰ ਹੱਸ ਕੇ ਸਾਹਮਣਾ ਕਰੋ ਉਹਦਾ ਤੇ ਜੇ ਤੁਸੀਂ ਹੱਸਦੇ ਹੋ ਤੇ ਉਹ ਦੁੱਖ ਤਕਲੀਫ ਆਪੇ ਹੀ ਦੂਰ ਭੱਜ ਜਾਂਦੀ ਆ ਕਿ ਇਹਨੂੰ ਤੇ ਕੋਈ ਫਰਕ ਹੀ ਨਹੀਂ ਪੈਂਦਾ ਤੇ ਇਹੋ ਹੀ ਸੰਦੇਸ਼ ਜਾਂਦੇ ਜਾਂਦੇ ਬੁੱਧਿਆਂ ਨੇ ਦਿੱਤਾ ਬੜੇ ਸਾਰੇ ਲੋਕ ਜਿਨ੍ਹਾਂ ਦਾ ਰੋਣ ਨੂੰ ਜੀ ਕਰਦਾ ਸੀ ਬੜੇ ਸਾਰੇ ਲੋਕ ਜਿਨ੍ਹਾਂ ਦਾ ਸਾਨੂੰ ਰੋਂਦੇ ਹੋਏ ਵੇਖਣ ਨੂੰ ਜੀ ਕਰਦਾ ਸੀ ਕਿ ਉਹਨਾਂ ਦਾ ਸਾਥੀ ਚਲਾ ਗਿਆ ਇਹ ਕਿੱਦਾਂ ਦੇ ਲੋਕ ਨੇ ਇਹ ਰੋਂਦੇ ਕਿਉਂ ਨਹੀਂ ਇੰਨਾ ਲੰਮਾ ਸਾਥ ਸੀ ਇੰਨਾ ਖੁਸ਼ਨੁਮਾ ਸਾਥ ਸੀ ਤੇ ਉਹ ਲੋਕ ਇਹ ਸਭ ਵੇਖ ਨਹੀਂ ਸਕੇ ਉਹ ਸਾਡੇ ਨਾਲ ਨਾਰਾਜ਼ਗੀ ਸ਼ੋਅ ਕਰਕੇ ਜਿੱਦਾਂ ਪਰੇ ਚਲੇ ਗਏ ਨੇ ਨਾ ਇਸੇ ਤਰ੍ਹਾਂ ਦੇ ਨਾਲ ਦੁੱਖ ਤਕਲੀਫਾਂ ਨੇ ਜੇ ਤੁਸੀਂ ਹੱਸਦੇ ਹੋ ਹਰ ਇੱਕ ਮੁਸੀਬਤ ਦੇ ਉੱਤੇ ਹੱਸਦੇ ਹੋ ਹਰ ਇੱਕ ਪਲ ਹੱਸਦੇ ਹੋ ਤੇ ਉਹ ਦੁੱਖ ਤਕਲੀਫਾਂ ਇਸੇ ਤਰ੍ਹਾਂ ਦੇ ਨਾਲ ਤੁਹਾਡੇ ਕੋਲ ਦੂਰ ਚਲੀਆਂ ਜਾਂਦੀਆਂ ਨੇ ਕਦੀ ਵੀ ਤੁਹਾਡੇ ਲਾਗੇ ਨਹੀਂ ਆਉਂਦੀਆਂ ਸੋ ਆਓ ਫਿਰ ਇਸ ਕਹਾਣੀ ਤੋਂ ਸਿੱਖਦੇ ਹਾਂ ਕਿ ਦੁੱਖ ਤਕਲੀਫਾਂ ਦੂਰ ਕਿੱਦਾਂ ਕਰਨੀਆਂ ਨੇ ਕਿਉਂਕਿ ਇਹ ਤੇ ਸਾਰਿਆਂ ਨੂੰ ਹੀ ਨੇ ਤੇ ਹਰ ਕੋਈ ਹੱਲ ਲੱਭਦਾ ਫਿਰਦਾ ਕਿ ਕਿੱਦਾਂ ਆਪਾਂ ਇਹਨਾਂ ਤੋਂ ਦੂਰ ਭੱਜਣਾ ਕਿੱਦਾਂ ਆਪਾਂ ਇਹਨਾਂ ਨੂੰ ਦੂਰ ਕਰਨਾ ਕਿੱਦਾਂ ਖੁਸ਼ ਰਹਿਣਾ ਤੇ ਖੁਸ਼ ਰਹਿਣ ਦਾ ਇਹ ਇੱਕ ਤਰੀਕਾ ਇਹਨਾਂ ਬੁੱਧਿਆਂ ਦੇ ਕੋਲੋਂ ਜੇਕਰ ਕੋਈ ਸਿੱਖ ਸਕੇ ਆਓ ਫਿਰ ਕੋਸ਼ਿਸ਼ ਕਰਦੇ ਹਾਂ ਜਿੰਨਾ ਕੁ ਵੀ ਹੋ ਸਕੇ ਆਪਣੇ ਆਪ ਨੂੰ ਖੁਸ਼ ਰੱਖਿਆ ਕਰੀਏ।

0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਦੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਮੈਨੂੰ ਨੀ ਲੱਗਦਾ ਇੱਥੇ ਤੁਹਾਡੇ ਵਰਗਾ ਯਾਰ ਕਿਸੇ ਦਾ ਹੋਣਾ ਮੰਤਰੀ ਜੀ।
1: ਹਾਏ ਹਾਏ ਹਾਏ ਹਾਏ
0: ਕਮਾਲ ਹੈ ਕਰਤੇ, ਇਹੋ ਜਿਹਾ ਯਾਰ ਕਿਸੇ ਦਾ ਹੋਵੇ ਕਿਸੇ ਨੂੰ ਦੁਸ਼ਮਣ ਦੀ ਕੀ ਲੋੜ।
2: ਅੱਛਾ ਭਾਜੀ, ਜਦੋਂ ਤੁਸੀਂ ਪਹਿਲਾਂ ਗਾਣਾ ਸਟਾਰਟ ਕੀਤਾ ਸੀ ਨਾ, ਇਹਦੀ ਪਹਿਲੀ ਲਾਈਨ ਜਿਹੜੀ ਆ ਉਹ ਮੇਰੇ ਖਿਆਲ ਨਾਲ ਹਿੰਦੀ ਸੀ, ਕੈਸਾ ਮੁਖੜਾ ਤੂੰ ਲੈ ਕੇ ਆਇਆ।
0: ਕੈਸਾ ਮੁਖੜਾ
2: ਮਤਲਬ ਇਹ ਜਦੋਂ ਗਾਣਾ ਸੀ ਨਾ, ਗਾਣਾ ਸਟਾਰਟ ਹੋਇਆ।
0: ਅੱਜ ਕੱਲ ਬੜੇ ਗਾਣੇ ਆ ਰਹੇ ਜਿਨ੍ਹਾਂ ਦੀ ਹਿੰਦੀ ਦੇ ਨਾਲ ਸ਼ੁਰੂਆਤ ਹੁੰਦੀ
2: ਤੇ ਮਤਲਬ ਵੇਖੋ ਨਾ ਯਾਦਾਂ ਭਰੀਆਂ ਹੁੰਦੀਆਂ। ਇਹੋ ਜਿਹੇ ਪੰਜਾਬੀ ਚ ਜੇ ਕਹਿਣਾ ਹੋਵੇ ਨਾ, ਉਹ ਯਾਰ ਕਿੱਦਾਂ ਦਾ ਮੂੰਹ ਲੈ ਕੇ ਆਇਆ ਜਿੱਦਾਂ ਦੋ ਦਿਨ ਦਾ ਇਕੱਠਾ ਹੀ ਆਟਾ ਗੁੰਨ ਕੇ ਰੱਖਿਆ
0: ਹੋਵੇ। ਅੱਜ ਜੋਕ ਸਿੱਖੇ
2: ਨੇ, ਜੋਕ ਨੀ, ਇਹ ਯਾਦ ਆ ਗਿਆ ਨਾ ਮੈਨੂੰ। ਮਤਲਬ ਇਹ ਜਦੋਂ ਆਪਾਂ ਕਾਲਜ ਟਾਈਮ ਤੇ ਜਿੱਦਾਂ ਕੀ ਕਹਿੰਦੇ ਹੁੰਦੀ ਆ ਯੁਕਤਾ, ਪਾਕਿਸਤਾਨੀ ਵਾਲੇ ਯੁਕਤਾ ਮਾਰਦੇ ਹੁੰਦੇ ਆ ਨਾ, ਤੇ ਏਦਾਂ ਹੀ ਆਪਾਂ ਹਾਸਾ ਵਜਾ ਕੇ ਏਦਾਂ ਥੀਏਟਰ ਚ ਕਰਦੇ ਹੁੰਦੇ ਆ, ਤੇ ਇੱਕ ਕਹਿੰਦਾ ਯਾਰ ਕਿੱਦਾਂ ਦਾ ਮੂੰਹ ਲੈ ਕੇ ਆਇਆ ਜਿੱਦਾਂ ਪਾਣ ਆ ਥੂ ਹੁਣੇ ਕਰਕੇ ਸੁੱਟਿਆ ਹੋਵੇ। ਤੇ ਮੈਂ ਕਿਹਾ ਯਾਰ ਆਹ ਦੇਖੋ ਕਿੰਨੇ ਸਲੀਕੇ ਲੈ ਕੇ ਆਏ ਹਿੰਦੀ ਚ ਲਾ,
0: ਕਿੱਦਾਂ ਕਿੱਦਾਂ ਦਾ ਮੂੰਹ ਲੱਗਿਆ ਜਿਵੇਂ ਪਾਥੀ ਪੁੱਠੀ ਪਈ।
2: ਮਤਲਬ ਮੈਨੂੰ ਨਾ ਉਸੇ ਨੇ ਕਲਿੱਕ ਹੋ ਗਿਆ,
0: ਕਿੱਦਾਂ ਦਾ ਮੂੰਹ ਲੱਗਿਆ ਜਿਵੇਂ ਤੌਲੀਆ ਗਿੱਲਾ ਕਰਕੇ ਇਕੱਠਾ ਰੱਖਿਆ ਹੁੰਦਾ,
2: ਕਿੱਦਾਂ ਦਾ ਮੂੰਹ ਲੈ ਗਿਆ ਜਿੱਦਾਂ ਲਿਖਿਆ ਹੋਵੇ ਦੋਰ ਫਿੱਟੇ ਮੂੰਹ।
0: ਮੈਨੂੰ
2: ਸਪੈਸ਼ਲ ਲੱਗ ਰਹੇ ਹੋ,
0: ਉਹ ਕਿਸੇ ਤੇ ਲਿਖਿਆ ਸਪੈਸ਼ਲ, ਮੈਂ ਸਪੈਸ਼ਲ ਤੇ ਤੁਸੀਂ ਇੰਗਲੈਂਡ ਬਣੇ ਹੋ।
2: ਹਾਂ ਇਦਾਂ ਹੀ ਆ, ਫਿਰ ਹੋਰ ਕੀ,
0: ਇਹ ਮਤਲਬ ਇੰਗਲੈਂਡ ਚੋਂ ਫ੍ਰੀ ਮਿਲਦੀਆਂ ਨੇ
2: ਨਹੀਂ ਨਹੀਂ ਭਾਜੀ, ਇਹ ਪਿਛਲਾ ਇੰਗਲੈਂਡ ਹੀ ਪਿਛਲੇ ਸਾਲ ਵਾਲਾ, ਤੈਨੂੰ ਯਾਦ ਆ ਪਿਛਲੀ ਵਾਰ
0: ਪਾਈ ਸੀਗੀ, ਪਰ ਇਹ ਮਤਲਬ ਪੂਰੀ ਤਰ੍ਹਾਂ ਨਾਲ ਤੁਸੀਂ ਇੰਗਲੈਂਡ ਦਾ ਪਾਇਆ ਹੈ, ਮਤਲਬ ਤੁਸੀਂ ਕਿਸੇ ਪਾਸੇ ਇੰਗਲੈਂਡ ਦੇ ਲੱਗਦੇ
2: ਹੋ। ਕਿਉਂ ਨਹੀਂ ਲੱਗਦਾ ਭਾਜੀ, ਏਦਾਂ ਥੋੜੀ ਆਇਆ, ਮੈਂ ਇੰਗਲੈਂਡੀਅਨ।
0: ਤੁਸੀਂ ਲੱਗਦੇ ਹੋ ਕਿਸੇ ਲੈਂਡ ਦੇ, ਪਰ ਉਹ ਇੰਗਲੈਂਡ ਨਹੀਂ ਹੈ। ਮੈਂ ਤੁਹਾਨੂੰ ਜਮਾ ਹੀ ਬੇਦੋਖਾ ਨਹੀਂ ਕਰ ਰਿਹਾ ਹੈਗਾ, ਬੇਦੋਸ਼ਾ ਨਹੀਂ ਕਰ ਰਿਹਾ, ਪਰ ਹੈਗੇ ਹੋ ਕਿਸੇ ਨਾ ਕਿਸੇ ਦੇਸ਼ ਦੇ।
2: ਮੈਂ ਉਹ ਨਾ ਕਹਿ ਦਿਓ,
0: ਹਾਂ ਨਹੀਂ ਉੱਥੋਂ ਦੀ ਨਹੀਂ,
2: ਨਹੀਂ ਇੱਕ ਤੁਹਾਡਾ
0: ਫੇਵਰੇਟ ਨਹੀਂ ਕਹਿ ਰਿਹਾ ਮੈਂ,
2: ਤੁਹਾਡਾ ਫੇਵਰੇਟ ਯੁਗਾਂਡਾ ਪਿਛਲੇ ਸਾਲ ਬਹੁਤ ਚੱਲਿਆ ਸੀ। ਅੱਜ ਐਰਕੀ ਯੁਗਾਂਡਾ ਨਾ ਕਰਿਓ,
0: ਐਰਕੀ ਕੈਪੇਬਿਲਿਟੀ ਕਰਦੇ ਆ, ਇਹ ਨਵੀਂ ਕੰਟਰੀ ਆਈ ਹੈ
2: ਤੁਹਾਡਾ, ਇਹ ਤੇ
0: ਵਾਕਾਫੀ ਫੀਫਾ ਦੇ ਵਿੱਚ ਆਈ ਹੈ ਨਾ।
2: ਅੱਛਾ,
0: ਕਮਾਲੇ ਕਰਤਾ ਇਹ ਕੰਟਰੀ,
2: ਇਹ ਤਾਂ ਕੀ ਗੋਲ ਗੋਲ ਕਰੀ ਜਾ ਰਹੇ ਕਿ ਕਰਵਾਈ ਜਾ ਰਹੇ ਆ।
0: ਮੈਨੂੰ ਤਾਂ ਪਹਿਲੀ ਵਾਰ ਮਤਲਬ ਇੰਨੀਆਂ ਕੰਟਰੀ, ਵੈਸੇ ਤਾਂ 195 ਦੇ ਬਾਰੇ ਕਿੱਥੇ ਪਤਾ ਹੋਣਾ।
2: ਅੱਛਾ,
0: ਪਰ ਫਿਰ ਵੀ ਮੈਨੂੰ ਕੈਪੇਬਿਲਿਟੀ ਬਾਰੇ ਪਹਿਲੀ ਵਾਰ ਫੁੱਟਬਾਲ ਦੇ ਵਿੱਚ ਹੀ ਪਤਾ ਚੱਲਿਆ ਵੀ ਅੱਛਾ ਇਹ ਕੰਟਰੀ ਵੀ
2: ਕੈਪੇਬਿਲਿਟੀ। ਮੈਨੂੰ ਤਾਂ ਲਾਈ ਬੜਾ ਔਖਾ, ਮੈਨੂੰ ਐਂ ਲੱਗਦਾ ਜਿੱਦਾਂ ਬਹੁਤ ਇੱਥੇ ਅਮੀਰ ਬੰਦੇ ਰਹਿੰਦੇ ਹੋਣਗੇ,
0: 4-5 ਲੱਖ ਲੋਕ ਤਾਂ ਰਹਿੰਦੇ ਨੇ ਟੋਟਲ, ਜਿੰਨੇ ਤੁਹਾਡੇ ਮੁਹੱਲੇ ਚ ਰਹਿੰਦੇ ਨੇ ਉਹਨੇ ਪੂਰੇ ਕੰਟਰੀ ਚ ਰਹਿੰਦੇ ਨੇ,
2: ਜਿੰਨੇ ਸਾਡੀ ਧਾਕਾ ਕਲੋਨੀ ਚ ਰਹਿੰਦੇ ਸੀ,
0: ਧਾਕਾ ਕਲੋਨੀ ਦੇ ਨਾਲ ਉਹਦਾ ਵੱਧ ਇੱਥੇ
2: ਰਹਿੰਦੇ। ਜਿਹੜਾ ਜਿਹੜਾ ਕੋਈ ਸੁਣਦਾ ਹੋਏਗਾ ਜਿਹਨੂੰ ਪਤਾ ਹੋਏਗਾ ਧਾਕਾ ਕਲੋਨੀ ਦਾ, ਕਹਿੰਦਾ ਹੈਗਾ ਯਾਰ ਸਾਡੀ ਕਲੋਨੀ ਦਾ ਨਾਂ ਲੈ ਰਿਹਾ ਹੈ।
0: ਕਮਾਲ ਹੈ ਭਾਜੀ, ਪਰ ਮਤਲਬ ਸੌਕਰ ਹਰ ਪਾਸੇ ਗੱਲ ਹੋ ਰਹੀ ਹੈ, ਤੇ ਅੱਜ ਆਪਣੀਆਂ ਜਿਹੜੀਆਂ 4-5 ਖਬਰਾਂ ਹੈਗੀਆਂ ਉਹਦੇ ਚ ਇੱਕ ਸੌਕਰ ਦੀ ਵੀ ਖਬਰ,
2: ਉਹ ਵੀ ਫੁੱਟਬਾਲ ਵਾਂਗੂ ਐ ਗੋਲ ਗੋਲ ਹੈ।
0: ਕਮਾਲ, ਮਤਲਬ ਤੁਸੀਂ ਯੂ ਫੋਲੋਇੰਗ?
2: ਓ ਯਾਰ ਮੈਂ ਫੋਲੋ ਨਹੀਂ ਕਰਦਾ, ਪਰ ਗੂਗਲ,
0: ਨਹੀਂ ਮੈਂ ਪੂਰੀ ਗੱਲ ਸੁਣ ਲਓ,
2: ਹਾਂ
0: ਯੂ ਫੋਲੋਇੰਗ ਗਰਲਸ?
2: ਭਾਜੀ ਨਾ ਕਰੋ, ਮਹਾ ਕਿਤੇ ਸਾਡੀ ਸਲਾਹ ਹੋ ਜਾਂਦੀ ਹੁੰਦੀ ਹੈ, ਕਿਉਂਕਿ
0: ਬੁੱਧਵਾਰ ਵੀਰਵਾਰ ਆ ਜਾਂਦਾ
2: ਭਾਜੀ, ਤੁਸੀਂ ਬੁੱਧਵਾਰ ਆ ਜਾਂਦਾ, ਬੁੱਧਵਾਰ ਆ ਕੇ ਨਾ, ਬੁੱਧਵਾਰ ਆ ਕੇ ਤੁਸੀਂ ਪੰਗਾ ਫੇਰ ਪਾ ਦਿੰਦੇ ਹੋ, ਫੇਰ ਬੁੱਧਵਾਰ ਤੱਕ ਮੈਂ ਠੀਕ ਕਰਦਾ।
0: ਤੁਹਾਨੂੰ ਰੋਟੀ ਮਿਲਦੀ ਰਹਿੰਦੀ ਹੈ
2: ਯਾਰ? ਰੋਟੀ ਤੇ ਮਿਲਦੀ ਰਹਿੰਦੀ ਆ, ਪਰ ਗੱਲਾਂ ਵੀ ਤੇ ਮਤਲਬ ਗੁੱਸਾ ਨਹੀਂ ਨਾ ਹੋਣਾ,
0: ਚਿਕਨ ਨਹੀਂ ਮਿਲਦਾ,
2: ਚਿਕਨ ਨਹੀਂ ਮਿਲਦਾ, ਜਿਹੜਾ ਲੰਗਰ ਚ ਲਿਆਂਦਾ ਹੁੰਦਾ ਨਾ ਉਹ ਚੀਜ਼ਾਂ ਵੇਚਦੀ ਆ, ਕੱਲ ਅਸੀਂ ਬੜਾ ਕੁਝ ਲੈ ਕੇ ਆਉਂਦਾ ਸੀ, ਬੈਠਣ ਵਾਲੀ ਨੀ ਹੈਗੀ, ਬੈਠ ਕੇ ਕੀਰਤਨ ਸੁਣੀਏ, ਉੱਥੇ ਲਾਈਨ ਹੀ ਆਉਂਦੀ ਲੰਗਰ ਖਾ ਕੇ ਜਾਓ ਤੁਸੀਂ।
0: ਐਵੇਂ ਲੋਕਾਂ ਨੂੰ ਭੁਲੇਖਾ ਨਾ ਹੋ ਜਾਵੇ, ਕਿਸੇ ਗੁਰਦੁਆਰੇ ਦੀ ਗੱਲ ਨੀ ਕਰ ਰਹੇ, ਕਿਸੇ ਬਾਬੇ ਦੀ ਗੱਲ ਕਰ ਰਹੇ।
2: ਉੱਥੇ ਉੱਥੇ ਕੀ ਲਿਫਾਫਾ ਮਿਲਿਆ, ਉਹਦੇ ਵਿੱਚ ਪਹਿਲਾਂ ਤੇ ਉਹਨਾਂ ਨੇ ਦਿੱਤਾ ਪਾਣੀ ਦੀ ਗਲਾਹ, ਠੀਕ ਹੈ,
0: ਲਿਫਾਫਾ ਆਪਣਾ ਘਰੋਂ ਲੈ ਕੇ ਜਾਣਾ,
2: ਨਾ ਨਾ ਉਹ ਸਪੈਸ਼ਲ ਦਿੰਦੇ ਆ, ਕਿਉਂਕਿ ਤੁਹਾਨੂੰ ਪਤਾ ਵਾ ਵੀ ਇਹਨਾਂ ਨੇ ਨਾਲ ਹੀ ਲੈ ਕੇ ਜਾਣਾ ਵਾ, ਇੱਥੇ ਖਾਣਾ ਨੀ ਹੈ,
0: ਲਿਫਾਫਾ ਲੈ ਕੇ ਦਿੰਦੇ ਨੇ,
2: ਔਰ ਬਾਅਦ ਚੋਂ ਆਲੂ ਟਿੱਕੀ, ਔਰ ਬਾਅਦ ਚੋਂ ਜਿਹੜੇ ਉਹ ਇੱਕ ਤੇ ਸਵੀਟ ਕੋਰਨ ਹੁੰਦੇ ਜਿਹੜੇ ਨਮਕ ਵਾਲੇ ਨੂੰ ਕੀ ਕਹਿੰਦੇ ਆ, ਨਮਕੀਨ ਕੋਰਨ, ਕੋਰਨ ਹੀ ਹੋ ਗਿਆ,
0: ਟੱਲੀਆਂ
2: ਚੱਲ ਉਹ ਨਮਕ ਪਾ ਕੇ, ਹਾਂ ਤੇ ਬਾਅਦ ਵਿੱਚ ਗੋਲ ਗੱਪਾ ਜੀ।
0: ਅੱਛਾ,
2: ਤੁਸੀਂ ਗੋਲ ਗੱਪੇ ਖਾਦੇ ਹੋਣਗੇ ਬਰਾਊਨ ਕਲਰ ਦੇ ਜਿਹੜੇ ਆਮ ਹੁੰਦੇ ਆ, ਤੁਸੀਂ ਹਰੇ ਰੰਗ ਦਾ, ਲਾਲ ਰੰਗ ਦਾ, ਪੀਲੇ ਰੰਗ ਦਾ, ਉਹ ਰੰਗ ਕੀਤਾ ਸੀ ਗੋਲ ਗੱਪਿਆਂ ਦੇ,
0: ਗੋਲ ਗੱਪੇ ਰੰਗ,
2: ਗੋਲ ਗੱਪੇ ਰੰਗ ਦਾ
0: ਐਲਜੀਬੀਟੀ ਗੋਲ ਗੱਪੇ
2: ਵਿੱਚ ਉਹਨਾਂ ਨੇ ਵਿੱਚ ਥੋੜੇ ਮਤਲਬ ਸਾਰਾ ਮਤਲਬ ਇੰਨਾ ਵਧੀਆ ਉਹਨਾਂ ਨੇ ਦਿੱਤਾ ਸੀ ਨਾ ਸਾਨੂੰ, ਮੈਂ ਯਾਰ ਆਹ ਤੇ ਵਧੀਆ ਚੀਜ਼,
0: ਘਰੇ ਕੀ ਲੈ ਕੇ ਆਏ
2: ਹੋ? ਸਾਰਾ ਕੁਝ ਹੀ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ, ਉਹ ਨਾਲ
0: ਕਿਸੇ ਅਮੀਰ ਬਾਬੇ ਦੇ ਕਹਿੰਦੇ ਦੇਖੋ, ਬਾਬੇ ਵੀ ਕਈ ਤਰ੍ਹਾਂ ਦੇ ਨੇ,
2: ਹਾਂਜੀ
0: ਕੁਛ ਤਾਂ ਬੇਚਾਰੇ ਮਾਤੜ ਜਿਹੇ ਗਰੀਬ ਬਾਬੇ ਹੈਗੇ, ਮਿੱਠੇ ਚੌਲ ਹੀ ਮਿਲਦੇ ਨੇ। ਔਂਤਰੇ ਲੱਗੇ ਫਿਰ ਮੇਨ ਕੋਰਸ ਵੱਲ ਜਾਂਦਾ ਬੰਦਾ, ਫਿਰ ਮੇਨ ਕੋਰਸ ਖਾ ਕੇ ਕਹਿੰਦਾ ਉਹ ਇੱਧਰ ਤਾਂ ਆਈ ਨੀ,
2: ਫਿਰ ਸਵੀਟ ਲਾਸਟ ਸਵੀਟ ਵੀ
0: ਰਹੀ ਰਸ਼ੀਅਨ ਸੈਲਡ ਦਾ ਇੱਧਰ ਪਿਆ ਸੀ,
2: ਮੈਨੂੰ ਨਾ ਸੱਚੀ ਪਤਾ ਨੀ ਲੱਗਾ ਵੀ ਕੀ ਚੀਜ਼ ਹੈਗੀ, ਬੜਾ ਕੁਝ ਹੈਗਾ ਸੀ। ਹਾਂ
0: ਨਹੀਂ ਚਲੋ ਵਧੀਆ, ਐਵੇਂ ਬਾਬਿਆਂ ਦੇ ਭਾਗ ਲੱਗੇ ਰਹਿਣ, ਲੋਕਾਂ ਦੇ ਘਰਾਂ ਚ ਜਾਗ ਲੱਗੇ ਰਹਿਣ।
2: ਲਓ ਜੀ ਆ ਗਏ ਤੇ ਦੋ ਪੰਡ ਆਪਣਾ ਸ਼ੋ ਲੈ ਕੇ, ਜਿਨ੍ਹਾਂ ਦੀਆਂ ਗੱਲਾਂ ਇੱਧਰ ਉੱਧਰ ਦੀ ਹੋਣਗੀਆਂ ਤੇ ਖਬਰਾਂ ਵੀ ਇੱਧਰ ਉੱਧਰ
0: ਦੀਆਂ ਹੋਣਗੀਆਂ। ਖਬਰਾਂ ਮੈਂ ਸੌਕਰ ਦੀ ਗੱਲ ਆਪਾਂ ਕਰ ਰਹੇ ਸੀ,
2: ਅੱਜ ਖਬਰਾਂ ਵਧੀਆ ਵਾ ਫੇਰ ਹੈ
0: ਭਾਈ। ਇਸ ਪੂਰੇ ਫੁੱਟਬਾਲ ਟੂਰਨਾ, ਹਾਂ ਪੰਜ ਚਾਰ ਪੰਜ ਖਬਰਾਂ, ਇੱਕ ਤੁਹਾਨੂੰ ਦੱਸਾਂਗੇ
2: ਉਹ
0: ਵੀ ਕਿਵੇਂ ਮਰਿਆ ਹੋਇਆ ਬੰਦਾ ਜਿਉਂਦਾ ਹੋ ਗਿਆ, ਇੱਕ ਦੱਸਾਂਗੇ ਕਿਵੇਂ ਇੱਕ ਬੰਦਾ ਅੱਧਾ ਘੰਟਾ ਸ਼ੇਰ ਦੇ ਨਾਲ ਖੇਡਦਾ ਰਿਹਾ, ਤੇ ਕਿਵੇਂ ਇੱਕ ਕਰੀਮ ਲਗਾ ਕੇ ਜਨਾਨੀਆਂ ਦੀ ਮੌਤ ਹੋ ਰਹੀ ਹੈ
2: ਉਹ ਤੇਰੀ ਹੋਏ,
0: ਤੇ ਨਾਲੇ ਤੁਹਾਨੂੰ ਦੱਸਾ ਕਿਡਨੀਆਂ ਖਰਾਬ ਹੋ ਰਹੀਆਂ ਨੇ, ਫੇਸ ਕਰੀਮ ਲਗਾ ਕੇ ਕਿਡਨੀਆਂ ਖਰਾਬ ਹੋ ਰਹੀਆਂ, ਤੇ ਕਿਵੇਂ ਇੱਕ ਬ੍ਰਿਟਿਸ਼ ਇੰਡੀਅਨ ਇੰਗਲੈਂਡ ਵਾਲੀ ਜਨਾਨੀ ਆਈ ਇੰਡੀਆ, ਤੇ ਉਹ ਕਹਿੰਦੀ ਇੰਡੀਆ ਚ ਆਈ ਹੈ ਤੇ ਉਦੋਂ ਦੇ ਮੇਰੇ ਦਿਮਾਗ ਚ ਕੀੜੇ ਪੈ ਗਏ। ਤੇ ਨਾਲੇ ਤੁਹਾਨੂੰ ਦੱਸਾਂਗੇ ਦੁਨੀਆਂ ਦੇ ਸਭ ਤੋਂ ਮਹਿੰਗੇ ਫੋਨ ਨੰਬਰ,
2: ਥੋੜੀ ਵੱਖਰੀ ਚੀਜ਼ ਕੀਤੀ,
0: ਵੱਖਰੀ ਚੀਜ਼
2: ਅੱਜ ਆਪਾਂ ਦੱਸਾਂ ਕੀ ਕੀਤਾ, ਅੱਜ ਪਹਿਲਾਂ ਸੁਰਖੀਆਂ ਵੀ ਨਾਲ ਦੱਸੀ ਆ, ਜਿਹੜਾ ਤੁਸੀਂ ਸੁਰਖੀਆਂ ਦਿੰਦੇ ਹੋ ਉਸ ਤੋਂ ਬਾਅਦ ਖਬਰਾਂ ਦੱਸਾਂਗੇ।
0: ਅੱਜ ਸੁਰਖੀਆਂ ਸੀਗੀਆਂ,
2: ਮੇਨ ਹੈਡਲਾਈਨ,
0: ਖਬਰ ਬੜੀ ਬੇਕਾਰ ਹੈ ਪਰ ਕੋਈ ਵੀ ਖਬਰ ਬੇਕਾਰ ਨੀ ਹੈਗੀ, ਸਾਰੀਆਂ ਚੱਜ ਦੀਆਂ ਖਬਰਾਂ। ਤੇ ਕਿਹੜੀ ਖਬਰ ਤੋਂ ਤੁਸੀਂ ਦੱਸੋ, ਕਿਹੜਾ ਕਿਹਦੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ?
2: ਪਹਿਲਾਂ ਤਾਂ ਮੈਂ ਸਤਿ ਸ਼੍ਰੀ ਅਕਾਲ ਤੋਂ ਸ਼ੁਰੂ ਕਰਨਾ ਚਾਹੁੰਦਾ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡਾ ਖਬਰ ਬੜੀ ਬੇਕਾਰ ਪਰ ਅੱਜ ਕੱਲ ਆਪਾਂ ਬਹੁਤ ਵਧੀਆ ਵਧੀਆ ਖਬਰਾਂ ਦੱਸ ਰਹੇ ਹਾਂ, ਤੇ ਮੇਰੇ ਨਾਲ ਹੈਗੇ ਨੇ ਦੂਜੇ ਪਾਸੇ ਗੌਤਮ ਕਪਿਲ ਭਾਜੀ। ਭਾਜੀ ਹੁਣ ਅਜੇ ਤੁਸੀਂ ਦੂਜੇ ਪਾਸੇ
0: ਜਿਵੇਂ ਤੁਸੀਂ ਹੈਗੇ ਨੇ, ਫਿਰ ਮੈਨੂੰ ਲੱਗਿਆ ਸੀਗਾ ਕਹੋਗੇ ਕੀ ਫਰਕ ਪੈਂਦਾ, ਇੰਨਾ ਸੋਚ ਰਹੇ ਹੋ ਨਾਮ। ਮੇਰੇ ਨਾਲ ਅੱਜ ਦੂਜੇ ਪਾਸੇ ਹੈਗੇ ਨੇ, ਚਲੋ
2: ਕੱਲ ਦੱਸ ਦਾਂਗੇ ਤੁਹਾਨੂੰ ਭਾਜੀ। ਅੱਜ ਮੇਰਾ ਗਲਾ ਵੀ ਖਰਾਬ ਹੈ, ਗਲੇ ਲਈ ਵੀ ਕੋਈ ਹੈਗੀ
0: ਹੈ? ਇਹ ਹਰ ਵਾਰ ਹੁੰਦਾ,
2: ਇਹ ਹਰ ਵਾਰ
0: ਤੁਹਾਨੂੰ ਮੈਂ ਕਿਹਾ ਸੀਗਾ ਧਤੂਰਾ ਪੀ ਲਓ,
2: ਧਤੂਰਾ
0: ਧਤੂਰਾ ਪੀ ਕੇ ਝੋਲੂ ਫੇਰ ਲਓ,
2: ਮੈਨੂੰ ਨਾ ਹੀ ਤਾਂ ਇੰਨਾ ਔਖਾ ਦਾ ਦੇ ਘਰ ਜਾ ਕੇ ਭੁੱਲ ਜਾਂਦਾ ਵਾ
0: ਉਹ ਪੀਣਾ ਲੈ।
2: ਤੁਸੀਂ ਕਹਿੰਦੇ
0: ਜਿੱਦਣ ਬਹੁਤਾ ਜਿਆਦਾ ਗਿੱਲਾ ਹੋਵੇ ਫਿਰ ਸਾਡੇ ਕੋਲ ਮੀਂਹ ਵੀ ਪਵਾ ਦੀ ਦੱਸ, ਉੱਥੇ ਆ ਮੋਮਬੱਤੀ ਜੀ ਉਹਦੇ ਨੇੜੇ ਕਰ ਦਿੰਦੀ ਹੈ ਸਪ੍ਰਿੰਕਲ ਦੇ ਕੋਲ,
2: ਮੀਂਹ ਪੈ ਜਾਂਦਾ। ਸਹੀ ਹੈ, ਸਹੀ ਹੈ। ਮੈਂ ਲਾਸਟ ਟਾਈਮ ਰੇਡੀਓ ਜਿੱਤੇ ਸੁਣਦਾ ਪਿਆ, ਲਾਸਟ ਟਾਈਮ ਕਹਿੰਦੀ ਬੱਤੀ ਵੀ ਚਲ ਗਈ ਸੀ ਇੱਥੇ।
0: ਆਹੋ ਇੱਥੇ ਮੀਟਰ ਹੀ ਪੱਟ ਕੇ ਲੈ ਗਏ ਸੀਗੇ,
2: ਆਸਟ੍ਰੇਲੀਆ ਤੋਂ ਬੋਲਦੇ ਆ ਇੱਥੇ ਵੀ ਮੀਟਰ ਪੱਟੇ ਜਾਂਦੇ ਆ।
0: ਉਹ ਨਹੀਂ, ਉਹ ਦੱਸ ਕੇ ਪੱਟਿਆ ਸੀ।
2: ਅੱਛਾ, ਦੱਸ ਕੇ ਪੱਟਿਆ, ਫਰਕ ਇਹੀ ਆ ਇੱਥੇ ਦੱਸ ਕੇ ਪੱਟਿਆ ਜਾਂਦਾ।
0: ਉਹ ਗੋਰਾ ਆਇਆ ਜਿਵੇਂ ਆਪਣੀ ਲੜਾਈ ਨੀ ਹੁੰਦੀ, ਮੈਂ ਕਿਹਾ ਤੂੰ ਕੀ ਪੱਟ ਲੈਂਗਾ, ਕਹਿੰਦਾ ਮੀਟਰ ਪੱਟਣਾ, ਮੈਂ ਕਿਹਾ ਲੈ ਜਾ ਫਿਰ।
2: ਦੇਖੋ ਵੀ ਪੰਜਾਬ ਵਾਲੇ ਆਉਂਦੇ ਵੀ ਗੋਰੇ ਪੁੱਟਣ ਮੀਟਰ, ਮਤਲਬ ਗੋਰੇ ਨੂੰ ਕੀ ਕਹਿਣਾ ਜਾਂ ਪੱਟ ਕੇ ਲੈ ਜਾ ਕੋਈ।
0: ਪਰ ਮੈਂ ਇਹ ਪੁੱਛਣਾ ਭੁੱਲ ਗਿਆ ਵੀ ਜਿਹੜਾ ਪੁਰਾਣਾ ਮੀਟਰ ਸੀ ਉਹ ਕਿੱਥੇ ਆ?
2: ਤੁਹਾਡਾ ਮੀਟਰ ਚੇਂਜ ਹੋਇਆ ਜਾਣੀ ਕਿ ਪਹਿਲਾਂ ਗੋਲ ਗੋਲ ਘੁੰਮਦਾ ਹੋਏਗਾ,
0: ਹੁਣ ਚੌਰਸ ਘੁੰਮਦਾ। ਭਾਜੀ ਇਹ ਕੀ ਗੱਲ ਕਰਦੀ?
2: ਨਾ ਜਦੋਂ ਸਾਡਾ ਚੇਂਜ ਹੋਇਆ ਨਾ ਮੀਟਰ, ਉਹ ਸਾਡਾ ਨਾ ਜਿੱਦਾਂ ਹਲੇ ਪੰਜਾਬ ਵਿੱਚ ਤਾਂ ਗੋਲ ਗੋਲ ਕਿੰਨੇ ਚਿਰ ਦੇ ਪਹਿਲਾਂ ਚੇਂਜ ਹੋ ਗਏ ਆ, ਸਾਡੇ ਇੱਥੇ ਹਲੇ ਵੀ ਗੋਲ ਗੋਲ ਘੁੰਮਦੇ ਆ, ਹਲੇ ਬੜੇ ਪੁਰਾਣੇ ਇੱਥੇ ਹੈਗੇ ਮੀਟਰ,
0: ਡਾਇਲ ਵਾਲੇ ਨੇ।
2: ਨਹੀਂ ਨਹੀਂ ਡਾਇਲ ਵਾਲੇ ਨਹੀਂ,
0: ਉਹ ਐ ਆਂਦੇ ਆ ਨੰਬਰ,
2: ਹਾਂ
0: ਜਾਂਦੇ ਨੇ ਜਿਵੇਂ ਸਕੋਰ ਬੋਰਡ ਹੁੰਦਾ।
2: ਮੈਂ ਕਿਹਾ ਯਾਰ ਆਹ ਬੜੀ ਵਧੀਆ ਚੀਜ਼
0: ਮੋਹਾਲੀ ਦੇ ਗਰਾਊਂਡ 'ਚ।
2: ਚਲੋ ਜੀ, ਹਾਂਜੀ,
0: ਤੇ ਦੱਸੋ ਫਿਰ ਕਿਹੜੀ ਖਬਰ ਸੁਣਨਾ ਚਾਹੋਗੇ? ਪਹਿਲਾਂ
2: ਆਈ ਥਿੰਕ ਜੇ ਤੁਸੀਂ ਫੁੱਟਬਾਲ ਦੀ ਗੱਲ ਕਰ ਹੀ ਦਿੱਤੀ ਹੈ,
0: ਠੀਕ ਹੈ ਫਿਰ ਆਪਾਂ ਬ੍ਰਿਟੇਨ ਵਾਲੀ ਕਰਦੇ ਹਾਂ, ਤੁਹਾਡੀ ਡਿਮਾਂਡ ਦੇ ਉੱਤੇ।
2: ਹਾਂਜੀ ਹਾਂ,
0: ਬ੍ਰਿਟੇਨ ਵਾਲੀ ਜਨਾਨੀ ਦੀ ਖਬਰ
2: ਜਿਹੜੀ, ਉਹ ਨਹੀਂ ਕਰਨਾ ਉਹ ਆਪਣਾ ਜਿਹੜਾ ਕਰਦੇ,
0: ਕਿਉਂਕਿ ਮੈਂ ਉਹ ਖਬਰ ਦੱਸਣ ਵੀ ਨਹੀਂ ਲੱਗਿਆ, ਕਿਉਂਕਿ ਮੈਨੂੰ ਉਹ ਖਬਰ ਦਾ ਹਲੇ ਪਤਾ ਹੀ ਨਹੀਂ ਹੈਗਾ।
2: ਚਲੋ ਕੋਈ ਗੱਲ ਨੀ,
0: ਟੁੱਡੀ ਟੁੱਡੀ ਕਰ ਦਿੰਦੇ ਆਪਾਂ ਅੱਜ ਦੇ ਖਬਰਨਾਮੇ ਦੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਖਬਰ ਬੜੀ
2: ਬੇਕਾਰ।
0: ਇਹ ਮੈਂ ਮਿਊਜ਼ਿਕ ਪਤਾ ਕਿਉਂ ਚਲਾਉਣਾ ਹੁੰਦਾ? ਤਾਂ ਕਿ ਤੁਸੀਂ ਓਨੀ ਦੇਰ ਘੁੱਟ ਭਰ ਲਓ,
2: ਚਾਹ ਦਾ
0: ਘੁੱਟ ਭਰ ਲਾ ਮੇਰੇ ਯਾਰਾ, ਚਾਹ ਦਾ
2: ਬਸ ਬਸ ਏਦਾਂ ਹੀ ਹੈ।
0: ਤੇ ਦੁਨੀਆ ਭਰ ਦੇ ਵਿੱਚ ਭਾਜੀ ਸੌਕਰ ਦੀ ਅੱਜ ਕੱਲ ਬੱਲੇ ਬੱਲੇ ਹੋਈ ਪਈ ਹੈ।
2: ਹਾਂਜੀ ਬਿਲਕੁਲ,
0: ਫੁੱਟਬਾਲ ਦੀਆਂ ਅਲੱਗ ਅਲੱਗ ਗਤੀਵਿਧੀਆਂ, ਮੈਂ ਤਾਂ ਸੋਚ ਰਿਹਾ ਸੀਗਾ ਇੱਕ ਬੁਲੇਟਿਨ ਪੂਰਾ ਫੁੱਟਬਾਲ ਤੇ ਕਰ ਦਈਏ।
2: ਫੁੱਟਬਾਲ
0: ਕੀ ਕੁਛ ਹੋਇਆ ਹਨਾ, ਤੁਹਾਨੂੰ ਪਤਾ ਉਹ ਡੋਨਲਡ ਟਰੰਪ ਨੇ, ਮਤਲਬ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੋਊਗਾ ਹੁਣ ਫੁੱਟਬਾਲ ਉੱਥੇ ਹੋ ਰਹੀ ਹੈ।
2: ਹਾਂਜੀ,
0: ਅੱਗੇ ਆਪਾਂ ਹਾਸੇ ਮਜ਼ਾਕ ਚ ਕਰਦੇ ਨੀ ਸੀ ਹੁੰਦੇ ਗੱਲ ਬਈ ਜੇ ਮੇਰਾ ਬੈਟ ਹੈ ਤੇ ਜਿੰਨੀ ਦੇਰ ਮੈਂ ਖੇਡਣਾ ਖੇਡਣਾ, ਜਦ ਮੰਮੀ ਨੇ ਆਵਾਜ਼ ਮਾਰ ਲਈ ਤੇ ਭੱਜ
2: ਜਾਣਾ,
0: ਸਾਰੀ ਟੀਮ ਦੇਖੀ ਜਾਵੇ ਗਲੀ ਚ ਖੜੇ, ਬਾਕੀ ਜਵਾਕ ਵੀ ਹੁਣ ਕੀ ਕਰੀਏ,
2: ਜਿਹਦਾ ਬੈਟ
0: ਉਗਰੀਆਂ ਲਿਆਂਦੇ ਹੁੰਦੇ ਸੀ ਫਿਰ ਉਹਦੇ ਨਾਲ ਖੇਡੀ ਜਾਂਦੇ ਸੀ ਹਨਾ,
2: ਸਹੀ ਗੱਲ,
0: ਜਾਂ ਫਿਰ ਉਹ ਬਾਲ ਰਹਿ ਜਾਂਦੀ ਸੀ ਫਿਰ ਪਿੱਠੂ ਗਰਮ ਖੇਡਣ ਲੱਗ ਜਾਂਦੇ ਸੀ,
2: ਨਾਲੇ ਤੇ ਕੈਚ ਕੈਚ ਜਾਂ ਕੈਚ ਕੈਚ ਕੈਚ ਕਰਦੇ
0: ਹੁੰਦੇ, ਜਦੋਂ ਬਾਲ ਗਈ
2: ਜਦੋਂ ਨਾਲੇ ਚ ਚਲੀ ਨਾਲੇ ਚ,
0: ਅੱਜ ਕੱਲ ਤਾਂ ਢੱਗ ਗਈਆਂ ਨਾਲੀਆਂ
2: ਸਾਰੀਆਂ,
0: ਜਿਵੇਂ ਉਹ ਗਈ ਤੇ ਫਿਰ ਗੇਮ ਖਤਮ, ਫਿਰ ਅਗਲੇ ਦਿਨ ਫੇਰ ਸਾਡੀ ਨਵੀਂ ਗੇਮ ਸ਼ੁਰੂ ਹੁੰਦੀ, ਇਹ ਨੀ ਸੀ ਪਤਾ ਲੱਗਦਾ ਹੁੰਦਾ ਰਾਤ ਨੂੰ ਗੇਂਦ ਕੱਢ ਕੇ ਕਿਹਨੇ ਧੋ ਕੇ ਰੱਖੀ। ਐਨੀਵੇਜ਼ ਮਜ਼ਾਕ ਦੀ ਗੱਲ ਉਧਰ ਰਹੀ ਕਿ ਅੱਗੇ ਜਦੋਂ ਆਪਾਂ ਖੇਡਦੇ ਹੁੰਦੇ ਸੀਗੇ ਵੀ ਜਿਹਦਾ ਘਰ ਉਹਦੀ ਉਹ ਅਨਾਊਂਸ ਕਰੂਗਾ ਵੀ ਇੰਨੀ ਦੇਰ ਤੱਕ ਆਪਾਂ ਗੇਮ ਖੇਡਣੀ ਹੈ, ਜਿਹਦਾ ਬੈਟ ਹੈ
2: ਕਿਉਂਕਿ ਉਹੀ ਉਸਤਾਦ ਆ ਜੀ। ਹਾਂਜੀ,
0: ਫੁੱਟਬਾਲ ਦੇ ਜਿਹੜਾ ਵਰਲਡ ਕੱਪ ਹੈ ਉਹ ਇੰਗਲੈਂਡ ਆਪਣਾ ਸੋਰੀ ਅਮੈਰੀਕਾ, ਕੈਨੇਡਾ ਤੇ ਮੈਕਸੀਕੋ ਰਲ ਕੇ ਤਿੰਨੇ ਮੁਲਕ ਕਰਵਾ ਰਹੇ ਨੇ।
2: ਅੱਛਾ,
0: ਹੁਣ ਅਮੈਰੀਕਾ ਇਹਨਾਂ ਚੋਂ ਚੌਧਰੀ ਹੈ,
2: ਠੀਕ ਹੈ,
0: ਅਮੈਰੀਕਾ ਦੀ ਚੌਧਰਾਹਟ ਇੰਨੀ ਚੱਲੀ ਹੈ, ਪਹਿਲੀ ਵਾਰ ਹੋਇਆ ਰੈੱਡ ਕਾਰਡ ਮਿਲ ਜਾਂਦੇ ਹੁੰਦੇ ਵੀ ਜੇ ਕੋਈ ਪਲੇਅਰ ਗਲਤ
2: ਕਰੇ ਖੇਡੇ, ਪਹਿਲਾਂ ਯੈਲੋ ਤੇ ਫਿਰ ਰੈੱਡ ਹੁੰਦਾ, ਏਦਾਂ ਹੁੰਦਾ ਨਾ,
0: ਇੱਕ ਯੈਲੋ ਫਿਰ ਦੋ ਯੈਲੋ
2: ਫਿਰ
0: ਰੈੱਡ ਵੀ, ਯੈਲੋ ਡਾਇਰੈਕਟ ਜਾਂ ਰੈੱਡ ਵੀ ਮਿਲ ਜਾਂਦਾ ਹੁੰਦਾ।
2: ਅੱਛਾ ਜੀ,
0: ਜੇ ਬਹੁਤਾ ਜ਼ਿਆਦਾ ਧੱਕਾ ਕੀਤਾ
2: ਕਿਉਂਕਿ ਬੰਦਾ ਹੀ ਮਾਰ ਦਿੰਦਾ
0: ਨਾ ਵੀ ਕਿਸੇ ਨੂੰ ਦਰਾੜੇ ਦਿੱਤਾ ਤੁਸੀਂ, ਉਹ ਤਾਂ ਸਾਫ ਹੀ ਪਤਾ ਹੀ ਲੱਗਦਾ ਵੀ ਜਾਣ ਕੇ ਗੋਲ ਨੀ, ਏਦਾਂ ਹੀ ਅਮੈਰੀਕਨ ਪਲੇਅਰ ਨੇ ਕੀਤਾ ਸੀ,
2: ਠੀਕ ਹੈ
0: ਹਨਾ, ਜਾਣ ਕੇ ਉਹਨਾਂ ਨੇ ਪਲੇਅਰ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਹਨੂੰ ਦੇਤਾ ਰੈੱਡ ਕਾਰਡ ਰੈਫਰੀ ਨੇ, ਵਾਜਬ ਜੀ ਗੱਲ ਹੈ, ਅਗਲੇ ਮੈਚ ਚ ਨਹੀਂ ਸੀ ਖੇਡ ਸਕਦਾ ਕਿਉਂਕਿ ਰੈੱਡ ਕਾਰਡ ਮਿਲਿਆ ਹੋਇਆ ਸੀ ਉਹਨੂੰ,
2: ਠੀਕ ਹੈ।
0: ਰਾਸ਼ਟਰਪਤੀ ਨੇ ਫੀਫਾ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਉਹੀ ਸੱਦ ਲਿਆ, ਕਹਿੰਦਾ ਆ ਜਾਓ ਸਰ ਚਾਹ ਪਾਣੀ ਪੀਏ, ਜਿਵੇਂ ਆਪਾਂ ਪੰਜਾਬੀ ਕਹਿੰਦੇ ਹੁੰਦੇ ਭਾਈ ਬੈਠ ਕੇ ਤੁਹਾਡੇ ਨਾਲ ਗੱਲ ਕਰਨੀ,
2: ਆਓ ਜਿਹੜਾ ਆ
0: ਜਾਓ ਭਾਈ ਬੈਠੀ ਹੋ
2: ਜਾਓ ਤੁਹਾਨੂੰ ਪਿਆਲੇ ਜਿਹੜਾ ਚਾਹ, ਆ ਜਾਓ ਆ ਜਾਓ,
0: ਉਹਨੇ ਬਿਠਾ ਕੇ ਫਿਰ ਇਹੋ ਜੀ ਗੱਲ ਕੀਤੀ, ਉਹਨੇ ਕਹਿੰਦਾ ਬਾਕੀ ਗੱਲਾਂ ਠੀਕ ਹੈ ਯਾਰ ਰੈੱਡ ਕਾਰਡ ਲੈ ਲਾ, ਉਹ ਕਹਿੰਦੇ ਠੀਕ ਹੈ ਸਰ, ਰੈੱਡ ਕਾਰਡ ਲੈ ਲਿਆ
2: ਬਾਬੇ,
0: ਮਜ਼ਾਕ ਹੈ ਯਾਰ,
1: ਬੰਦ ਜ਼ਰੂਰ ਕੀ ਹੈ ਪਰ ਇਨਸਾਫ ਕੀ ਦੇਵੀ ਕੀ ਆਂਖੋਂ ਪਰ ਪੱਟੀ ਪੇ ਜੋ ਤਰਾਜ਼ੂ ਹੈ ਉਸਕੇ ਹਾਥੋਂ ਮੇ ਵੋ ਬਰਾਬਰ ਤੋਲਤਾ ਹੈ।
0: ਬੈਲਜੀਅਮ ਨੇ 4-1 ਦੇ ਨਾਲ ਹਰਾ ਕੇ ਅਮਰੀਕਾ ਨੂੰ ਭਗਾ ਕੇ ਤਸੱਲੀ ਹੋਈ, ਮਤਲਬ ਹੈ ਜਿਹੜੀ ਰੂਹ ਨੂੰ ਸਕੂਨ ਮਿਲਿਆ, ਮਤਲਬ ਖੇਡ ਵਿਚਾਰੇ ਅਮਰੀਕਾ ਦੇ ਪਲੇਅਰ ਰਹੇ ਸੀਗੇ ਪਰ ਸਕੂਨ ਸਾਨੂੰ ਹੋਇਆ,
2: ਆਓ ਜਰਾ ਹੋਰ ਰੈੱਡ ਕਾਰਡ,
0: ਤੁਹਾਡੀ ਗਲਤੀ ਇਹ ਨੀ ਵੀ ਤੁਸੀਂ ਅਮਰੀਕਾ ਚ ਖੇਡ ਰਹੇ ਹੋ, ਤੁਹਾਡੀ ਗਲਤੀ ਇਹ ਹੈ ਵੀ ਤੁਸੀਂ ਰਾਸ਼ਟਰਪਤੀ ਗਲਤ ਰੱਖਿਆ ਹੋਇਆ, ਸਾਨੂੰ ਤੁਹਾਡੇ ਤੋਂ ਕੋਈ ਇਤਰਾਜ਼ ਨੀ ਹੈਗਾ,
2: ਭਲੇ ਉਹੀ ਹੋ ਗਿਆ ਮਾਲਕ ਹੀ ਹੋ ਗਿਆ ਫਿਰ
0: ਤਾਂ, ਉਹ ਖਬਰ ਨੀ ਹੈਗੀ, ਹੁਣ ਖਬਰ ਇਹ ਹੈ,
2: ਅੱਛਾ ਇਹ ਖਬਰ ਨੀ ਸੀ ਹੈਗੀ,
0: ਨਹੀਂ ਨਹੀਂ ਖਬਰ ਇਹ ਹੈ ਕਿ ਅੱਜ ਇਸ ਪੂਰੇ ਫੁੱਟਬਾਲ ਟੂਰਨਾ, ਚਲੋ ਅਮਰੀਕਾ ਬਾਹਰ ਹੋ ਗਿਆ, ਕੈਨੇਡਾ ਹੋ ਗਿਆ, ਮੈਕਸੀਕੋ, ਜਰਮਨੀ ਹੋ ਗਿਆ, ਵੱਡੀਆਂ ਵੱਡੀਆਂ ਟੀਮਾਂ ਹੋ ਗਈਆਂ,
2: ਅੱਛਾ ਜੀ,
0: ਨਾਰਵੇ ਇਨ ਹੈ
2: ਹਾਲੇ, ਠੀਕ ਹੈ,
0: ਹਾਂ ਜਦੋਂ ਤੱਕ ਹਾਲੇ ਕੁਆਟਰ ਫਾਈਨਲ ਹੋਏ ਨੀ, ਨਾਰਵੇ ਦੀ ਟੀਮ ਬੜਾ ਕਮਾਲ ਖੇਡ ਰਹੀ ਹੈਗੀ ਭਾਜੀ, ਤੇ ਉਹਦੇ ਪਿੱਛੇ ਹੁਣ ਉਹਨਾਂ ਦੇ ਇੱਕ ਕੋਚ ਦੀ ਕਹਾਣੀ ਜਿਹੜੀ ਹੈ ਤੁਰ ਰਹੀ ਹੈ, ਉਹਦਾ ਨਾਮ ਹੈਗਾ ਸੋਲਬਾਕੇਨ ਨਾਰਵੇ, ਸੋਲਬਾਕੇਨ ਮਤਲਬ ਨਾਰਵੇ ਤਾਂ ਉਹ ਆਪਣੇ ਨਾਮ ਦੇ ਨਾਲ ਉਦਾਂ ਲਗਾ ਲੈਂਦਾ ਜਿਵੇਂ ਮਨਤੇਜ ਜਲੰਧਰੀ,
2: ਨਹੀਂ ਨਹੀਂ ਤੁਸੀਂ ਦੱਸਦਾ ਠੀਕ ਹੈ, ਮੈਂ ਰਿਪੀਟ ਨਹੀਂ ਕਰਾਂਗਾ ਕੋਈ ਨਹੀਂ,
0: ਸੋਲਬਾਕੇਨ ਤੁਸੀਂ ਕਹਿ ਲਓ, ਤੁਸੀਂ ਸੋਲ ਕਹਿ ਲਓ,
2: ਸੋਲਬਾ ਸੋਲਬਾ
0: ਸੋਲ ਕਹਿ ਲਓ, ਤੁਹਾਨੂੰ ਪਤਾ ਰਹੂਗਾ ਵੀ ਮੈਕਸੀਕਨ ਨਾਰਵੇ, ਯੂ ਨੋ
2: ਸੋਲ,
0: ਤੁਸੀਂ ਨਿੰਬੂ ਪਾ ਕੇ ਸੋਲ,
2: ਹਾਂਜੀ,
0: ਸੋ ਸੋਲ ਦੀ ਕਹਾਣੀ ਇਹ ਹੈ ਕਿ ਇਹ ਮਰ ਗਿਆ ਸੀ, ਫਿਰ ਜਿਉਂਦਾ ਹੋਇਆ ਤੇ ਹੁਣ ਇਹ ਕੋਚ ਬਣਿਆ, ਔਰ ਉਸ ਟੀਮ ਦਾ ਕੋਚ ਬਣਿਆ ਜਿਹਨੇ ਧਮਾਲਾਂ ਮਚਾਤੀਆਂ,
2: ਤੁਹਾਡਾ ਇਹ ਬੰਦਾ ਮਰ ਗਿਆ ਸੀ,
0: ਮਰ ਗਿਆ ਸੀ
2: ਤੇ ਫਿਰ ਇਹ ਜਿੰਦਾ ਹੋ ਗਿਆ,
0: ਹਾਂ ਕਹਾਣੀ ਬੜੀ ਇੰਟਰਸਟਿੰਗ ਹੈਗੀ ਹੈ, 25 ਸਾਲ ਪਹਿਲਾਂ ਪੁਰਾਣੀ ਗੱਲ ਹੈਗੀ ਇਹ, 13 ਮਾਰਚ 2001 ਨੂੰ ਇਹ ਕੋਮਾ ਚ ਚਲਾ ਗਿਆ ਬੰਦਾ,
2: ਅੱਛਾ,
0: ਉਹਦੀ ਵਜ੍ਹਾ ਇਹ ਹੋਈ ਕਿ ਇਹਦੇ ਹਾਰਟ ਦੀ ਇੱਕ ਕੋਈ ਇਹੋ ਜਿਹੀ ਉਹ ਹੁਣ ਪ੍ਰੋਬਲਮ ਹੈ, ਉਹਨੂੰ ਮੈਂ ਇੰਗਲਿਸ਼ ਚ ਬੋਲ ਕੇ ਆਪਣਾ ਲਹਿਜਾ ਨੀ ਖਰਾਬ ਕਰਨ
2: ਲੱਗੇ,
0: ਹਾਰਟ ਦੀ ਇੱਕ ਪ੍ਰੋਬਲਮ ਹੋਈ ਤੇ ਉਹ ਤੋਂ ਬਾਅਦ ਇਹ ਕੋਮਾ ਚਲਾ ਗਿਆ, ਕੋਮਾ ਹੋਸਪਿਟਲ ਚ ਭਰਤੀ ਰਿਹਾ, ਹੋਸਪਿਟਲ ਦੇ ਵਿੱਚ ਅਚਾਨਕ ਜਿੰਨੀ ਦੇਰ ਇਹ ਕੋਮਾ ਚ ਸੀ, ਕਿੰਨੀ ਦੇਰ ਸੀ, 26 ਘੰਟੇ, ਉਸ ਦਰਮਿਆਨ ਇਹਦੀ ਹਾਰਟ ਬੀਟ ਰੁਕ ਗਈ, ਦਿਲ ਦੀ ਧੜਕਣ ਰੁਕ ਜਾਂਦੀ ਹੈ ਬਿਲਕੁਲ ਫਲੈਟ, ਡਾਕਟਰ ਮਰੇ ਤੱਕ ਐਲਾਨ ਦਿੰਦੇ ਨੇ, ਤੇ ਘਰ ਦੇ ਫਿਰ ਫਿਊਨਰਲ ਦੀਆਂ ਤਿਆਰੀਆਂ ਕਰ ਰਹੇ ਸੀਗੇ,
2: ਠੀਕ ਹੈ,
0: 7 ਮਿੰਟਾਂ ਬਾਅਦ ਇਹਦੀ ਹਾਰਟ ਬੀਟ ਫੇਰ ਚੱਲ ਪਈ, ਐਂਡ ਦੀ ਮੈਨ ਅਲਾਈਵ ਅਗੇਨ, ਬਹੁਤ ਥੋੜੇ ਲੋਕਾਂ ਨੂੰ ਸੋਲਬਾਕੇਨ ਦੀ ਸਟੋਰੀ ਪਤਾ, ਬਟ ਉਸ ਤੋਂ ਬਾਅਦ ਇਹ ਪ੍ਰੋਫੈਸ਼ਨਲ ਫੁੱਟਬਾਲਰ ਸੀ, ਉਹ ਤੋਂ ਬਾਅਦ ਡਾਕਟਰ ਨੇ ਕਹਿਤਾ ਕਿ ਠੀਕ ਹੈ ਕਾਕਾ ਤੇਰਾ ਦਿਲ ਚੱਲਣ ਲੱਗ ਪਿਆ, ਬਟ ਯੂ ਕਾਂਟ ਪੁੱਟ ਪ੍ਰੈਸ਼ਰ ਯੂ ਨੋ ਭੱਜ ਭੱਜ ਕੇ ਸੌਕਰ ਨਹੀਂ ਖੇਡਣੀ ਐਵੇਂ ਕਿਤੇ ਫੇਰ ਕਿਉਂਕਿ ਇਹਨੂੰ ਬੇਸਿਕਲੀ ਖੇਡਦੇ ਖੇਡਦੇ ਹੀ ਦਿਲ ਦਾ ਦੌਰਾ ਪਿਆ ਸੀਗਾ ਜਦੋਂ ਖੇਡਦੇ ਮੈਦਾਨ ਦੇ ਵਿੱਚ ਇਨਫੈਕਟ ਇਹ ਜਦੋਂ ਨਾਰਵੇ ਦੋ ਵਾਰ ਵਰਲਡ ਕੱਪ ਦੇ ਲਈ ਕੁਆਲੀਫਾਈ ਕੀਤਾ ਇੱਕ 1994 ਇੱਕ 1998 ਦੋਵੇਂ ਵਾਰ ਇਹ ਟੀਮ ਦਾ ਹਿੱਸਾ ਸੀਗਾ ਕੁਆਲੀਫਾਈ ਕਰਨਾ ਵੀ ਬਹੁਤ ਮੁਸ਼ਕਿਲ ਹੈ ਇੰਡੀਆ ਅੱਜ ਤੱਕ ਮੇਰੇ ਖਿਆਲ ਨਾਲ ਇੱਕੋ ਹੀ ਵਾਰ ਕੀਤਾ ਇੰਡੀਆ ਨੇ ਅੱਜ ਤੱਕ ਨਹੀਂ ਕੀਤਾ ਇੰਡੀਆ ਨੇ ਕੁਆਲੀਫਾਈ ਸੋ ਐਨੀਵੇਜ਼ ਤੇ ਇਨਫੈਕਟ ਇਹ ਉਸੇ ਟੀਮ ਦਾ 98 ਦੇ ਵਿੱਚ ਜੇ ਇਹ ਟੀਮ ਸੀਗੀ ਨਾਰਵੇ ਇਹਨਾਂ ਨੇ ਬ੍ਰਾਜ਼ੀਲ ਨੂੰ ਹਰਾਤਾ ਸੀਗਾ ਉਸ ਵੇਲੇ ਵਰਲਡ ਚੈਂਪੀਅਨ ਉਸ ਟੂਰਨਾਮੈਂਟ ਚ ਵਰਲਡ ਚੈਂਪੀਅਨ ਬਣੀ ਸੀ ਬ੍ਰਾਜ਼ੀਲ
2: 98 ਚ
0: ਹਾਂ ਇਮੇਜਿਨ ਕਰੋ ਕਿੱਡੀ ਵਧੀਆ ਟੀਮ ਕਿੱਡਾ ਵਧੀਆ ਪਲੇਅਰ ਸੀਗਾ ਐਨੀਵੇਜ਼ ਕਰਦੇ ਕਰਾਂਦੇ ਹੁਣ ਇਸ ਵਾਰ ਕੁਆਟਰ ਫਾਈਨਲ ਤੱਕ ਪਹੁੰਚ ਗਈ ਹੈ ਟੀਮ ਔਰ ਉਹਦੀ ਬਹੁਤ ਮਤਲਬ ਹਾਲਾਂਡ ਵਗੈਰਾ ਹੋਰ ਜਿਹੜੇ ਅਰਲਿੰਗ ਹਾਲਾਂਡ ਬੜਾ ਵਧੀਆ ਉਹਦੀ ਵੀ ਬੜੇ ਮੀਮਸ ਬਣ ਰਹੇ ਹੈਗੇ ਨੇ ਉਹਨੂੰ ਵੀ ਮੁੰਡੇ ਨੂੰ ਜਿਹੜਾ ਤੁਸੀਂ ਆਪਾਂ ਸ਼ੁਰੂਆਤ ਚ ਕਹਿ ਰਹੇ ਸੀ ਨਾ ਵੀ ਤੇਰਾ ਮੂੰਹ ਏਦਾਂ ਜਿੱਦਾਂ ਢੱਕਣ ਰੱਖਿਆ ਹੁੰਦਾ ਉਹ ਰਹੀ ਹੈ ਤੇਰਾ ਮੂੰਹ ਏਦਾਂ ਜਿੱਦਾਂ ਕੱਪ ਮੁੱਦਾ ਮਾਰਿਆ ਹੁੰਦਾ ਤੇ ਅਰਲਿੰਗ ਹਾਲਾਂਡ ਤੇ ਹੋਰ ਬਹੁਤ ਸਾਰੇ ਵਧੀਆ ਸਟਾਰ ਪਲੇਅਰ ਹੈਗੇ ਨੇ ਨਾਰਵੇ ਚ ਬਟ ਸੋਲਬਾਕੇਨ ਦੀ ਗੱਲ ਕੋਈ ਨੀ ਕਰ ਰਿਹਾ ਤੇ ਇਹਨੇ 2001 ਦੇ ਵਿੱਚ ਜਦੋਂ ਇਹਨੇ ਫਿਰ ਸਪੋਰਟਸ ਛੱਡ ਕੇ ਮਤਲਬ ਸੌਕਰ ਛੱਡ ਕੇ ਫਿਰ ਇਹਨੇ ਹੌਲੀ ਹੌਲੀ ਅਲੱਗ ਅਲੱਗ ਛੋਟੀਆਂ ਟੀਮਾਂ ਨੂੰ ਕੋਚਿੰਗ ਕਰਨੀ ਸ਼ੁਰੂ ਕੀਤੀ ਡੈਨਮਾਰਕ ਦੀ ਇੰਗਲੈਂਡ ਦੀ ਟੀਮਾਂ ਦੇ ਲਈ ਛੋਟੀਆਂ ਜਿਹੜੀਆਂ ਜਿਹੜੀਆਂ ਹੁੰਦੇ ਹੈਗੇ ਵੀ ਅੰਡਰ
2: 19
0: ਉਹਨਾਂ ਨੂੰ ਕੋਚਿੰਗ ਕਰਨਾ ਫਿਰ ਐਫ ਸੀ ਕੋਪਨਹੈਗਨ ਦੀ ਇਹਨੂੰ ਜਿਹੜੀ ਲੀਗ ਹੈਗੀ ਹੈ ਐਫ ਸੀ ਕੋਪਨਹੈਗਨ ਦੀ ਟੀਮ ਨੂੰ ਇਹਨੂੰ ਕਰਨ ਦਾ ਮੌਕਾ ਮਿਲਿਆ ਤੇ 2020 ਚ ਇਹ ਨਾਰਵੇ ਦਾ ਕੋਚ ਬਣਿਆ ਤੇ ਨਾਰਵੇ ਦੀ ਟੀਮ 2022 ਦੇ ਵਿੱਚ ਵੀ ਰਹਿ ਗਈ ਸੀਗੀ ਹਾਲਾਂਕਿ ਮੇਰੇ ਖਿਆਲ ਦੇ ਨਾਲ ਸ਼ਾਇਦ ਕੁਆਲੀਫਾਈ ਨਹੀਂ ਸੀ ਕਰ ਸਕੀ 2022 ਚ ਤੇ ਹੁਣ 2026 ਦੇ ਵਿੱਚ ਉਹ ਕੁਆਲੀਫਾਈ ਕੀਤੀ ਹੈ ਤੇ ਨਾਟ ਓਨਲੀ ਕੁਆਲੀਫਾਈ ਕੀਤੀ ਹੈ ਬਲਕਿ ਜਿਹੜੇ ਕੁਆਲੀਫਾਈ ਕਰਨ ਦੇ ਲਈ ਉਹਨਾਂ ਨੇ 8 ਮੈਚ ਖੇਡੇ ਸੀ ਸਾਰੇ ਸਾਰੇ ਜਿੱਤ ਕੇ ਆਏ ਨੇ
2: ਉਹ ਵੈਰੀ ਗੁੱਡ
0: ਤੇ ਹੁਣ ਵੀ ਅੱਗੇ ਵੀ ਹੁਣ ਵੀ ਮਤਲਬ ਵਧੀਆ ਗਰੁੱਪ ਸਟੇਜ ਚ ਵੀ ਉਹਨਾਂ ਨੇ ਮਤਲਬ ਫਰਾਂਸ ਪਹਿਲੇ ਉਹਨਾਂ ਨੇ ਆਈਵਰੀ ਕੋਸਟ ਨੂੰ ਹਰਾਇਆ ਬ੍ਰਾਜ਼ੀਲ ਨੂੰ ਹਰਾਇਆ ਤੇ ਮਤਲਬ ਕੁਆਟਰ ਫਾਈਨਲ ਚ ਥਾਂ ਬਣਾਈ ਹੈਗੀ ਹੈ ਸੋ ਇਟਸ ਅ ਬਿਗ ਥਿੰਗ
2: ਚੰਗੀ ਟੀਮ ਹੈ
0: ਬਟ ਸੋਲਬਾਕੇਨ ਵਾਜ਼ ਅ ਡੈਡ ਐਟ ਵਨ ਟਾਈਮ ਤੇ ਉਹਦੀ ਮਾਂ ਨੇ ਸਟੋਰੀ ਸਾਂਝੀ ਕੀਤੀ ਹੈ ਕਹਿੰਦੀ ਵੀ ਕੁਛ ਉਹ ਵੀ ਪਲ ਸੀਗੇ ਜਦੋਂ ਅਸੀਂ ਇਹਦੇ ਫਿਊਨਰਲ ਦੀ ਤਿਆਰੀਆਂ ਕਰ ਰਹੇ ਸੀ ਵੀ ਪੁੱਛ ਰਹੇ ਸੀਗੇ ਵੀ ਹਨਾ ਵੀ ਹੁਣ ਕਿੱਦਾਂ ਉੱਥੋਂ ਹੋਸਪਿਟਲ ਤੋਂ ਕਿਵੇਂ ਲੈ ਕੇ ਜਾਣਾ ਪਰੇਸ਼ਾਨ ਸੀ ਰੋ ਰਹੇ ਸੀ ਬੁਰਾ ਹਾਲ ਸੀ ਯੰਗ ਮੁੰਡਾ ਘਰ ਦੇ ਵਿੱਚੋਂ ਦਮ ਤੋੜ ਗਿਆ ਹਨਾ ਤੇ ਫਿਰ ਡਾਕਟਰਾਂ ਨੇ ਫੋਨ ਕੀਤਾ ਵੀ ਵਾਪਸ ਆਓ ਹੋ ਸਕਦਾ ਮਾਂ ਇਹਦੀ ਸਿੰਗਲ ਮਦਰ ਹੋਵੇ ਮੈਨੂੰ ਪੂਰੀ ਸਟੋਰੀ ਨਹੀਂ ਪਤਾ ਬਟ ਇਹਦੀ ਮਾਂ ਜਾ ਰਹੀ ਸੀਗੀ ਤੇ ਇਹਦੀ ਮਾਂ ਨੂੰ ਵਾਪਸ ਕਾਲ ਕੀਤੀ ਉਹਨਾਂ ਨੇ ਤੇ ਉਹ ਵਾਪਸ ਆਉਂਦੀ ਹੈ ਕਿਉਂਕਿ 26 ਘੰਟੇ ਤੋਂ ਕੋਮਾ ਚ ਸੀਗੀ ਉਹਨਾਂ ਨੇ ਉਹਨੂੰ ਫੋਨ ਕੀਤਾ ਆਉਣਾ ਵੀ ਉਹਦੀ ਤਾਂ ਹਾਰਟ ਬੀਟ ਹੀ ਰੁਕ ਗਈ ਹੈ ਤੇ ਉਹ ਨਹੀਂ ਆਲਰੇਡੀ ਉਹ ਇਹ ਮੰਨੀ ਬੈਠੇ ਸੀਗੇ ਵੀ ਹੁਣ ਇਹ ਕਿੱਥੇ ਆਉਂਦਾ ਵਾਪਸ ਉਮਰ ਨੀ ਬਲਕਿ ਇਹਦੇ ਜਿਵੇਂ ਆਪਾਂ ਕਹਿੰਦੇ ਵੀ ਥੋੜੇ ਸਾਹ ਨੇ ਮਤਲਬ ਅੱਧੀ ਉਮਰ ਉਹਨੇ ਆਪਣੀ ਖੇਡਦੇ ਗੁਤਾਤੀ ਅੱਧੀ ਉਮਰ ਐਜ਼ ਅ ਕੋਚ ਤੇ ਜੇ ਨਾਰਵੇ ਹੁਣ ਅੱਗੇ ਜਿੱਤ ਵੀ ਜਾਂਦਾ ਕੁਆਟਰ ਫਾਈਨਲ ਤਾਂ ਆਈ ਡੋਂਟ ਮਾਇੰਡ ਮਤਲਬ ਹੁਣ ਤੱਕ ਤਾਂ ਆਈ ਮਾਇੰਡ ਕਿਉਂਕਿ ਆਸਟ੍ਰੇਲੀਆ ਬਾਹਰ ਹੈ ਤੇ ਮੈਂ ਤਾਂ ਸਿਰਫ ਆਸਟ੍ਰੇਲੀਆ ਚਾਹੁੰਦਾ ਸੀਗਾ ਵੀ ਘੱਟੋ ਘੱਟ ਕੁਆਟਰ ਤੱਕ ਤਾਂ ਜਾਂਦਾ ਬਟ ਐਨੀਵੇਜ਼ ਕੁਆਟਰ ਆਪਾਂ ਹੀ ਲਗਾ ਮਤਲਬ ਸੌਰੀ
2: ਹਰ
0: ਚੀਜ਼ ਚ ਕੁਆਟਰ ਹੈ
2: ਹਾਂ ਸਾਰੇ ਬੰਦੇ ਕੁਆਟਰ ਹੀ ਕੁਆਟਰ ਹੈ ਬਾਅਦ ਚੋਂ ਠੰਡ ਹੋ ਜਾਂਦੀ ਤੇ ਸਵੈਟਰ ਆ ਜਾਂਦੇ ਆ
0: ਬੱਚੇ ਸਕੂਲ ਹੁੰਦੇ ਉੱਥੇ ਕੁਆਟਰ ਟਮਾਟਰ ਲੈ ਕੇ ਜਾਣੇ
2: ਟਮਾਟਰ ਜਦੋਂ ਸਵੇਰੇ ਸਵੇਰੇ ਤੇ ਉਦੋਂ ਕੀ ਖੋਲੀਦਾ
0: ਲਾਟਰ ਲਾਟਰ ਲਾਟਰ ਚੈਨਲ
2: ਲਾਟਰ
0: ਹਾਂ ਸਾਡੇ ਆਟਰ ਆਟਰ
2: ਇੱਕ ਕਾਮਾ ਰੱਖਿਆ ਹੁੰਦਾ ਉਹਦਾ ਨਾਮ ਸੀ ਬਹਾਦਰ
0: ਹਾਂਜੀ
2: ਜੀ ਜਿਹੜੇ ਸਾਨੂੰ ਹਲੇ ਸੁਣਦੇ ਨਹੀਂ ਪਏ ਸੀ ਤੇ ਹੁਣ ਸੁਣ ਲੱਗ ਪਿਆ ਤੇ ਸਾਡਾ ਪ੍ਰੋਗਰਾਮ ਹੈਗਾ ਜੇ ਖਬਰ ਇੰਨੀ ਵਧੀਆ ਨਹੀਂ ਖਬਰ ਬੜੀ ਬੇਕਾਰ
0: ਜਿਹੜੇ ਹੁਣ ਤੱਕ ਰੇਡੀਓ ਸਿਰਫ ਗਾਣਿਆਂ ਕਰਕੇ ਸੁਣ ਰਹੇ ਸੀ ਤੇ ਹੁਣ ਛੱਡ ਕੇ ਚਲੇ ਗਏ ਨੇ ਉਹਨਾਂ ਦਾ ਦੱਸੀਏ ਇਸ ਸ਼ੋਅ ਚ ਗਾਣੇ ਵੀ ਹੁੰਦੇ ਨੇ
2: ਛੱਡ ਓਏ ਗਾਣੇ ਕਹਿੰਦਾ ਛੱਡ ਕੇ ਨਾ ਜਾ ਆ ਉਹ ਹੀ ਤੇਰੀ ਲਾਤ ਉਹ ਹੀ

0: ਭਾਜੀ ਅੱਜ ਕੱਲ ਤਾਂ ਤੁਸੀਂ ਐ ਪੂਰੇ ਭਾਈ ਗਾਣੇ ਤੁਸੀਂ ਲੱਭ ਲੱਭ ਕੇ ਕਿੱਥੋਂ ਲਿਆਉਂਦੇ ਮੈਨੂੰ?
1: ਇਹ ਨਵਾਂ ਗਾਣਾ ਸਰ, ਰੈਮੀ ਵਿਰਕ ਦਾ ਤਾਜ਼ਾ ਗਾਣਾ।
0: ਹਾਂ ਹਾਂ ਹਾਂ, ਕੀ ਬਾਤ ਹੈ। ਹਾਂ,
1: ਤੇ ਅੱਜ ਦੀ ਖਬਰ ਤਾਂ ਨਹੀਂ ਹੈਗੀ ਬ੍ਰੇਕ ਤੇ ਜਾਣ ਤੋਂ ਪਹਿਲਾਂ?
0: ਨਹੀਂ ਨਹੀਂ, ਆਪਾਂ ਖਬਰਾਂ ਕਿਉਂ, ਆਪਾਂ ਕੁਝ ਖਾ ਪੀ ਵੀ ਲਈਏ। ਆਪਾਂ
1: ਸਰ ਸੁਣੋ ਤੁਸੀਂ, ਬ੍ਰੇਕ ਬ੍ਰੇਕ
0: ਅੱਛਾ ਅੱਛਾ,
1: ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਬਦਾਮ ਖਿਲਾਨੇ ਆ, ਕਾਜੂ ਖਿਲਾਨੇ ਆ, ਕਿਹੜੀ ਗੱਲ ਕਰਦੇ ਆ
0: ਭਾਜੀ? ਇਹਦੇ ਵਿੱਚ ਤਾਂ ਪਤਾ ਨਹੀਂ ਕੀ ਕੀ ਪਾਇਆ ਤੁਸੀਂ।
1: ਆਲ ਨੈਚੁਰਲ ਸਰ, ਆਲ ਨੈਚੁਰਲ।
0: ਔਰ
1: ਪੜ੍ਹੇ ਜਿਹੜਾ ਕੀ ਕੀ ਹੈ
0: ਇਹ? ਐਲਮੈਂਟਸ, ਕੈਸ਼ਿਊ। ਹਾਂ ਹਾਂ
1: ਹਾਂ, ਅੱਛਾ ਪੜ੍ਹਿਆ ਜਾਂਦਾ,
0: ਪੜ੍ਹਿਆ ਜਾਂਦਾ। ਹਾਂ ਲੈ
1: ਸਰ,
0: ਲੈ ਬ੍ਰਾਜ਼ੀਲ ਇਹਦੇ ਵਿੱਚ ਵੀ ਹੈਗਾ ਜੀ।
1: ਬ੍ਰਾਜ਼ੀਲ,
0: ਬ੍ਰਾਜ਼ੀਲ ਨਟਸ,
1: ਬ੍ਰਾਜ਼ੀਲ।
0: ਓਮੇਗਾ 3 ਪ੍ਰੋਟੀਨ ਪਰ ਸਰਵ। ਦੇਖੋ ਜੀ, ਅਸੀਂ ਅੱਜ ਉਹ ਵੀ ਕਰ ਰਹੇ ਹਾਂ, ਤੁਹਾਡੀ ਹੈਲਥ ਬਾਰੇ ਐਜੂਕੇਸ਼ਨ ਦੇ ਰਹੇ ਹਾਂ। ਇਹ ਰੋ ਨਟਸ ਤੁਹਾਨੂੰ ਖਾਣੇ ਚਾਹੀਦੇ ਆ, ਤੇ ਜੇ ਸਾਹਮਣੇ ਪਏ ਹੋਣ ਤੇ ਸ਼ੋਅ ਤੋਂ ਬਾਅਦ
1: ਖਾ ਲੈਣੇ ਚਾਹੀਦੇ। ਜਿਹਦੇ ਸ਼ੌਂਕ ਨੇ ਜਨੂਨ ਚ ਬਦਲ ਗਿਆ ਤੇ ਉਹਦਾ ਨਾਮ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਚ ਇਸ ਕਰਕੇ ਨਹੀਂ ਆਇਆ ਵੀ ਉਹਨੇ ਕੋਈ ਪ੍ਰਾਪਤੀ ਕੀਤੀ ਹੈ, ਇਸ ਕਰਕੇ ਆਇਆ ਕਿਉਂਕਿ ਉਹ VIP ਨੰਬਰ ਦਾ ਕਲੈਕਟਰ ਹੈ।
0: ਕਲੈਕਟਰ ਜਿੱਦਾਂ
1: ਕਲੈਕਟਰ ਜਿਵੇਂ DC ਹੁੰਦਾ,
0: ਮਤਲਬ ਕਲੈਕਟ ਕਰਦਾ।
1: ਥਾਣੇਦਾਰ ਲੱਗੇ ਉਹ ਕਿਹੜੀ ਹੁੰਦੀ ਸੀ ਰਾਣੀ ਰਣਦੀਪ ਅੱਗੇ, ਗਾਣਾ ਯਾਦ ਹੈ?
0: ਪਤਾ ਨੀ ਕਿਹੜਾ ਕਿਹੜਾ ਸੀ।
1: ਕੀ ਥਾਣੇਦਾਰ ਲੱਗੇ ਜਿਹੜਾ ਮੇਰੇ ਉੱਤੇ ਹੁਕਮ ਚਲਾਵੇ, ਯਾਦ ਨਹੀਂ?
0: ਕੀ ਥਾਣੇਦਾਰ ਲੱਗੇ ਆ,
1: ਰਾਣੀ ਰਣਦੀਪ ਹੀ ਸੀ ਨਾ ਭਾਜੀ? ਕਿੱਥੋਂ ਯਾਦ ਆ ਗਿਆ ਇੱਕਦਮ
0: ਤੁਹਾਡਾ?
1: ਇੱਕਦਮ ਕਿੱਥੋਂ ਯਾਦ ਆ ਗਿਆ?
0: ਦੱਸਾਂ ਕੀ, ਕਲੈਕਟਰ ਤੋਂ ਬਾਅਦ ਥਾਣੇਦਾਰ ਦੀ ਗੱਲ ਹੋਈ ਆ।
1: ਥਾਣੇਦਾਰ ਤੋਂ ਤਾਂ ਸੰਜੇ ਦੱਤ ਦਾ ਵੀ ਆ ਸਕਦਾ ਜੀ। ਟਿਣੀ ਟਿਣੀ ਟਿਣੀ ਟਿਣੀ ਟਿਣੀ ਟਿੜੀ ਟਿੜੀ ਟਿੜੀ ਟਿੜੀ ਤਮਾ ਤਮਾ।
0: ਇਹ ਤਾਂ ਗਾਣਾ ਇੰਨਾ ਹਿੱਟ ਹੋ ਗਿਆ ਨਾ, ਓਏ ਦੇਖੋ ਵੀ ਉਦੋਂ ਵੀ ਤਮਾ ਤਮਾ ਇੰਨਾ ਹਿੱਟ ਹੋ ਗਿਆ ਸੀ ਤੇ ਆਹ ਫਿਲਮ ਚ ਲਾ ਕੇ ਇਹਨਾਂ ਨੇ ਹੋਰ ਕਰਤਾ।
1: ਚਲੋ, ਤੇ ਗੱਲ ਇਹ ਹੈ ਕਿ ਉਹ ਕਲੈਕਟਰ ਹੈ ਬੰਦਾ, VIP ਨੰਬਰਾਂ ਦਾ, ਤੇ ਪਿਛਲੇ 15 ਸਾਲ ਤੋਂ ਉਹਨੇ ਇੱਕ ਕੰਮ ਇਤਫਾਕ ਦੇ ਨਾਲ ਸ਼ੁਰੂ ਕੀਤਾ ਸੀ ਕਹਿੰਦੇ।
0: ਅੱਛਾ ਜੀ।
1: ਤੇ ਹੁਣ ਉਹ ਇਸ ਕਰਕੇ ਕਿ ਉਹ ਤੋਂ ਆਪਣੇ ਫੋਨ ਨੰਬਰ ਯਾਦ ਨਹੀਂ ਸੀ, ਵੀ ਮਨਤੇਜ ਨੇ ਪੁੱਛਣਾ ਅੱਗਿਓ ਭਾਈ ਤੁਹਾਡਾ ਨੰਬਰ ਕੀ ਹੈ? ਉਹ ਮੇਰਾ ਨੰਬਰ 98 140 42 ਸ਼ਾਇਦ 46 557 ਸਮਥਿੰਗ ਇੱਦਾਂ ਕਰਕੇ ਭੁੱਲ
0: ਜਾਂਦਾ
1: ਯਾਦ ਰੱਖੋ।
0: ਸਹੀ ਗੱਲ।
1: ਫਿਰ ਉਹਨੇ ਸੋਚਿਆ ਕਿ ਸੌਖੇ ਨੰਬਰ ਲਏ ਜਾਣ।
0: ਅੱਛਾ ਜੀ।
1: ਹੁਣ ਉਹਦੀ ਡਿਜੀਟਲ ਕਲੈਕਸ਼ਨ ਦੇ ਵਿੱਚ 15 ਨੰਬਰ ਪਏ ਨੇ,
0: ਮਤਲਬ ਉਹਨੇ 15 ਨੰਬਰ ਖਰੀਦੇ,
1: 15 ਨੰਬਰ ਪਏ ਨੇ ਉਹਦੇ ਕੋਲ, ਹਨਾ। ਔਰ ਉਹ ਪਰਫੈਕਟ ਕੰਬੀਨੇਸ਼ਨ ਵਾਲੇ ਨੰਬਰ ਨੇ, ਹਾਲਾਂਕਿ ਸਾਰੇ ਕਿਉਂਕਿ ਉਹ ਇਟਲੀ ਦਾ ਬੰਦਾ ਤੇ ਇਟਲੀ ਦਾ ਕੋਡ ਲੱਗਦਾ +39
0: 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33 33
1: 33
0: ਯਾਰ ਇਹ ਤਾਂ ਹੁਣ ਕਹਿੰਦਾ ਤੂੰ ਥੱਥਾ ਆ ਜਾ ਕੋਈ ਏਦਾਂ 33 33 33 33 33 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 36 ਵਾਰੀ ਤੇਤੀ ਦੇ ਦਿੱਤੀ
1: ਹਾਂਜੀ ਹਾਂਜੀ ਹਾਂਜੀ
0: ਓਏ ਹੋਏ ਹੋਏ ਹੋਏ ਹੋਏ
1: ਤੇ ਇੱਕ ਨੰਬਰ ਉਹਨੇ ਰੱਖਿਆ ਆਪਣਾ ਅਸੈਂਡਿੰਗ ਆਰਡਰ ਅਸੈਂਡਿੰਗ ਸਮਝਦੇ ਹੋ ਚੜਾਈ
0: ਉਹ ਇੱਕ ਤਾਂ ਡਿਸੈਂਡਿੰਗ ਇੱਕ ਅਸੈਂਡਿੰਗ ਹੁੰਦਾ 1 2 3 4 5 6 7 8 9 10
1: 34 ਪਹਿਲਾਂ 34 ਸੀਰੀਜ਼ ਮਿਲ ਰਹੀ ਸੀ ਉਹਨੂੰ 34 ਉਹ ਤੋਂ ਬਾਅਦ 0 1 2 3 4 5 6 7 8
0: ਵਾਹ
1: ਉਹ ਨੰਬਰ ਉਹਨੇ ਲੱਗਿਆ
0: ਪਰ ਯਾਰ ਆ ਜਿਹੜਾ ਤੁਸੀਂ 33 ਵਾਲਾ ਦੱਸਦਾ ਹੈ ਨਾ ਇਹ ਤੇ ਕਮਾਲ ਹੈ 33
1: ਇਹ ਜਿਹੜੇ ਉਹਦੇ ਕੋਲ ਬਹੁਤ ਨੇ ਉਹਦੇ ਕੋਲ ਡਿਸੈਂਡਿੰਗ ਨੰਬਰ ਚ ਵੀ ਹੈ 7 6 5 4 3 2 1 0 ਇਹ ਨੰਬਰ ਉਹਦੇ ਕੋਲ ਹੈ 34 ਦੇ ਨਾਲ ਹੀ
0: ਇਹਨੂੰ ਕਹੋ ਇਹ ਨੰਬਰ ਤਾਂ ਤੈਨੂੰ ਕੀ ਭੁੱਲਣੇ ਹੁਣ ਸਾਰੀ ਦੁਨੀਆਂ ਨੂੰ ਨੀ ਭੁੱਲਣੇ ਅਸੀਂ ਸਾਰਿਆਂ ਨੂੰ ਦੱਸਦੇ ਤੇਰੇ ਨੰਬਰ ਹੁਣ ਤੈਨੂੰ ਕਾਲਾਂ ਤੇ ਕਾਲਾਂ ਆਉਣਗੀਆਂ ਦੇਖੀ
1: ਸੋ ਉਹ ਬੰਦੇ ਦਾ ਹੁਣ ਨਾਂ ਜਿਹੜਾ ਹੈਗਾ ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਆ ਗਿਆ ਪਰ ਦੇਖਿਆ ਫਿਰ
0: ਕਲੈਕਟਰ ਕੋਈ ਵੀ ਵੱਖਰੀ ਚੀਜ਼ ਕਰ ਦੋ ਤੁਹਾਡਾ ਭਾਜੀ
1: ਵੱਖਰੀ ਚੀਜ਼ ਕਰਨੀ ਚਾਹੀਦੀ ਹੈ ਭਾਜੀ ਤੁਸੀਂ ਭਾਈ ਪੈਣੇ ਦੇ ਉੱਤੇ ਕੱਛਾ ਪਾ ਕੇ ਆ ਜਾਓ ਤੁਹਾਨੂੰ ਸੁਪਰਮੈਨ ਦੱਸਣ ਲੱਗ ਜਾਂਦੇ ਨੇ ਲੋਕ
0: ਨਹੀਂ ਨਹੀਂ ਤੇ ਮੈਨੂੰ ਹੁਣ ਜੇ ਮੈਂ ਕੋਈ ਆਪਣਾ ਗਿਨੀਜ਼ ਬੁੱਕ ਵਿੱਚ ਰਿਕਾਰਡ ਕਰਵਾਉਣਾ ਹੈ ਆਪਣੇ ਆਪ ਨੂੰ
1: ਹਾਂਜੀ ਹਾਂਜੀ
0: ਤੇ ਕੀ ਮੈਂ ਕਰਾਂ ਮਤਲਬ ਮੈਂ ਵੀ ਚਾਹਨਾ ਵਾਂ
1: ਤੁਸੀਂ ਕੁਝ ਕਰੋ ਗਿਨੀਜ਼ ਛੱਡੋ ਤੁਸੀਂ ਚਾਈਨੀਜ਼ ਬੁੱਕ ਚ ਕਿਸੇ ਚ ਪਵਾਓ
0: ਅੱਛਾ ਉਹ ਅੱਛਾ ਉਹਨਾਂ ਦੀ ਵੱਖਰੀ ਹੁੰਦੀ ਹੈ ਚਾਈਨੀਜ਼
1: ਵੱਖਰੀ ਨਹੀਂ ਉਹਨਾਂ ਦੀ ਚਾਈਨਾ ਕੋਲ ਸਭ ਕੁਝ ਹੈ
0: ਉਹਨਾਂ ਕੋਲ
1: ਗਿਨੀਜ਼ ਬੁੱਕ ਦੀ ਵੀ ਕਾਪੀ ਹੋਊਗੀ ਹਰ ਚੀਜ਼ ਦੀ ਕਾਪੀ ਹੈ
0: ਯਾਰ ਨਹੀਂ ਮੇਰਾ ਵੈਸੇ ਤੁਹਾਡਾ ਨੀ ਜੀ ਕਰਦਾ ਤੁਹਾਡਾ
1: ਗਿਨੀਜ਼ ਬੁੱਕ ਚ ਨਹੀਂ ਸਰ ਮੇਰਾ ਬਿਲਕੁਲ ਨਹੀਂ ਜੀ
0: ਅੱਛਾ ਉਹ ਜਿਹੜਾ ਗਿਨੀਜ਼ ਬੁੱਕ ਹੁੰਦੀ ਹੈ ਉਹ ਕੀ ਕੋਈ ਕਿਤਾਬ ਰੱਖੀ ਹੁੰਦੀ ਹੈ ਉਹ ਤਾਂ ਨਾਂ
1: ਉਹਦਾ ਨਾਂ ਗਿਨੀਜ਼ ਹੈ
0: ਉਹ ਚ ਉਹ ਮਤਲਬ ਗਿਨੀਜ਼ ਨਹੀਂ ਲੈ ਲੈ ਉਹ
1: ਕਾਲੇ ਰੰਗ ਦੀ
0: ਨਹੀਂ ਨਹੀਂ ਭਾਜੀ ਉਹ ਗਿਨੀ ਮਤਲਬ ਕੋਈ ਕੁੜੀ ਕੜੀ ਤਾਂ ਉਹਦਾ ਕੋਈ ਹੋਏਗਾ ਕੁੜੀ ਕੁੜੀ ਦਾ ਨਾਂ ਉਹਨੇ
1: ਆਪਣੇ
0: ਨਾਂ ਤੇ ਰੱਖ ਦਿਓ
1: ਨਹੀਂ
0: ਏਦਾਂ ਨਹੀਂ ਹੈ ਵੀ ਯਾਰ ਮੈਂ ਵੇਖਣਾ ਚਾਹੁੰਦਾ ਵਾਂ ਵੀ ਗਿਨੀਜ਼ ਬੁੱਕ
1: ਤੁਸੀਂ ਬੁੱਕ ਨੀ ਦੇਖਣਾ ਚਾਹੁੰਦੇ ਤੁਸੀਂ ਬਸ ਗਿਨੀ ਦੇਖਣਾ ਚਾਹੁੰਦੇ ਕੋਈ ਚੱਕਰ ਨਹੀਂ
0: ਨਹੀਂ ਨਹੀਂ
1: ਪਾਪੂ ਗਿਨੀ ਵੀ ਇੱਥੇ
0: ਯੈਸ ਪਾਪੂ ਚੱਕ ਲੈ ਉਹ ਮੈਨੂੰ

0: से दमदार और रोमांचक कहानी।
1: अल्फा प्रोग्राम उसका जुनून है।
0: शानदार एक्शन एंटरटेनर 3 जुलाई को।
1: मैं जो बना रहा हूँ वो इतिहास है।
0: आलिया भट्ट, शर्वरी, अनिल कपूर और बॉबी देओल स्टारर।
2: शुरू करो अग्नि परीक्षा
0: 3 जुलाई को आपके नजदीकी सिनेमा घरों में। अल्फा।
2: वो वेट कर रहा है तुम्हारा।
3: यार तू इतनी नीचे थी, आके पक्का भी हो गया?
2: की जुगाड़ लाया है?
4: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 दे या फिर विजिट करो बंसल इमीग्रेशन .com.au।
3: सुनो जी, गड्डी अक्षरा ज्वेलर्स वाल ले लो।
5: और जो हुकम मेरी सरकार।
3: वो आ किधर? हैरी स्पार्क वाल जाना। तुसी आ किथे जा रहे हो?
5: अक्षरा ज्वेलर्स दी दूजी लोकेशन रिवर्स तंच।
3: यानी हुन 22 कैरेट गोल्ड हॉलमार्क ज्वेलरी, डायमंड ज्वेलरी अते बोथ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलेंगे।
5: आहो जी आहो,
3: अक्षरा ज्वेलर अपनी दूजी लोकेशन 56 गारफील्ड रोड ईस्ट रिवर्सन विच वी तुहाडी सेवा विच।
6: यो हां जी 1674।
7: मैं क्या की बार बार सारियां खबरां ते चलाना, एक बार ब्रेक च चला के मुका ही दो। प्रोग्राम खबर बड़ी बेकार है ब्रेक तो। इस पार ते गल जनानिया दे नाल जुड़ी हुई, जनानिया आप कहने जनानी के दिमाग च पता नहीं की कीड़ा फसिया रहा है। अरे बाकी ये कीड़ा फसिया होया सी
8: और ये मुझे तो आ रहा वा, ये इदा नहीं है भी हुणी।
7: मैं नहीं कह रहा,
8: तुसी भी कह रहे हो। ना ना ना,
7: तुसी तुसी ये गल पता नहीं, मुझे तो पता नहीं की जावे चक लियो। मैं तो वैसे कह रहा भी लोग ये कह देंगे ने, पर तुझे उसे नाल होगी गाले जोड़ती है।
8: की करिए बस, मतलब
7: उसे मान जाते हो भी होंदा है।
8: जदो यहो जी चीज आ जाती है ना, जदो
7: पावर को जाता है
8: क्या, उसको मतलब आ जाओ बस, तो ही आ जाओ हुन जड़ा
7: मेरे भावना ऊपर काबू नहीं रहता।
8: नहीं नहीं नहीं
7: नहीं, ये है ब्रिटिश लेडी है लॉरी डैनमैन।
8: अच्छा जी,
7: लॉरी
8: लॉरी
7: एह जी तो साढ़े बसा चल दी
8: लॉरी
7: मैं सिंगर बन रहा।
8: हां जी,
7: तुसी मेरा कोरस खराब कर देना।
8: तुसी ना रखियो ना, तुसी कल्ले तुसी सोलो सिंगर बन जियो, तुसी मैनूं ना अपनी टीम च शामिल करो।
7: मैं कहड़ा ड्यूट तुहाडे नाल गाण लगा जी भाजी?
8: नहीं नहीं नहीं,
7: पिछे गाण वाले दा हुंदा ही नहीं, ओह पिछे आया चक दे
8: विसाखी मेले च ना ही पाउणा सी मलवई गिद्दा।
7: अच्छा,
8: ते मैं जिदा बर्थडे पार्टी च बड़ा ओहदा ना हैलो होए होए कीता सारिआं नाल, ते भाजी होणां ने मैनूं अपनी टीम च रख लिआ। कहिंदे वी भाजी एहो ही चाहीदा बस, वी आ जिहड़ा तुसीं होए
7: भज्जिआ उत्थे तुसीं पाया सी ना, उच मलवई कुछ भी नहीं सी। बॉलीवुड गिद्दा सी।
8: नहीं नहीं, ये होण वाली गल है ना। मैं तुहानूं 3-4 साल पहलों दी गल दसां।
7: अच्छा अच्छा,
8: मतलब उदों की उदों साडी दूजी टीम ही मलवई गिद्दे दी, ते उह कहिंदे बस होए होए बल्ले
7: आहे आहे चक के
8: आ करना। ठीक है, मैं ख्याल लिया भाजी ये तो कोई कमाल दी गल
7: है,
8: मैं तो करदा ही है बस। हां,
7: यही काम लई तां मैं पैदा होया।
8: ते मैनूं हुण इह नहीं उन्होंने दस्सिया भी हर एक बोली ते नहीं करदा। तो मैं ना एक बोली आ गई पंजाब च, जिदा होता ना पंजाब च कणक नूं वग ला देते, मैं हां बल्ले। और बाद चो कहते भी कुड़िया नूं मंदा बोलदे ओ शावा, एहो जिहा उन्होंने बोलिया, मैं बल्ले शावा करके ना ਮੈਂ ਕਿਹਾ ਭਾਜੀ ਤੁਹਾਡੀ ਗਲਤੀ ਸੀ, ਤੁਸੀਂ ਮੈਨੂੰ ਪਹਿਲਾਂ ਪੰਪ ਦਿੱਤਾ, ਤੁਸੀਂ ਮੈਨੂੰ ਕਿਹਾ ਵੀ ਸਿਰਫ ਬੱਲੇ ਸ਼ਾਵਾ ਬੋਲਣਾ, ਪਰ ਤੁਸੀਂ ਅਗਰ ਕਹਿ ਦਿੰਦੇ ਵੀ ਬੋਲੀ ਇੱਕ ਪਹਿਲੀ ਤੇ ਬੋਲਣਾ, ਹਰ ਇੱਕ ਬੋਲੀ ਤੇ ਨੀ ਜਾਂ ਕਿਸੇ ਬੋਲੀ ਤੇ,
7: ਤੁਸੀਂ ਮੈਨੂੰ ਇਹ ਕਹਿ ਦਿੰਦੇ ਵੀ ਪਹਿਲਾਂ ਸੁਣਨਾ ਫਿਰ ਬੋਲਣਾ,
8: ਤੇ ਉਹ ਯਾਰ ਤੁਹਾਡੇ ਬੱਲੇ ਸ਼ਾਵਾ ਤੋਂ ਨਾ ਇਹ ਮਤਲਬ ਇਹ ਯਾਦ ਆ ਗਿਆ, ਤੇ ਉਹ ਹਲੇ ਤੱਕ ਗਾਲਾਂ ਕੱਢਦੇ ਆ ਮੈਨੂੰ, ਪਰ ਨਹੀਂ ਨਹੀਂ ਨਹੀਂ ਸੁਧਰ ਗਿਆ ਸੀ। ਹਾਂ
7: ਤੇ ਲੋਰੀ ਤੇ ਵਾਪਸ ਆਈਏ, ਲੋਰੀ ਡੈਨਮੈਨ ਕੋਈ ਇਹਨਾਂ ਦਾ ਕੋਈ ਲੁਹਾਰ ਹੁੰਦਾ ਸੀ ਉਹਨੂੰ ਆਇਰਨ ਸਮਿਥ
8: ਕਹਿੰਦੇ ਨੇ,
7: ਇੱਦਾਂ ਹੀ ਬਸ ਇਹਨਾਂ ਦੇ ਪਿੰਡ ਚੋਂ ਕੋਈ ਇੱਕ ਅੱਧਾ ਕੋਈ ਵਧੀਆ ਕ੍ਰਿਕਟਰ ਨਿਕਲ ਆਉਂਦਾ ਸੀ ਉਹਦੇ ਨਾਂ ਦੇ ਮਗਰ ਬੈਟਰ ਰੱਖਦੇ,
8: ਬਲਾ ਜਿਹੜਾ ਆਇਰਨ ਸਮਿਥ ਤੁਸੀਂ ਨਾਂ ਲਿਆ ਇਹ ਪੱਕਾ ਕੋਈ ਨਾ ਕੋਈ ਲੁਹਾਰ ਕੋਈ ਲੋਹੇ ਦਾ ਕੰਮ ਕਰਦਾ ਹੋਏਗਾ,
7: ਇਹ ਹੁੰਦੇ ਸੀਗੇ ਇਹਨਾਂ
8: ਯਾਰ, ਇਹ ਬੜੇ ਚਲਾ ਗਏ ਗੇਲਾ
7: ਸਮਿਥ ਆਇਰਨ ਸਮਿਥ,
8: ਇਹਨਾਂ ਨੇ ਨਾ ਆਪਣੇ ਕੰਮ ਦਾ ਲਾ ਕੇ ਤੇ ਅਸੀਂ ਸਮਝਦੇ ਵੀ ਪਤਾ ਨਹੀਂ ਕਿਹੋ ਜਿਹਾ ਨਾਮ ਹੈ,
7: ਤੁਹਾਨੂੰ ਲੱਗਦਾ ਬੜਾ ਫੈਂਸੀ ਨਾਮ ਹੈ, ਜਿਹੜਾ ਕੋਈ ਫੈਂਸੀਆਂ ਲੱਗਦਾ ਲਾਉਂਦਾ ਰਿਹਾ ਹੋਊਗਾ ਉਹਦਾ ਨਾਮ ਆ ਜਾਂਦਾ
8: ਫੈਂਸੀ ਬੈਨ,
7: ਲੋਰੀ ਫੈਂਸੀ,
8: ਲੋਰੀ ਫੈਂਸੀ। ਅੱਛਾ ਹਾਂ ਇਹ ਹੈਗੀ ਆ ਲੋਰੀ
7: ਤੇ
8: ਡੇਨਮੈਨ,
7: ਗਿਨਮੈਨ, ਬਤਾਲੀ ਸਾਲ ਹੈਗੀ ਹੈ ਇਹਦੀ, ਇੰਗਲੈਂਡ,
8: ਇੰਗਲੈਂਡ ਚ
7: ਪਰ ਆਈ ਸੀ ਇੰਡੀਆ, ਤੇ ਹੁਣ ਜਦੋਂ ਇਹ ਇੰਗਲੈਂਡ ਤੋਂ ਇੰਡੀਆ, ਇੰਡੀਆ ਤੋਂ ਇੰਗਲੈਂਡ ਗਈ, ਇੰਗਲੈਂਡ ਜਾ ਕੇ ਇਹਨੇ ਪੋਟੀ ਪੁੱਟੀ ਤਾਂ ਕੀਤੀ ਹੋਣੀ ਹੈ,
8: ਬਾਬਲ ਠੀਕ ਹੈ,
7: ਉਹਦੇ ਚ ਕੀੜਾ ਨਿਕਲਿਆ ਆ
8: ਤੁਹਾਡਾ,
7: ਇਹਦਾ ਸਿਰ ਦਰਦ ਹੁੰਦਾ ਰਹਿੰਦਾ ਸੀਗਾ, ਬਾਅਦ ਦੇ ਵਿੱਚ ਫਿਰ ਇਹਨੇ ਜਦੋਂ ਚੈੱਕ ਕਰਾਇਆ ਤੇ ਜਦੋਂ ਉਹ ਸ਼ਿਕਾਇਤ ਆਈ ਤੇ ਇਹਨੇ ਸਿਰ ਦਰਦ ਵਾਲੀ ਦੋਵੇਂ ਚੀਜ਼ਾਂ ਜੋੜ ਕੇ ਆਪਸ ਚ ਲੈਬ ਲੂਬ ਗਈ, ਉਹਨਾਂ ਨੇ ਪਾਇਆ ਗਿਆ ਇਹਦੇ ਦਿਮਾਗ ਚ ਟੇਪ ਵਾਰਮ, ਟੇਪ ਵਾਰਮ ਹੁੰਦੇ ਨੇ ਨਾ ਉਹ ਕੀੜੇ ਦਿਮਾਗ ਦੇ,
8: ਟੇਪ ਵਾਰਮ, ਅੱਛਾ ਜੀ,
7: ਹਾਂ ਉਹ ਫਰ ਪਏ ਸੀਗੇ।
8: ਅੱਛਾ ਹੋਰ ਵੀ ਪਏ ਸੀ
7: ਸਰ, 38 ਦਿਮਾਗ ਚ ਫਸੇ ਹੋਏ ਸੀਗੇ, ਤੇ ਕਈ ਮਹੀਨਿਆਂ ਤੋਂ ਕਈ ਸਾਲਾਂ ਤੋਂ ਇਹਦਾ ਇਲਾਜ ਚੱਲ ਰਿਹਾ ਸੀਗਾ, ਤੇ ਇੰਡੀਆ ਚ ਆਈ ਸੀ, ਅਸਲ ਚ ਮੀਡੀਆ ਚ ਕੰਮ ਕਰਦੀ ਸੀ,
8: ਇਹਨੇ ਬੰਦ ਗੋਭੀ ਖਾਲਦੀ ਸੀ।
7: ਦੇਖੋ ਇੰਡੀਆ ਦੇ ਵਿੱਚੋਂ ਮੀਡੀਆ ਵਾਲੇ ਇੱਧਰ ਆਉਂਦੇ ਨੇ, ਇਹ ਇੰਡੀਆ ਚ ਗਈ ਸੀ, ਗਲਤੀ ਤਾਂ ਇਹਦੀ ਹੋਈ,
8: ਬਿਲਕੁਲ ਗਲਤੀ,
7: ਹਾਂ ਮਾਈਗ੍ਰੇਸ਼ਨ ਐਵੇਂ ਭਗਵੰਤ ਮਾਨ ਦੇ ਕਹੇ ਤੇ ਕਰ ਲਈ,
8: ਹੁਣ ਆਪਾਂ ਇੰਡੀਆ ਤੋਂ ਇੱਥੇ ਆਏ, ਹੁਣ ਆਪਾਂ ਥੋੜੀ ਅੱਗੇ ਹੁਣ ਕਿੱਦਾਂ
7: ਇੱਥੇ ਆ ਗਏ, ਆਪਾਂ ਨਹੀਂ, ਆਪਾਂ ਨਹੀਂ ਸਰ,
8: ਆਪਣੇ ਨਹੀਂ, ਆਪਾਂ
7: ਤੁਸੀਂ ਤਾਂ ਦੁਬਈ ਚੋਂ ਆਏ, ਤੁਹਾਨੂੰ ਪਤਾ ਸੀਗਾ ਵੀ ਇਰਾਨ ਨੇ ਅਟੈਕ ਕਰਦੇ ਆ, ਤੇ ਤਾਂ ਬਚਦੇ ਬਚਾਉਂਦੇ, ਤੂੰ ਤਾਂ ਰਿਫਿਊਜੀ ਸਟੇਟਸ ਲੈ ਕੇ ਆਣਾ ਸੀ ਆਸਟ੍ਰੇਲੀਆ,
8: ਮੈਂ ਹੋਰ ਕੀ, ਹਾਂ ਸਹੀ ਗੱਲ ਆ,
7: ਬਚ ਗਿਆ ਪਹਿਲਾਂ, ਕਿੱਥੋਂ ਕਹਿੰਦੇ ਜੀ ਵਾਇਆ ਦੁਬਈ, ਰਿਫਿਊਜੀ ਹੈ,
8: ਹਾਏ ਹਾਏ।
7: ਤੇ ਇਹ ਤਾਂ ਜੀ ਫਿਰ ਚਲੋ ਚੱਕਰ ਇਹ ਹੈਗਾ ਕਿ ਇਹ ਕਹਿੰਦੀ ਕਿ ਮੈਂ ਇੰਡੀਆ, ਵੈਸੇ ਇਹ ਵੈਜੀਟੇਰੀਅਨ ਰਹੀ ਹੈ ਉੱਥੇ,
8: ਮਤਲਬ ਸਬਜ਼ੀਆਂ ਖਾਂਦੀ ਲਿਆ ਦੇ ਵਿੱਚ, ਹਾਂ ਜੀ ਠੀਕ ਹੈ,
7: ਆਪਣੀ ਤਰਫ ਤੋਂ ਕੁਛ ਦੇਣਾ ਤਾਂ ਹੈਗਾ ਹੀ ਹੈ ਨਾ, ਹੁਣ
8: ਕੁਛ ਤਾਂ ਹੈ ਹੀ ਆ,
7: ਪਿਛਲੀ ਵਾਰ ਗੋਰੇ ਆਏ ਸੀਗੇ ਤਾਂ ਕੋਹੇ ਨੂੰ ਲੈ ਕੇ ਜੀ ਕੀੜਾ ਦੇ ਕੇ ਭੇਜੀ,
8: ਹੁਣ ਦਿਆ ਕੀੜੇ ਕਰਦੇ ਆ, ਆਓ ਯਾਰ ਤੁਸੀਂ ਸਾਡੇ ਉੱਥੇ,
7: ਆਓ ਯਾਰ, ਆਓ ਹਮਾਰੀ ਹਵੇਲੀ,
8: ਆਓ ਹਮਾਰੀ ਹਵੇਲੀ ਪੇ, ਹਾਂ
7: ਤੇ ਤੁਹਾਨੂੰ ਭੇਜੀਏ ਕੀੜਾ ਦੇ ਕੇ ਇੱਕ। ਸੋ ਉਹ ਐਨੀਵੇਜ਼ ਹੁਣ ਇਹਦਾ ਇਲਾਜ ਇਲੂਜ ਹੋ ਗਿਆ ਤੇ ਹੁਣ ਤਾਂ ਠੀਕ ਹੋ ਗਈ,
8: ਸਾਰੇ ਕੀੜੇ ਨਿਕਲ ਗਿਆ, ਓ ਸ਼ੁਕਰ ਹੈ, ਸ਼ੁਕਰ ਹੈ ਲੋਰੀ, ਆਪ ਬਚ ਗਏ ਹੋ,
7: ਹੁਣ
8: ਲਈ ਲਈ ਮਾਮਾ
7: ਤੁਸੀਂ ਹਿੰਦੀ ਚ ਗੱਲ ਕਰ ਰਹੇ ਹੋ, ਸਮਝ ਆ ਰਹੀ ਹੈ,
8: ਨਹੀਂ ਤੁਸੀਂ
7: ਆਪ ਬਚ ਗਏ ਹੋ,
8: ਤੁਸੀਂ ਜਿਹੜੇ ਵਿੱਚ ਪਹਿਲਾਂ ਬਾਬੇ ਦੀ ਗੱਲ ਕਰਦੇ ਪਏ, ਤੁਸੀਂ ਟ੍ਰਾਂਸਲੇਟ ਕਰਕੇ ਦੱਸ ਦਿਓ, ਬਹੁਤ ਬਹੁਤ ਸ਼ੁਕਰੀਆ ਕਹਿੰਦੇ ਵੀ ਤੁਸੀਂ ਬਚ ਗਏ ਹੋ।
7: ਅੱਛਾ ਦੇਖੋ ਕਈ ਵਾਰ ਨਾ ਟੀਕੇ ਟੀਕੇ ਕਹਿਤਾ ਟੇਪ ਵਾਰਮ ਜਿਹੜੇ ਕੀੜੇ ਹੁੰਦੇ ਨੇ,
8: ਹਾਂਜੀ
7: ਇਹ ਕੁਛ ਖਾਣ, ਜਿਵੇਂ ਤੁਸੀਂ ਕਹਿੰਦੇ ਹੋ ਪੱਤਾ ਗੋਭੀ ਖਾਈ ਸੀ ਯੇ ਬੋ, ਅੱਗੇ ਆਪਾਂ ਨੂੰ ਰੋਕਦੇ ਹੁੰਦੇ ਸੀ ਨਾ ਵੀ ਕੱਚੀ ਨਹੀਂ ਖਾਣੀ
8: ਹੈ,
7: ਇੰਡੀਆ ਚ ਕੱਚੀ ਪੱਤਾ ਗੋਭੀ ਯੇ ਬੋ ਉਹਦੇ ਨਾਲ ਫੈਲ ਜਾਂਦੇ, ਪਰ ਇਹ ਇਹ ਇੱਕ ਬਿਮਾਰੀ ਹੈ ਜਿਹਨੂੰ ਕਹਿੰਦੇ ਨੇ ਟਾਕਸੋਪਲਾਜ਼ਮੋਸਿਜ਼ਮ। ਹਾਂ ਇਹ ਬੜਾ ਵਧੀਆ ਕੀਤਾ ਤੁਸੀਂ,
8: ਟਾਕਸੋਪਲਾਜ਼ਮੋਸਿਜ਼ਮ,
7: ਤੇ ਇਹ ਜਿਹੜੇ ਹੁੰਦੇ ਨੇ ਬੇਸਿਕਲੀ ਬਿੱਲੀਆਂ ਦੇ ਮੂਤ ਤੋਂ ਫੈਲਦੇ ਨੇ, ਤੇ ਉਹ ਕਿਵੇਂ ਫੈਲਦੇ ਨੇ ਤੇ ਇਹ ਕਿਵੇਂ ਉਹਦੇ ਸੰਪਰਕ ਚ ਆਈ, ਇਹ ਕਹਿੰਦੇ ਕਿ ਬੇਸਿਕਲੀ ਇਹ ਕੀੜੇ ਜਿਹੜੇ ਨੇ ਇੱਕ ਬੰਦੇ ਤੋਂ ਦੂਸਰੇ ਬੰਦੇ ਦੇ ਦਿਮਾਗ ਚ ਜਾ ਸਕਦੇ ਨੇ,
8: ਇੱਕ ਬੰਦੇ ਦੇ ਦਿਮਾਗ ਚੋਂ
7: ਪੰਜਾਬੀ ਵਾਲੀ ਕਹਾਵਤ ਵੀ ਸਿਰ ਜੋੜ ਕੇ ਬੈਠੇ
8: ਭਾਜੀ ਇਹ ਸਹੀ ਲਿਖਿਆ ਇੱਥੇ
7: ਹਾਂਜੀ ਹਾਂਜੀ
8: ਦਿਮਾਗ ਚੋਂ ਕਿੱਦਾਂ ਦੂਜੇ ਦੇ ਦਿਮਾਗ ਚ ਜਾ ਸਕਦੇ ਆ
7: ਮੈਂ ਕਿਵੇਂ ਮਤਲਬ
8: ਝੂਠਾ ਸਮਝਦਾ ਕਿੱਦਾਂ ਯਾਰ
7: ਇੱਕ ਬੰਦੇ ਤੋਂ ਦੂਸਰੇ ਬੰਦੇ ਦੇ ਵਿੱਚ ਕਿਵੇਂ ਟ੍ਰਾਂਸਫਰ ਹੋ ਜਾਂਦੇ ਨੇ ਹੋ ਸਕਦਾ ਜੂਠਾ ਖਾਨ ਦੇ ਨਾਲ ਹੋ ਜਾਂਦੇ ਹੋਣ ਮੇਰੇ ਦਿਮਾਗ ਚ ਕੀੜੇ ਨੇ ਮੇਰੇ ਨਹੀਂ ਹੈਗੇ
8: ਜੇ
7: ਹੈਗੇ ਨੇ ਜੇ ਤੁਹਾਡੇ ਦਿਮਾਗ ਚ ਕੀੜੇ ਨੇ ਮੰਨ
8: ਲਓ
7: ਮੈਂ ਤੁਹਾਡੇ ਆ ਜੂਠੇ ਬਦਾਮ ਖਾ ਲੇ ਤੇ ਜਿਹੜਾ ਕੀੜਾ ਤੁਹਾਡੇ ਲਾਰਵਾ ਦੇ ਨਾਲ ਮੇਰੇ ਅੰਦਰ ਆ ਗਿਆ ਤੇ ਉੱਥੋਂ ਹੀ ਫਿਰ ਮੇਰੇ ਅੰਦਰ ਫੈਲਣਾ ਸ਼ੁਰੂ ਹੋ ਗਿਆ
8: ਇਹ ਜਾਨੀ ਕਿ
7: ਮੈਨੂੰ ਵੈਸੇ ਲੋਰੀ ਦੇ ਉੱਤੇ ਹੀ ਥੋੜਾ ਜਿਹਾ ਸ਼ੱਕ ਹੋ ਰਿਹਾ ਮੈਂ ਐਵੇਂ ਗਲਤ ਨਾ ਸਮਝਿਓ ਓਦਾਂ ਵੀ ਬ੍ਰਿਟਿਸ਼ਰ ਦਾ ਕਰੈਕਟਰ ਕੋਈ ਬਹੁਤਾ ਵਧੀਆ ਰਿਹਾ ਨੀ ਹੁਣ ਤੱਕ ਇਹ ਜਿਹੜਾ ਇੰਡੀਆ ਨੂੰ ਦੋਸ਼ ਦੇ ਰਹੀ ਹੈਗੀ ਤੇ ਮੈਂ ਮੰਨਦਾ ਨੀ
8: ਸਹੀ ਗੱਲ
7: ਐਨੀਵੇਜ਼ ਹੁਣ ਆਪਾਂ ਗੱਲ ਕਰੀਏ ਗੋਰੀ ਦੀ
8: ਆਹ ਪਹਿਲਾਂ ਗੋਰੀ ਨਹੀਂ ਸੀ ਪਹਿਲਾਂ ਵੀ ਗੋਰੀ ਲੇਦੀ ਜਿਹੜੀ ਪਹਿਲੀ ਗੱਲ ਕੀਤੀ ਆ ਉਹ ਵੀ ਗੋਰੀ ਦੀ ਗੱਲ ਕੀਤੀ ਹੈ ਨਾ
7: ਗੋਰੀ ਕਰੀਮ ਹੈ ਕਰੀਮ
8: ਅੱਛਾ ਗੋਰੀ ਕਰੀਮ ਯਾਰ ਸਾਰੀਆਂ ਗੋਰੀਆਂ ਕਰੀਮਾਂ ਹੀ ਹੁੰਦੀਆਂ
7: ਕਰੀਮ ਦਾ ਨਾਮ ਹੈ ਗੋਰੀ ਕਿਡਨੀ ਖਰਾਬ ਹੋ ਗਈ ਹੈ ਇਹ ਖਬਰ ਬੜੀ ਬੇਕਾਰ ਹੈ ਸਰ
8: ਸੱਚੀ ਬੇਕਾਰ
7: ਖਬਰ ਹੈ
8: ਇਹ ਕਿੱਥੋਂ ਲਿਆਂਦੀ ਖਬਰ ਸਾਨੂੰ ਨਹੀਂ ਪਤਾ ਪਰ ਹੈ ਬੜੀ ਬੇਕਾਰ ਹੈ
7: ਤੁਸੀਂ ਕਿਸੇ ਤੋਂ ਪੁੱਛ ਕੇ ਦੇਖ ਲਓ ਇੰਡੀਆ ਦੇ ਵਿੱਚ ਹੁਣ ਵੀ ਤੁਹਾਨੂੰ ਗੋਰੀ ਕਰੀਮ ਹੈਗੀ ਹੈ ਅਗਲੇ ਕਹਿਣਗੇ ਯਾਰ ਫ੍ਰੀ ਚ ਲੈ ਜਾਓ ਇਹ ਤਾਂ ਬੈਨ ਹੋ ਗਈ
8: ਨਾ ਵੀ ਇਹਨਾਂ ਨੇ ਗੋਰੀ ਰੱਖਿਆ ਸੀ
7: ਬੈਨ ਕਰਤੀ ਇੰਡੀਆ ਚ
8: ਮਤਲਬ ਗੋਰੀ ਦੇ ਚੱਕਰ ਹੋਣ ਚ ਤੁਸੀਂ
7: ਬੈਨ ਹੀ ਕਰਤੀ
8: ਕੀ ਹੋ ਗਿਆ ਸੀ ਉਹਨਾਂ ਨੂੰ ਕਿਡਨੀਆਂ
7: ਖਰਾਬ ਹੋਣ ਲੱਗ ਪਈਆਂ ਓਦਾਂ ਕਹਿੰਦੇ ਨੇ ਵੀ ਇਹ ਸਕਿਨ ਚਮਕਾਉਂਦੀ ਹੈ ਜ਼ਿਆਦਾਤਰ ਸਾਊਥ ਵਾਲੇ ਪਾਸੇ ਵਰਤੀ ਗਈ ਹੈ ਪੰਜਾਬ ਵਾਲੇ ਪਾਸੇ ਦਾ ਇਹ ਕਰੀਮ ਨਹੀਂ ਵਰਤੀ ਗਈ ਇੰਨੀ ਪਰ ਉਧਰਲੇ ਪਾਸੇ ਵਰਤੀ ਗਈ ਉੱਥੇ ਜਨਾਨੀਆਂ ਨੂੰ ਕਿਸੇ ਨੂੰ ਗੁਰਦਿਆਂ ਦੀ ਬਿਮਾਰੀ ਹੋ ਗਈ ਕਿਸੇ ਨੂੰ ਚਮੜੀ ਦੀ ਹੋ ਗਈ ਕਿਸੇ ਦੀ ਕਿਡਨੀ ਖਰਾਬ ਕਿਸੇ ਦਾ ਦਿਮਾਗ ਖਰਾਬ ਹੋ ਗਿਆ ਸੋਰੀ ਮਿਸ਼ੂ ਤੋਂ ਇਹ ਮਿਸ਼ੂ ਨਹੀਂ ਹੁੰਦੀ ਮਿਸ਼ੂ ਇੰਡੀਆ ਦੇ ਵਿੱਚ ਸਾਈਟ ਹੈ ਜਿਵੇਂ ਆਪਾਂ ਇੱਥੇ ਟੀਮੂ ਤੋਂ ਲੈ ਲੈਂਦੇ ਹਾਂ ਨਾ
8: ਚੀਜ਼ਾਂ ਟੀਮੂ ਇਜ਼ ਫੇਵਰਿਟ ਹੇਅਰ
7: ਉਦਾਂ ਹੀ ਮਿਸ਼ੂ ਇੰਡੀਆ ਦੇ ਵਿੱਚ ਲੈ ਲੈਂਦੇ ਨੇ ਬੜੇ ਲੋਕ ਮਿਸ਼ੂ ਤੋਂ ਕੋਈ ਵੀ ਚੀਜ਼ ਮਿਲ ਸਕਦੀ ਹੈ ਤੁਹਾਨੂੰ
8: ਮਤਲਬ ਜਿੱਦਾਂ ਟੀਮੂ ਤੋਂ ਮਿਲਦੀ ਉਦਾਂ ਹੀ ਮਿਸ਼ੂ
7: ਤੋਂ ਗੋਲ ਗੱਪਿਆਂ ਤੋਂ ਲੈ ਕੇ ਟੈਸਲਾ ਦੀ ਕਾਰ ਤੱਕ ਸਭ ਕੁਝ ਮਿਲ ਜਾਂਦਾ
8: ਹੈ ਫ੍ਰੀ ਹੋਮ ਡਿਲੀਵਰੀ
7: ਫ੍ਰੀ
8: ਮਿਸ਼ੂ ਦੇ ਨਾਲ
7: ਡਿਲੀਵਰੀ
8: ਫ੍ਰੀ ਹੋਮ
7: ਫ੍ਰੀ ਨਹੀਂ ਸਰ
8: ਅੱਛਾ ਫ੍ਰੀ ਮਤਲਬ ਉਹੀ ਥੋੜੇ
7: ਘਰ ਥੋੜੇ ਫ੍ਰੀ ਹੋਊਗਾ ਤੁਹਾਡਾ
8: ਨਹੀਂ ਘਰ ਤੇ ਨਹੀਂ ਵੈਸੇ ਹੀ ਮਤਲਬ ਜੋ ਵੀ ਤੁਹਾਨੂੰ
7: ਘਰੇ ਜਿਹੜਾ ਸਮਾਨ ਆ ਰਿਹਾ ਉਹ ਫ੍ਰੀ ਹੋਊਗਾ ਫ੍ਰੀ ਹੋਮ ਨਹੀਂ ਹੋ
8: ਸਕਦਾ ਹਾਂ ਅੱਛਾ ਫ੍ਰੀ ਹੋਮ ਇੱਥੇ ਤਾਂ ਕਦੀ ਹੋ ਹੀ ਨਹੀਂ ਸਕਦਾ
7: ਸੋ ਫਿਲਹਾਲ ਇੰਡੀਆ ਦੇ ਵਿੱਚ ਇਹਨੂੰ ਐਨ ਐਸ ਕਿਊ ਕਹਿ ਦਿੱਤਾ ਗਿਆ ਨਾਟ ਫੋਰ ਸਟੈਂਡਰਡ ਕੁਆਲਿਟੀ ਯੂ ਨੋ
8: ਗੋਰੀ
7: ਦੇ ਤਿੰਨ ਪ੍ਰੋਡਕਟ ਬੈਨ ਹੋ ਗਏ ਨੇ ਇੰਡੀਆ ਚ ਇੱਕ ਬਿਊਟੀ ਕਰੀਮ ਸੋ ਸੈਡ ਫੋਰ ਯੂ ਸੋਰੀ ਤੇ ਦੂਜੀ ਫੇਸ ਫਰੈਸ ਗੋਲਡ
8: ਸਾਰੀਆਂ ਇਹ ਵੀ ਕਰੀਮ
7: ਹੀ ਬਿਊਟੀ ਕਰੀਮ
8: ਗੋਲਡ ਹੈ
7: ਤੇ ਤੀਜਾ ਜਿਹੜਾ ਪ੍ਰੋਡਕਟ ਆ ਗੋਲਡਨ ਸਟਾਰ ਬਿਊਟੀ ਕਰੀਮ ਉਹ ਵੀ ਕਰੀਮ ਹੀ ਹੈ
8: ਮਤਲਬ ਸਾਰੀਆਂ ਕਰੀਮਾਂ ਤੁਸੀਂ ਹੁਣ ਬੈਨ ਕਰਤੀ ਜਿਹੜੀਆਂ ਮੈਨੂੰ ਚਾਹੀਦੀਆਂ ਸੀ
7: ਹਾਂਜੀ
8: ਹੁਣ ਮੈਂ ਕਿੱਦਾਂ ਗੋਰਾ ਹੋਵਾਂਗਾ ਦੱਸੋ ਤੁਸੀਂ ਮੈਨੂੰ ਹੈ
7: ਇੰਡੀਆ ਚ ਨਹੀਂ ਹੋ ਸਕਦੇ ਹੈਗੇ ਇੱਥੇ ਤਾਂ ਤੁਸੀਂ ਹੋ ਸਕਦੇ
8: ਇੱਥੇ ਵੀ ਤਾਂ ਓਕੇ ਸ਼ਿਮੂ ਇੱਥੋਂ ਵੀ ਸ਼ਿਮੂ ਤੋਂ ਬੁਲਾ ਲਈ ਟੀਮੂ ਨਹੀਂ ਟੀਮੂ ਨਹੀਂ ਇੰਡੀਆ ਚ ਕੀ ਹੁੰਦਾ
7: ਮਿਸ਼ੂ
8: ਮਿਸ਼ੂ ਨਾਮ ਹੈ ਇਹਨਾਂ ਦੇ ਚਾਰ ਚਾਰ ਅੱਖਰਾਂ ਦੇ
7: ਇਕੱਠਾ ਕਰਕੇ ਸ਼ਿਮੂ
8: ਦੇਖੋ ਉਹ ਵੀ ਟੀ ਈ ਐਮ ਚਾਰ
7: ਜਿੱਦਣ ਮਿਸ਼ੂ ਤੇ ਬੈਠਾ ਜਿੱਦਣ ਮਿਸ਼ੂ ਤੇ ਟੀਮੂ ਦਾ ਵਿਆਹ ਹੋਇਆ ਉਹਨਾਂ ਦਾ ਜਵਾਕ ਦਾ ਨਾਮ ਹੋਊਗਾ ਸ਼ਿਮੂ
8: ਸ਼ਿਮੂ ਹੁਣ ਕਿਸੇ ਨੇ ਵੇਖੋ ਸ਼ਿਮੂ ਕੱਢ ਲੈਣੀ ਆ ਸਾਡਾ ਨਾਮ ਚੋਰੀ ਹੋ ਗਿਆ ਸਮਝੋ ਸ਼ਿਮੂ
7: ਕੱਢ ਕੇ ਕਿਹੜਾ ਫਸੀ ਹੋਈ ਹੈ
8: ਚਾਰ ਅਲਫਾਬੈਟ ਦੇ ਸਾਰੇ ਹੁੰਦੇ ਆ ਇਧਰ ਟੀਮੂ ਹੋ ਗਿਆ ਉਧਰ ਉਹ ਹੋ ਗਿਆ
7: ਤੁਸੀਂ ਆਪਣੇ ਸ਼ੁਰੂ ਕਰੋ ਚਾਰ ਅਲਫਾਬੈਟ ਦੀ ਮੌਂਟੀ
8: ਮੌਂਟੀ ਤੇ ਪੰਜ ਹੋ ਗਏ ਨਾ
7: ਇੱਥੇ ਸਭ ਕੁਝ ਵਿਕਦਾ ਹੈ ਉਹਦੀ ਟੈਗ ਲਾਈਨ ਰੱਖਿਓ
8: ਲਓ ਜੀ ਪਹਿਲਾਂ ਆਪਾਂ ਗੋਰੀ ਦੀ ਖਬਰ ਸੁਣਾਈ ਸੀ ਤੇ ਫਿਰ ਆਪਾਂ ਗੋਰੀ ਕਰੀਮ ਦੀ ਖਬਰ ਸੁਣਾਈ ਅੱਜ ਕੱਲ ਆਪਾਂ ਸਾਰਾ ਮਿਕਸ ਮਿਕਸ ਕਰਕੇ ਤੁਹਾਨੂੰ ਸੁਣਾ ਰਹੇ
7: ਮਿਸਕ ਮਿਸਕ ਕਰਕੇ ਸੁਣਾ ਰਹੇ ਹਾਂ
8: ਤੇ ਜਿਨ੍ਹਾਂ ਨੇ ਗੋਰੀ ਕਰੀਮ ਘਰ ਚ ਰੱਖੀ ਹੈ ਨਾ ਪਲੀਜ਼ ਕੱਟ ਕੇ ਬਾਹਰੋਂ ਮਾਰੋ ਤੇ ਕਿਉਂਕਿ ਉਹ ਜਿਹੜੀ ਆ ਬਹੁਤ ਕੁਝ ਫੇਲ ਕਰ ਦਿੰਦੀ ਹੈ ਇੰਨੀਆਂ ਚੀਜ਼ਾਂ
7: ਬਾਕੀ ਚੀਜ਼ਾਂ ਫੇਲ ਹੋਣ ਸੋ ਹੁਣ ਦਿਮਾਗ ਨਹੀਂ ਫੇਲ ਹੋਣਾ ਚਾਹੀਦਾ
8: ਦਿਮਾਗ ਤੇ ਸਾਡਾ ਵੈਸੇ ਫੇਲ ਹੋ ਜਾਂਦਾ
7: ਜਨਾਨੀਆਂ ਦਾ ਦਿਮਾਗ ਫੇਲ
8: ਉਹ ਜੇ ਫੇਲ ਹੋ ਗਿਆ ਨਾ ਮੈਂ ਕਹਿੰਦਾ ਦੁਨੀਆ ਤਰੱਕੀ ਤੇ ਆ
7: ਤੁਸੀਂ ਅੱਜ ਬਹੁਤ ਵਿਵਾਦਤ ਬਿਆਨ ਦੇ ਰਹੇ
8: ਅੱਜ ਮੈਂ ਘਰ ਜਾਵਾਂਗਾ ਤੇ ਮੇਰੇ
7: ਮਹਿਲਾ ਆਯੋਗ ਵਾਲਿਆਂ ਨੇ ਅੱਜ ਤੁਹਾਡੇ ਖਿਲਾਫ ਪਰਚਾ ਕਰਦੇ
8: ਮਾਮਾ ਮਹਿਲਾ ਕੇ ਘਰ ਜਾ ਕੇ ਪਰਚੇ ਹੋ ਜਾਣੇ ਤੁਸੀਂ ਮਹਿਲਾ ਤੱਕ ਵੀ ਜਾ ਰਹੇ ਹੋ ਆਪਾਂ ਨੇ ਕੀ ਕੁਝ ਬੋਲਿਆ
9: ਨਾ ਦਿਲ ਮੰਗਦਾ ਕੀ ਸਾਂਭੀ ਰੱਖ ਕੀਮਤੀ ਸਮਾਨ ਜਿਹੜਾ ਲੈ ਕੇ

0: ਤੇ ਉਹ ਕਹਿੰਦਾ ਵੀ ਮੈਨੂੰ ਇੱਥੇ ਮੇਰੇ ਮੋਢੇ ਦੇ ਉੱਤੇ ਮਾਰ ਕੇ ਤੇ ਥੱਲੇ ਢਾ ਲਿਆ, ਥੱਲੇ ਜਦੋਂ ਗਿਰ ਗਿਆ ਤੇ ਫਿਰ ਉਹਦਾ ਹੱਥ ਇੱਕ ਮੂੰਹ ਚ ਪਾ ਲਿਆ ਉਹਨੇ। ਤੇ ਉਹ ਤੋਂ ਬਾਅਦ ਵੀ ਜਿਵੇਂ ਉਹ ਆਲੇ ਦੁਆਲੇ ਦੇਖਣ ਲੱਗ ਗਿਆ, ਕਹਿੰਦਾ ਇੰਨੀ ਦੇਰ ਚ ਮੈਂ ਦੂਜੇ ਹੱਥ ਨਾਲ ਉਹਨੂੰ ਸਹਿਲਾਣ ਲੱਗ ਗਿਆ ਹੌਲੀ ਹੌਲੀ।
1: ਅੱਛਾ, ਉਹਦਾ ਇੱਕ ਹੱਥ ਖਾਲੀ ਸੀ ਤੇ ਉਹਨੂੰ
0: ਨਾਲ ਦੀ ਨਾਲ ਨੀ, ਥੋੜੀ ਦੇਰ ਉਹ ਜਿਵੇਂ ਬੈਠਾ ਰਿਹਾ ਉੱਥੇ ਰੌਲਾ ਰੂਲਾ ਪੈ ਰਿਹਾ ਸੀਗਾ। ਤੇ ਉਹ ਜਿਵੇਂ ਸ਼ੇਰ ਨੂੰ ਸਹਿਲਾਈ ਜਾਵੇ ਸਹਿਲਾਈ ਜਾਵੇ, 15-20 ਮਿੰਟ ਤੱਕ ਸ਼ੇਰ ਨੇ ਉਹਨੂੰ ਦੇਖਿਆ ਵੀ ਕਰੀ ਕੀ ਜਾਂਦਾ
1: ਚੁੱਲ੍ਹਾ ਰਿਹਾ, ਉਹ ਮੈਂ ਇਹਨੂੰ ਖਾ ਦੀਆ ਤਿਆਰੀ ਚ ਦੱਸ ਪਿਆ,
0: ਉਹਨੂੰ ਛੱਡ ਕੇ ਚਲਾ ਗਿਆ ਉੱਥੇ।
1: ਸ਼ੇਰ ਤੇ ਪਾਲਤੂ ਬਣ ਗਿਆ ਹੁਣ ਤੇ, ਸ਼ੇਰ ਲਵ ਕਰਦੇ ਸਾਰਿਆਂ ਨੂੰ ਭਾਈ। ਏਦਾਂ ਵੈਸੇ ਸਹੀ ਗੱਲ ਹੈ, ਬੰਦੇ ਦਾ ਜਿਹਨੇ ਕੀਤਾ ਹੋਏਗਾ ਨਾ ਉਹਦਾ ਵੀ ਜਿਗਰਾ ਚਾਹੀਦਾ ਉਸ ਟਾਈਮ, ਨਹੀਂ ਤੇ ਬੰਦੇ ਨਾ ਬਹੁਤ ਡਰ ਜਾਂਦੇ ਆ। ਮੈਂ ਖੁਦ ਡਰ ਜਾ ਸ਼ੇਰ ਆਵੇ ਉੱਤੇ ਆਵੇ ਤਾਂ ਕੀ
0: ਕਰੀਏ, ਮਤਲਬ ਬੰਦਾ ਕਹਿੰਦਾ ਵੀ ਠੀਕ ਹੈ ਹੁਣ ਤਾਂ ਮਰਨਾ ਹੀ ਹੈ।
1: ਹੱਥ
0: ਨਾਲ ਪੈਰ ਦੇ
1: ਉੱਤੇ
0: ਥੋੜੇ ਸਾਲ
1: ਲਾਉਂਦੇ,
0: ਪੈਰ ਦੇ ਉੱਤੇ ਐ ਮਾਰੀ ਗਿਆ, ਉਹ ਐ ਹਲਕਾ ਹਲਕਾ ਜਿਹਾ ਕਰੀ ਗਿਆ ਤੇ ਐ ਸ਼ੇਰ ਨੂੰ ਵੀ ਮਜ਼ਾ ਆਈ ਗਿਆ। ਸ਼ੇਰ ਨੂੰ ਲੱਗਿਆ ਵਧੀਆ ਮੇਰੀ ਮਸਾਜ ਕਰ ਰਿਹਾ, ਅਗਲੀ ਵਾਰ ਫੇਰ ਲਵਾਂਗੇ,
1: ਬੜੀ ਗੁਦਗੁਦੀ ਕਰਦਾ ਪਿਆ, ਬੜੇ ਵਧੀਆ ਹੱਥ ਹੈ
0: ਕਰਕੇ ਅਗਲੇ ਨੇ ਚਲੋ ਆ ਗਿਆ ਹੋ ਗਿਆ ਹੋ ਗਿਆ ਗੱਲ ਖਤਮ। ਤੇ ਬਾਅਦ ਚ ਉਹ ਭਰਤੀ ਮਤਲਬ ਹੋਈਆਂ, ਉਹਦੇ ਸੱਟਾਂ ਸੁੱਟਾਂ ਲੱਗੀਆਂ ਨੇ,
1: ਥੋੜਾ ਬਹੁਤ ਪਏ ਹੋਣ ਗਏ,
0: ਪਰ ਜਾਨ ਬਚ ਗਈ।
1: ਹਾਏ ਇਹ ਤੇ ਸ਼ੇਰ ਬਹੁਤ ਵਧੀਆ ਸੀ ਫਿਰ,
0: ਜਿਵੇਂ ਉਹ ਭਗਵੰਤ ਮਾਨ ਨੇ ਸੀ ਉਹ ਉਹਦੇ ਚ ਸੁਣਾਈ,
1: ਕਿਹੜੀ
0: ਆਪਣਾ ਉਹ ਨਾਈ ਕਿਹੜੇ ਸੀਗੇ CNN ਵਾਲੇ ਇੰਟਰਵਿਊ ਲੈ ਰਹੇ ਸੀਗੇ ਉਹਦੀ, ਹਨਾ ਤੇ ਉਹ ਸੈਂਟਰ ਗੌਰਮੈਂਟ ਬਾਰੇ ਉਹਨੇ ਕੋਈ ਭਗਵੰਤ ਮਾਨ ਨੇ ਕਹਿਤੀ ਇਹ ਗੱਲ ਵੀ ਏਦਾਂ ਕਰਦੇ ਨੇ, ਉਹ ਕਹਿੰਦੇ ਪਰ ਸੈਂਟਰ ਗੌਰਮੈਂਟ ਨੇ ਇਹ ਵੀ ਤਾਂ ਕੀਤਾ, ਉਹ ਕਹਿੰਦਾ ਫਿਰ ਉਹ ਏਦਾਂ ਨਹੀਂ ਕੀਤਾ, ਕਹਿੰਦਾ ਪਰ ਸੈਂਟਰ ਗੌਰਮੈਂਟ ਆ, ਕਹਿੰਦਾ ਇੱਕ ਮਿੰਟ ਭਗਵੰਤ, ਕਹਿੰਦਾ ਇੱਕ ਕਹਾਣੀ ਸੀਗੀ ਛੋਟੀ,
1: ਠੀਕ ਹੈ,
0: ਕਹਿੰਦਾ ਕਿ ਇੱਕ ਬੰਦੇ ਨੂੰ ਕਹਿੰਦਾ ਦੂਆ ਬੰਦਾ ਕਹਿੰਦਾ ਕਹਿੰਦਾ ਵੀ ਜੇ ਤੈਨੂੰ ਜੰਗਲ ਚ ਸ਼ੇਰ ਮਿਲੇ ਕੀ ਕਰੇਗਾ, ਕਹਿੰਦਾ ਮੈਂ ਸ਼ੇਰ ਨੂੰ ਗੋਲੀ ਮਾਰੂੰਗਾ
1: ਭਾਜੂਗਾ,
0: ਤੋਂ ਕਹਿੰਦਾ ਜੇ ਤੇਰੇ ਕੋਲ ਗੋਲੀ ਨਾ ਹੋਵੇ, ਕਹਿੰਦਾ ਫਿਰ ਮੇਰੇ ਕੋਲ ਜਿਹੜੀ ਗੁਲੇਲ ਹੋਊਗੀ ਉਹ ਮਾਰੂੰਗਾ ਉਹਦੇ, ਕਹਿੰਦਾ ਜੇ ਤੇਰੇ ਕੋਲ ਗੁਲੇਲ ਵੀ ਨਾ ਹੋਵੇ, ਕਹਿੰਦਾ ਫਿਰ ਮੈਂ ਦਰਖਤ ਤੇ ਭੱਜ ਕੇ ਚੜ ਜੂੰਗਾ,
1: ਚੜ ਜਾਓਗੇ,
0: ਕਹਿੰਦਾ ਜੇ ਉੱਥੇ ਦਰਖਤ ਵੀ ਨਾ ਹੋਵੇ, ਕਹਿੰਦਾ ਮੇਰੀ ਇੱਕ ਗੱਲ ਸਾਨ, ਕਹਿੰਦਾ ਤੂੰ ਸ਼ੇਰ ਵਾਲਾ ਕਿ ਮੇਰੇ ਵਾਲਾ, ਤੇ ਉਹ ਗੱਲ ਹੈ ਫਿਰ ਉਹਨੇ ਛੇੜ ਰਿਹਾ ਸੀਗਾ ਤੁਸੀਂ ਕੇਂਦਰ ਸਰਕਾਰ ਵੱਲੋਂ, ਤੇ ਪਰ ਕਹਿੰਦੀ ਗੱਲ ਇਹ ਕਿ ਚਲੋ ਇਹ ਪੋਲੀਟਿਕਸ ਦੀਆਂ ਗੱਲਾਂ ਨੇ ਭਾਈ, ਪੋਲੀਟਿਕਸ ਤੋਂ ਯਾਦ ਆਇਆ ਤੇ ਫਿਲਮ ਦੇਖ ਲਈ ਹੋਣੀ ਆ ਤੁਸੀਂ ਸਤਲੁਜ,
1: ਉਹ ਮੈਂ ਅੱਧੀ ਦੇਖੀ ਆ, ਮਤਲਬ ਜਿੱਦਾਂ
0: ਦੇਖ ਦੋ ਪੂਰੀ ਦੇਖ ਦੋ,
1: ਮਤਲਬ 70%, ਹਾਂ ਸਹੀ ਗੱਲ, ਹਾਂ
0: ਤਾਂ ਸਾਰੇ ਕਿਤੇ ਪਈ ਹੈਗੀ
1: ਯਾਰ, ਸਹੀ ਗੱਲ ਆ, ਕਮਾਲ ਹੈ। ਹਾਂ
0: ਪਰ ਉਹ ਮੇਕਰਸ ਕਹਿ ਰਹੇ ਨੇ ਵੀ ਐਵੇਂ ਪਾਇਰੇਸੀ ਨਾ ਦੇਖੋ ਯਾਰ, ਅਸੀਂ ਦੁਬਾਰਾ ਪਵਾ ਦੇਣੀ ਆ ਲੋਕਾਂ ਚ, ਸਬਰ ਕਿੱਥੇ ਆ,
1: ਕਿੱਥੇ ਪਵਾ ਦੇਣੀ ਆ,
0: ਹੁਣ ਜਿਹਨੇ 50% 70% ਦੇਖ ਲਈ
1: ਉਹਦੇ, ਹਾਂ
0: ਉਹਦਾ ਜੀ ਉਹਦੇ ਤੇ ਹੈ ਨੀ, ਤੇ ਹੁਣ ਅਗਲਾ ਕਹਿੰਦਾ ਲੈ ਉਦੋਂ ਵੀ $15 ਗਏ ਤੇ ਇਧਰੋਂ ਵੀ ਗਏ ਤੇ ਹੁਣ,
1: ਨਹੀਂ ਨਹੀਂ ਨਹੀਂ ਵਧੀਆ ਵਧੀਆ ਤਾਂ ਸਹੀ ਗੱਲ ਹੈ, ਚਲੋ ਨਹੀਂ ਇੱਦਾਂ ਦੀਆਂ ਬਣਨੀਆਂ ਚਾਹੀਦੀਆਂ ਫਿਲਮਾਂ।
0: ਹਾਂਜੀ ਹਾਂਜੀ ਆਪਾਂ ਲਈਏ ਇਜਾਜ਼ਤਾਂ,
1: ਇਜਾਜ਼ਤਾਂ ਇੰਨੀ ਛੇਤੀ,
0: ਹੋਰ ਵੀ ਕੰਮ ਕਰਨੇ
1: ਨਹੀਂ ਨਹੀਂ ਹਾਂ ਬਿਲਕੁਲ ਹਾਂਜੀ ਜੀ, ਚਲੋ ਜੀ
0: ਦੇਖੋ ਸਰ,
1: ਹਾਂ ਚਲੋ ਜੀ ਫਿਰ ਤੁਸੀਂ ਆਪਣੀਆਂ ਸਿਹਤਾਂ ਦਾ ਖਿਆਲ ਰੱਖੋ ਤੇ ਏਦਾਂ ਸਾਡੀਆਂ ਬੇਦੁਖੀਆਂ ਬੇਲੋੜੀਆਂ ਖਬਰਾਂ ਸੁਣਦੇ ਰਹੋ, ਖਬਰ ਬੜੀ ਬੇਕਾਰ, ਸਾਰਿਆਂ ਨੂੰ ਸਸਰੀ।

0: ਮੇਰਾ ਨਾਂ ਜੀ ਗੌਤਮ ਕਪਿਲ, ਰੇਡੀਓ ਦਾ ਨਾਂ ਰੇਡੀਓ ਹਾਂਜੀ 1674 AM, ਪ੍ਰੋਗਰਾਮ ਦਾ ਨਾਂ ਡੀਪ ਟਾਕ ਸ਼ੋ, ਤੇ ਹੋਸਟ ਵੈਸੇ ਤਾਂ ਮੈਂ ਹੋਸਟ ਕਰ ਰਹੀ ਹਾਂ, ਬਟ ਮੈਂ ਹੋਸਟ ਨਹੀਂ ਹੈਗਾ ਅਸਲੀ। ਇਸ ਪ੍ਰੋਗਰਾਮ ਦੇ ਪੇਸ਼ਕਰਤਾ ਦਾ ਨਾਂ ਡਾਕਟਰ ਸੰਦੀਪ ਕੌਰ। ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਇਹਦੀ ਦੂਜੀ ਕਿਸ਼ਤ ਲੈ ਕੇ ਆਏ ਹਾਂ। ਜਿੱਥੇ ਪਿਛਲੀ ਵਾਰ ਗੱਲ ਛੱਡੀ ਸੀ ਉੱਥੋਂ ਹੀ ਅੱਜ ਦੇ ਦਿਨ ਸ਼ੁਰੂ ਕਰਾਂਗੇ। ਐਰਿਸਟੋਟਲ ਅਤੇ ਉਹਦੀ ਨਿਊਰੋਸਾਇੰਸ ਦੇ ਨਾਲ ਜੁੜੀਆਂ ਹੋਈਆਂ ਇੱਕ ਦੋ ਥਿਊਰੀਜ਼ ਦੇ ਉੱਤੇ ਗੱਲ ਕਰਦਿਆਂ ਹੋਇਆਂ ਆਪਾਂ ਅੱਗੇ ਵਧੇ ਸੀ। ਅਤੇ ਇਸ ਤੋਂ ਪਹਿਲਾਂ ਹੋਰ ਜ਼ਿਆਦਾ ਅੱਗੇ ਵਧੀਏ ਤਾਂ ਮੈਂ ਸਾਰਾ ਹੀ ਪ੍ਰੋਗਰਾਮ ਇੱਦਾਂ ਦੀਆਂ ਗੱਲਾਂ ਕਰਕੇ ਲੰਘਾ ਦਾਂ, ਕਿਉਂਕਿ ਪਿਛਲਿਆ ਵੀ ਲੰਘ ਗਿਆ ਸੀ। ਸੰਦੀਪ ਕੌਰ ਜੀ ਨੂੰ ਕਰਦੇ ਹਾਂ ਆਨ ਏਅਰ। ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ, ਕੀ ਹਾਲ ਚਾਲ ਨੇ? ਫਿਲਾਸਫਰ ਐਰਿਸਟੋਟਲ ਦੇ ਹਵਾਲੇ ਦੇ ਨਾਲ ਸੰਦੀਪ ਜੀ ਨੇ ਇੱਕ ਗੱਲ ਤੋਰੀ ਸੀਗੀ ਕਿ ਜਿਹੜਾ ਐਰਿਸਟੋਟਲ ਸੀ ਉਹਦਾ ਇੱਕ ਆਈਡੀਆ ਕੀ ਸੀਗਾ ਬ੍ਰੇਨ ਨੂੰ ਲੈ ਕੇ, ਜਿਹੜੀ ਇੱਕ ਫਿਲੋਸਫੀ ਸੀ ਉਹਦੇ ਉੱਤੇ ਇੱਕ ਓਪਰੀ ਓਪਰੀ ਜੀ ਅਸੀਂ ਗੱਲ ਵੀ ਕੀਤੀ ਸੀਗੀ। ਅਤੇ ਇਹ ਤੋਂ ਇਲਾਵਾ ਬ੍ਰੇਨ ਦੀ ਕੰਪੋਜੀਸ਼ਨ ਅਤੇ ਬ੍ਰੇਨ ਦੇ ਨਾਲ ਜੁੜੇ ਕੁਛ ਫੈਕਟਸ ਜਿਨ੍ਹਾਂ ਦੇ ਉੱਤੇ ਆਪਾਂ ਗੱਲ ਮੁਕਾਈ ਸੀਗੀ, ਕੰਪੋਜੀਸ਼ਨ 'ਤੇ ਆ ਕੇ ਗੱਲ ਮੁੱਕੀ ਸੀਗੀ, ਅਤੇ ਫੈਕਟ ਬੜੇ ਸ਼ਾਨਦਾਰ ਸੰਦੀਪ ਜੀ ਨੇ ਦੱਸੇ ਸੀਗੇ। ਸੋ ਉਹ ਸਾਰਾ ਐਪੀਸੋਡ ਹੋਪਫੁਲੀ ਜਦੋਂ ਤੱਕ ਤੁਸੀਂ ਸੁਣ ਰਹੇ ਹੋਏ ਅਤੇ ਉਹ ਐਪੀਸੋਡ ਜਿਹੜਾ ਪੋਡਕਾਸਟ ਸਾਡਾ ਹੋ ਗਿਆ ਹੋਏਗਾ। ਅਤੇ ਹਾਲ ਫਿਲਹਾਲ ਜਿਹੜੀ ਅੱਜ ਦੇ ਦਿਨ ਗੱਲ ਕਰਨੀ ਹੈ ਉਹ ਤੋਂ ਅੱਗੇ ਹੀ ਗੱਲ ਕਰਨੀ ਹੈ। ਮੋਟੇ ਮੋਟੇ ਤੌਰ ਦੇ ਉੱਤੇ ਤੁਹਾਨੂੰ ਅੱਜ ਦੇ ਟੋਪਿਕ ਦੇ ਬਾਰੇ ਪਤਾ ਹੋਵੇ, ਇਸ ਕਰਕੇ ਦੋ ਤਿੰਨ ਡੋਟ ਪੁਆਇੰਟਸ ਦਿੰਦੇ ਚੱਲਦੇ ਹਾਂ। ਇੱਕ ਤਾਂ ਨਿਊਰੋਪਲਾਸਟੀਸਿਟੀ ਦੇ ਉੱਤੇ ਗੱਲ ਕਰਨੀ ਹੈ। ਨਿਊਰੋਪਲਾਸਟੀ ਦੇ ਉੱਤੇ ਨਹੀਂ, ਨਿਊਰੋਪਲਾਸਟੀਸਿਟੀ, ਦੋ ਅਲੱਗ ਅਲੱਗ ਇਹ ਚੀਜ਼ਾਂ ਹੁੰਦੀਆਂ ਨੇ। ਨਿਊਰੋਪਲਾਸਟੀ ਜਿਹੜੀ ਹੁੰਦੀ ਹੈ ਉਹ ਬੇਸਿਕਲੀ ਸਪਾਈਨ ਦੇ ਵਿੱਚ ਸੂਈ ਮਾਰ ਕੇ ਜਿਹੜੀ ਹੈ ਇੱਕ ਕਿਸਮ ਦਾ ਪ੍ਰੋਸੀਜਰ ਹੁੰਦਾ, ਇੱਕ ਇਨਵੇਸਿਵ ਪ੍ਰੋਸੀਜਰ ਹੁੰਦਾ, ਉਹਦੀ ਗੱਲ ਨਹੀਂ ਆਪਾਂ ਕਰ ਰਹੇ, ਉਹ ਸਾਇੰਸ ਦੀ ਇੱਕ ਧਾਰਾ ਹੈਗੀ ਹੈ। ਨਿਊਰੋਪਲਾਸਟੀਸਿਟੀ ਜਿਹੜੀ ਹੈ ਉਹ ਇੱਕ ਉਹ ਕੀ ਚੀਜ਼ ਹੈ ਉਹਦੇ 'ਤੇ ਆਪਾਂ ਸੰਦੀਪ ਜੀ ਤੋਂ ਸਮਝਾਂਗੇ, ਅਤੇ ਕਿੱਦਾਂ ਇਹ ਦਿਮਾਗ ਜਿਹੜਾ ਹੈਗਾ ਉਹ ਦਿਮਾਗ ਦੇ ਨਾਲ ਕਿੱਦਾਂ ਜੁੜੀ ਹੋਈ ਹੈ, ਔਰ ਕਿੱਦਾਂ ਜਿਹੜਾ ਇਨਫਲੂਐਂਸ ਹੁੰਦੀ ਹੈਗੀ ਹੈ, ਔਰ ਇਹਦੇ ਨਾਲ ਹੀ ਇਹ ਕਿੱਦਾਂ ਪਤਾ ਲੱਗੀ ਸੀਗੀ, ਔਰ ਇਹ ਤੋਂ ਇਲਾਵਾ ਕੁਛ ਰਿਸਰਚ ਜਿਹੜੀ ਹੈਗੀ ਇਸ ਮਸਲੇ ਦੇ ਉੱਤੇ ਜੁੜੀ ਹੋਈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਮੋਟੇ ਤੌਰ ਦੇ ਉੱਤੇ ਜੇ ਪੰਜਾਬੀ 'ਚ ਤੁਹਾਨੂੰ ਦੱਸਦਾ ਚੱਲਾਂ ਤਾਂ ਸੰਦੀਪ ਜੀ ਨੇ ਪਿਛਲੀ ਵਾਰ ਇੱਕ ਗੱਲ ਕਹੀ ਸੀ ਉਹਦੇ ਉਹਨੂੰ ਹੀ ਅੱਗੇ ਇਹਦੇ 'ਚ ਤੋੜਨਾ ਹੈਗਾ। ਉਹ ਇਹ ਗੱਲ ਕਹੀ ਸੀਗੀ ਕਿ ਇਨਸਾਨ ਦਾ ਦਿਮਾਗ ਜਿਹੜਾ ਹੈਗਾ ਨਾ ਉਹ ਆਪਣੀ ਸੰਰਚਨਾ ਤਾਂ ਨਹੀਂ ਬਦਲਦਾ, ਬਟ ਹਾਂ ਉਹਦੀਆਂ ਕੁਛ ਕੁ ਚੀਜ਼ਾਂ ਉਹਦੇ ਅੰਦਰ ਬਦਲਦੀਆਂ ਰਹਿੰਦੀਆਂ ਹੈਗੀਆਂ ਨੇ। ਔਰ ਜਿਵੇਂ ਐਰਿਸਟੋਟਲ ਦੀਆਂ ਅਲੱਗ ਅਲੱਗ ਫਿਲੋਸਫੀਜ਼ ਦੀ ਆਪਾਂ ਗੱਲ ਕਰਦੇ ਹਾਂ ਤਾਂ ਇੱਕ ਫਿਲੋਸਫੀ ਉਹਦੀ ਇਹ ਵੀ ਸੀਗੀ ਕਿ ਦਿਮਾਗ ਜਿਹੜਾ ਹੈਗਾ ਤੁਹਾਡਾ ਉਹੀ ਤੈਅ ਕਰਦਾ ਕਿ ਤੁਹਾਡੀ ਸ਼ਖਸੀਅਤ ਕੀ ਹੈਗੀ, ਕਿ ਤੁਹਾਡਾ ਜਿੱਦਾਂ ਦਿਮਾਗ ਚੱਲਦਾ ਉੱਦਾਂ ਦੀ ਤੁਹਾਡੀ ਸ਼ਖਸੀਅਤ ਬਣ ਜਾਂਦੀ। ਵੈਸੇ ਐਰਿਸਟੋਟਲ ਦੀਆਂ ਜਿਹੜੀਆਂ ਫਿਲੋਸਫੀ ਨੇ ਬੜੀਆਂ ਸਿੰਪਲ ਜਿਹੀਆਂ ਰਹੀਆਂ ਨੇ। ਉਹ ਟਾਈਮ 'ਤੇ ਆਪਾਂ ਜਿਵੇਂ ਗੱਲ ਕੀਤੀ ਸੀਗੀ ਕਿ ਗ੍ਰੀਕ ਲੋਕ ਜਿਹੜੇ ਕੈਸੇ ਦੌਰ 'ਚੋਂ ਗੁਜ਼ਰ ਰਹੇ ਸੀਗੇ ਕਿ ਠਾ ਕਰਕੇ ਵਿੱਚ ਵੱਜਦੇ ਸੀਗੇ, ਤੁਸੀਂ ਫਿਲਮਾਂ ਵੀ ਦੇਖੀਆਂ ਹੁੰਦੀਆਂ ਸਪਾਰਟਨਸ ਦੀਆਂ, 300 ਵਗੈਰਾ। ਇਹ ਗ੍ਰੀਕ ਜਿਹੜੇ ਫੌਜੀ ਸੀਗੇ ਹੈਗੇ ਰਿਸ਼ਟ ਪੁਸ਼ਟ ਸੀ, ਹੱਟੇ ਕੱਟੇ ਸੀ, ਇਹਨਾਂ ਨੂੰ ਲੱਗਦਾ ਹੁੰਦਾ ਸੀਗਾ ਕਿ ਇਹਨਾਂ ਨੂੰ ਕੋਈ ਹਥਿਆਰ ਨਹੀਂ ਮਾਰ ਸਕਦਾ, ਅਤੇ ਜਦੋਂ ਇਹ ਲੱਗਦਾ ਹੈ ਬੰਦੇ ਨੂੰ ਕਿ ਉਹ ਮਰ ਗਿਆ ਤਾਂ ਉਹ ਅਸਲ 'ਚ ਮਰਿਆ ਨਹੀਂ ਹੁੰਦਾ, ਉਹ ਅਮਰ ਹੋ ਜਾਂਦੇ ਨੇ ਅਤੇ ਉਹ ਫਿਰ ਤੋਂ ਲੜਨ ਲੱਗ ਪੈਂਦੇ ਨੇ, ਜਦਕਿ ਸੱਚਾਈ ਇਹ ਨਹੀਂ ਸੀਗੀ। ਐਰਿਸਟੋਟਲ ਨੇ ਉਹਨਾਂ ਨੂੰ ਬੰਦਿਆਂ ਦੀ ਤਰ੍ਹਾਂ ਸਮਝਾਇਆ ਕਿ ਦੇਖੋ ਬੰਦੇ ਬਣੋ, ਹਥਿਆਰ ਵੱਜਿਆ ਤੁਹਾਡੇ ਅਤੇ ਤੁਸੀਂ ਖਤਮ ਹੋ, ਅਤੇ ਮੁੜ ਕੇ ਤੁਸੀਂ ਹੋ ਨਹੀਂ ਸਕਦੇ। ਤਾਂ ਇੱਕ ਥਿਊਰੀ ਬੜੀ ਸਿੰਪਲ ਸੀਗੀ ਔਰ ਬੜੀ ਇੰਟਰਸਟਿੰਗ ਮੈਨੂੰ ਲੱਗਦੀ ਹੈ ਐਰਿਸਟੋਟਲ ਦੀ ਥਿਊਰੀ, ਉਹਨੂੰ ਸਿਲੋਗਿਜ਼ਮ ਦੇ ਵਿੱਚ ਵਰਤ ਲੈਂਦੇ ਹਾਂ। ਸਿਲੋਗਿਜ਼ਮ ਜਿਹੜਾ ਹੈ ਉਹ ਐਰਿਸਟੋਟਲ ਅਕਸਰ ਸਿਲੋਗਿਜ਼ਮ ਹੀ ਵਰਤਦਾ, ਲੌਜਿਕ ਕਿਸ ਤਰੀਕੇ ਦੇ ਨਾਲ ਰੱਖਦਾ ਸੀਗਾ ਲੋਕਾਂ ਦੇ ਅੱਗੇ ਕਿ ਆਲ ਮੈਨ ਆਰ ਮੋਰਟਲ, ਇਹ ਤਾਂ ਤੁਸੀਂ ਮੰਨਦੇ ਹੋ ਕਿ ਸਾਰੇ ਜਿੰਨੇ ਵੀ ਪੁਰਸ਼ ਨੇ, ਜਾਂ ਵੈਸੇ ਉਹਨੇ ਮੈਨ ਕਹਿਤਾ ਸੀਗਾ, ਬਟ ਸਾਰੇ ਜਿੰਨੇ ਵੀ ਬੰਦੇ ਨੇ ਉਹ ਮਰਦੇ ਨੇ, ਅਤੇ ਆਲ ਗ੍ਰੀਕਸ ਆਰ ਮੈਨ, ਇਹ ਵੀ ਤੁਸੀਂ ਮੰਨਦੇ ਹੋ ਵੀ ਸਾਰੇ ਗ੍ਰੀਕ ਜਿਹੜੇ ਨੇ ਉਹ ਬੰਦੇ ਨੇ, ਇਹਦਾ ਮਤਲਬ ਆਲ ਗ੍ਰੀਕਸ ਆਰ ਮੋਰਟਲ, ਯਾਨੀ ਕਿ ਸਾਰੇ ਗ੍ਰੀਕ ਵੀ ਮਰਨਗੇ। ਸੋ ਸੰਦੀਪ ਜੀ, ਇਸ ਕਿਸਮ ਦੀਆਂ ਥਿਊਰੀਆਂ ਜਿਹੜੀਆਂ ਨੇ ਦਿਮਾਗ ਦੀ ਉਪਜ ਦੇ ਵਿੱਚੋਂ ਨਿਕਲੀਆਂ ਸੀਗੀਆਂ ਐਰਿਸਟੋਟਲ ਦੀਆਂ, ਅਤੇ ਅੱਜ ਜਿਹੜੀ ਥਿਊਰੀ ਦੇ ਉੱਤੇ ਤੁਸੀਂ ਗੱਲ ਕਰ ਰਹੇ ਹੋ ਜਿੱਥੋਂ ਆਪਾਂ ਗੱਲ ਤੋਰੀ ਸੀਗੀ ਉਹਦੇ ਵੱਲ ਆਈਏ, ਨਿਊਰੋਪਲਾਸਟੀਸਿਟੀ ਦੇ ਵੱਲ। ਅਤੇ ਇਸ ਤੋਂ ਪਹਿਲਾਂ ਉਹਦੇ 'ਤੇ ਆਈਏ ਕੁਛ, ਤੁਸੀਂ ਠੀਕ ਠਾਕ ਹੋ ਪਹਿਲਾਂ ਇਹ ਤਾਂ ਦੱਸੋ?
1: ਹਾਂਜੀ, ਮੈਂ ਬਿਲਕੁਲ ਠੀਕ ਹਾਂ। ਮੈਂ ਸੁਣ ਰਹੀ ਸੀ ਤੁਹਾਡੀ ਐਰਿਸਟੋਟਲ ਵਾਲੀ ਗੱਲਾਂ, ਤੇ ਮੈਨੂੰ ਦਿਮਾਗ ਚ ਆ ਗਿਆ ਕਿ ਜਦੋਂ ਆਪਾਂ ਲਾਸਟ ਐਪੀਸੋਡ ਚ ਵੀ ਗੱਲ ਕੀਤੀ ਸੀ ਕਿ ਆਪਾਂ ਨੂੰ ਫਸਟ ਟਰੂ ਸਾਇੰਟਿਸਟ ਕਹਿੰਦੇ ਹਾਂ, ਔਰ ਇਹ ਨੀ ਸੀ ਕਿ ਉਹ ਸਿਰਫ ਫਿਲੋਸਫੀ ਦੀਆਂ ਗੱਲਾਂ ਕਰਦਾ ਸੀ, ਉਹ ਲੌਜਿਕ ਦੀ ਗੱਲ ਕਰਦਾ ਸੀ, ਹਨਾ, ਹਰ ਮਤਲਬ ਫੀਲਡ ਦੀ ਗੱਲ ਕਰਦਾ ਸੀ, ਮੈਡੀਸਿਨ ਦੀ ਗੱਲ ਕਰਦਾ ਸੀ, ਮੈਥਸ ਦੀ ਗੱਲ ਕਰਦਾ ਸੀਗਾ, ਚਾਹੇ ਉਹ ਪੋਲੀਟਿਕਸ ਆ, ਫਿਲੋਸਫੀ ਤਾਂ ਚਲੋ ਹੈਗੀ ਹੈਗੀ ਆ, ਹਨਾ, ਜ਼ੂਲੋਜੀ ਆ, ਮਤਲਬ ਹਰ ਇੱਕ ਚੀਜ਼ ਦੀ ਹੀ ਉਹਨੇ ਗੱਲ ਕੀਤੀ ਆ ਕਿ, ਔਰ ਉਹਦੇ ਸ਼ਾਇਦ ਸਮਝਾਉਣ ਦਾ ਤਰੀਕਾ ਜਿੱਦਾਂ ਤੁਸੀਂ ਸਮਝਾਇਆ ਬਹੁਤ ਵਧੀਆ ਸੀਗਾ, ਹਨਾ, ਕਿ ਉਹ ਪੂਰਾ ਪੂਰਾ ਐਕਸਪਲੇਨ ਕਰਨਾ ਕਿ ਤੁਸੀਂ ਬੰਦੇ ਆ ਨਾ, ਤਾਂ ਇਹ ਨੀ ਕਹਿ ਸਕਦੇ ਕਿ ਨਹੀਂ ਨਹੀਂ ਅਸੀਂ ਨਹੀਂ ਬੰਦੇ ਹੈਗੇ, ਤਾਂ ਉਹਨਾਂ ਨੂੰ ਮੰਨਣੀ ਹੀ ਪੈਣੀ, ਮੰਨਣੀ ਹੀ ਪੈਣੀ ਸੀ ਕਿ ਅਸੀਂ, ਹਾਂ ਅਸੀਂ ਬੰਦੇ ਹੈਗੇ ਤੇ ਅਸੀਂ ਮਰਦੇ ਹੈਗੇ। ਹਾਂਜੀ
0: ਨਹੀਂ ਵਾਕਈ ਯਾਰ, ਮੋਸ਼ਨ ਦੇ ਲੋਸ ਤੋਂ ਲੈ ਕੇ ਗਣਿਤ ਦੀਆਂ ਕੈਲਕੂਲੇਸ਼ਨਸ ਤੱਕ, ਸਾਹਿਤ ਦੀਆਂ ਅਲੱਗ ਅਲੱਗ ਵਿਧਾ ਤੋਂ ਲੈ ਕੇ ਔਰ ਫਿਲੋਸਫੀ ਦੀਆਂ ਇਹ ਜਿਹੜੀਆਂ ਥਿਊਰੀਜ਼ ਨੇ ਇਹਨਾਂ ਤੱਕ, ਵੈਸੇ ਅੱਗੇ ਵੀ ਕਦੇ ਕਰਾਂਗੇ ਗੱਲ ਹੋਰ ਵੀ ਫਿਲੋਸਫਰ ਦੀ, ਸੁਕਰਾਤ ਦੀ ਗੱਲ ਕਰਾਂਗੇ, ਅਰਿਸਟੋਟਲ ਦੀ ਅੱਜ ਹੋ ਗਈ, ਪਲੇਟੋ ਦੀ ਗੱਲ ਕਰਾਂਗੇ, ਇਹਦਾ ਜਿਹੜਾ ਗੁਰੂ ਸੀਗਾ, ਅਤੇ ਅਲੱਗ ਅਲੱਗ ਜਿਹੜਾ ਮਾਡਰਨ ਜਾਂ ਫਿਰ ਪੁਰਾਣਾ ਜਿੰਨਾ ਫਿਲੋਸਫੀਕਲ ਜਿੰਨੇ ਥਿੰਕਰਸ ਹੈਗੇ ਨੇ ਉਹਨਾਂ ਦੇ ਨਾਲ ਜੁੜੀਆਂ ਗੱਲਾਂ ਆਪਾਂ ਕਰਾਂਗੇ ਜ਼ਰੂਰ। ਪਰ ਅੱਜ ਜਦੋਂ ਐਰਿਸਟੋਟਲ ਦੀ ਗੱਲ ਕਰ ਰਹੇ ਤਾਂ ਮੈਂ ਚਾਹੁੰਦਾ ਸੰਦੀਪ ਜੀ, ਜੇ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਸਿੰਪਲੀਫਾਈ ਕਰਕੇ ਦੱਸਿਓ ਕਿ ਜਿਹੜੀ ਨਿਊਰੋਪਲਾਸਟੀਸਿਟੀ ਹੈ ਉਹ ਹੈ ਕੀ, ਤਾਂ ਕਿ ਉਹ ਤੋਂ ਬਾਅਦ ਫਿਰ ਅੱਗੇ ਆਪਾਂ ਇਹਦੇ ਬਾਰੇ ਸਮਝ ਸਕੀਏ, ਪੰਜਾਬੀ 'ਚ ਥੋੜ੍ਹਾ ਜਿਹਾ ਸਾਦੀ ਭਾਸ਼ਾ 'ਚ ਸਮਝਾ ਸਕੀਏ, ਅਤੇ ਨਾਲ ਹੀ ਜੇ ਉਹਦੇ ਨਾਲ ਆਪਾਂ ਪਿਛਲੀ ਵਾਰ ਜਿੱਥੇ ਛੱਡਿਆ ਸੀ ਪ੍ਰੋਗਰਾਮ ਉੱਥੋਂ ਹੀ ਥੋੜ੍ਹਾ ਜਿਹਾ ਚੱਕ ਕੇ, ਕਿ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਕਿ ਬ੍ਰੇਨ ਦੀਆਂ ਕੰਪੋਜੀਸ਼ਨਸ ਉਹ ਆਪਣੀਆਂ ਪੂਰੀਆਂ ਹੋ ਗਈਆਂ, ਕੰਪੋਜੀਸ਼ਨ ਜਿਹੜਾ ਤੁਸੀਂ ਦੱਸਿਆ ਸੀਗਾ ਕਿ ਲੈਫਟ ਰਾਈਟ ਸਾਈਡ ਤਾਂ ਹੁੰਦੀ ਉਹ ਹੈ ਬ੍ਰੇਨ ਦੀ, ਬਟ ਉਹ ਤੋਂ ਇਲਾਵਾ ਜਿਹੜੇ ਦੋ ਤਿੰਨ ਨਾਮ ਤੁਸੀਂ ਦੱਸੇ ਸੀਗੇ ਹੁਣ ਤਾਂ ਉਹ ਨਾਮ ਵੀ ਨਹੀਂ ਯਾਦ ਰਹੇ ਹੈਗੇ ਮੇਰੇ, ਇੱਕ ਵਾਰ ਫਿਰ ਤੋਂ ਥੋੜ੍ਹਾ ਜਿਹਾ ਰੀਕੈਪ ਕਰਕੇ ਅਤੇ ਫਿਰ ਨਿਊਰੋਪਲਾਸਟੀਸਿਟੀ ਵੱਲ ਆਈਏ ਸੰਦੀਪ ਜੀ।
1: ਹਾਂਜੀ ਹਾਂਜੀ ਭਾਜੀ, ਉਹ ਥੋੜਾ ਜਿਹਾ ਰਹਿ ਗਿਆ ਸੀ ਆਪਣਾ, ਜਿਵੇਂ ਆਪਾਂ ਸੈਰੀਬ੍ਰਮ ਸੈਰੀਬੈਲਮ ਦੀ ਗੱਲ ਕਰ ਲਈ ਸੀ ਕਿ ਜਿਹੜਾ ਫਰੰਟ ਪਾਰਟ ਹੋ ਗਿਆ ਬ੍ਰੇਨ ਦਾ ਜਾਂ ਜਿਹੜਾ ਲਿਟਲ ਬ੍ਰੇਨ ਹੋ ਗਿਆ, ਹਨਾ, ਤੇ ਉਸ ਤੋਂ ਇਲਾਵਾ ਜਿਹੜਾ ਲੈਫਟ ਰਾਈਟ ਸਾਈਡ ਦੀ ਗੱਲ ਹੋ ਗਈ, ਤੇ ਉਸ ਤੋਂ ਇਲਾਵਾ ਜਿਹੜੀਆਂ ਹੁਣ ਮੈਂ ਟਰਮਸ ਬੋਲੂੰਗੀ ਆਪਾਂ ਬਹੁਤ ਸੁਣੀਆਂ ਵੀ ਹੁੰਦੀਆਂ ਕਾਫੀ ਜਾਣਿਆਂ ਨੇ, ਜਿਵੇਂ ਜਿਹੜੀਆਂ ਡੀਪਰ ਸਟਰਕਚਰ ਜਿਹੜੀਆਂ ਸਾਡੇ ਬ੍ਰੇਨ ਚ ਹੋਰ ਕੀ ਹੁੰਦੀਆਂ, ਜਿਵੇਂ ਪਿਚੂਟਰੀ ਗਲੈਂਡ ਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ, ਜਿਹੜੀ ਜਿਹਨੂੰ ਮਾਸਟਰ ਗਲੈਂਡ ਵੀ ਕਹਿੰਦੇ ਆ, ਤੇ ਇੱਕ ਮਟਰ ਦੇ ਦਾਣੇ ਜਿੰਨੀ ਬਸ ਇੱਕ ਸਟਰਕਚਰ ਹੁੰਦੀ ਆ ਇਹ ਗਲੈਂਡ ਹੁੰਦੀ ਆ, ਜਿਹੜੀ ਸਾਡੇ ਨੱਕ ਦੇ ਜਿਹੜੀ ਪਿੱਛੇ ਪ੍ਰੈਜੈਂਟ ਹੁੰਦੀ ਆ, ਤੇ ਇਹ ਸਾਡੀ ਬਾਡੀ ਦੇ ਵਿੱਚ ਜਿਹੜਾ ਹਾਰਮੋਨ ਫਲੋ ਜਿਹੜਾ ਹੋ ਗਿਆ ਮੇਜਰ ਇਹਦਾ ਕੰਮ ਜਿਹੜਾ ਉਹਨੂੰ ਜਿਹੜਾ ਮੂਵ ਕਰਨਾ ਹੁੰਦਾ ਬਾਡੀ ਤੋਂ, ਹਨਾ, ਇੱਕ ਔਰਗਨ ਤੋਂ ਦੂਜੇ ਔਰਗਨ ਦੇ ਵਿੱਚ, ਤੇ ਇਹ ਜਿਹੜਾ ਹਾਈਪੋਥੈਲਮਸ ਇੱਕ ਅਨਦਰ ਔਰਗਨ ਹੁੰਦਾ ਆ ਜਿਹੜਾ ਇਸ ਪਿਚਿਟਰੀ ਗਲੈਂਡ ਤੋਂ ਅੱਗੇ ਉੱਪਰ ਜਿਹੜਾ ਲੱਗਿਆ ਹੁੰਦਾ, ਤੇ ਇਹ ਜਿਹੜਾ ਆ ਇਹਨੂੰ ਸਿਗਨਲ ਭੇਜਦਾ ਆ ਪਿਚੂਟਰੀ ਗਲੈਂਡ ਨੂੰ ਹਾਈਪੋਥੈਲਮਸ, ਸੋ ਜਿਹੜਾ ਹਾਰਮੋਨ ਦਾ ਸਿਗਨਲ ਜਿਹੜਾ ਆ ਉਹਨੂੰ ਕੈਮੀਕਲ ਮੈਸੇਜ ਪਿਚੂਟਰੀ ਗਲੈਂਡ ਜਿਹੜੀ ਰਿਲੀਜ਼ ਕਰਦੀ ਆ ਹਾਰਮੋਨਸ ਨੂੰ, ਪਿਚੂਟਰੀ ਗਲੈਂਡ ਮੇਨਲੀ ਉਹ ਹੁੰਦੀ ਆ, ਤੇ ਜਿਹੜਾ ਅੱਗੇ ਸੈਕਿੰਡ ਇਹ ਮੈਂ ਹਾਈਪੋਥੈਲਮਸ ਦੱਸ ਰਹੀ, ਇਸ ਹਾਈਪੋਥੈਲਮਸ ਦੀ ਵਜ੍ਹਾ ਨਾਲ ਪਿਚੂਟਰੀ ਗਲੈਂਡ ਜਿਹੜੀ ਆ ਉਹ ਹਾਰਮੋਨਸ ਨੂੰ ਰਿਲੀਜ਼ ਕਰ ਸਕਦੀ ਆ, ਤੇ ਇਹ ਸਾਰੇ ਜਿਹੜਾ ਇੱਕ ਜਿਹੜੇ ਹੋਰ ਦੋ ਪਾਰਟ ਹੈਗੇ ਆ ਜਿਹੜੇ ਰੋਲ ਪਲੇ ਕਰਦੇ ਆ, ਤੇ ਇਸ ਤੋਂ ਇਲਾਵਾ ਪਿਚੂਟਰੀ ਗਲੈਂਡ ਨੂੰ ਕੰਟਰੋਲ ਕਰਨ ਦੇ ਇਲਾਵਾ ਹਾਈਪੋਥੈਲਮਸ ਜਿਹੜਾ ਆ ਟੈਂਪਰੇਚਰ ਬਾਡੀ ਦਾ ਰੈਗੂਲੇਟ ਕਰਦਾ, ਜਾਂ ਸਾਡਾ ਸਲੀਪ ਪੈਟਰਨ ਵੀ ਇਹ ਵੀ ਇਹੀ ਜਿਹੜਾ ਆ ਉਹਨੂੰ ਬਣਾ ਕੇ ਰੱਖਦਾ ਹੈ, ਤੇ ਸਾਡੀ ਭੁੱਖ ਤੇ ਪਿਆਸ ਵੀ ਹਾਈਪੋਥੈਲਮਸ ਨਾਂ ਦਾ ਜਿਹੜਾ ਰੀਜਨ ਹੁੰਦਾ ਆ ਇਹ ਕੰਟਰੋਲ ਕਰਦਾ, ਇਨਕਲੂਡਿੰਗ ਆਰ ਮੈਮਰੀ ਤੇ ਸਾਡੇ ਇਮੋਸ਼ਨ, ਸੋ ਇਹ ਸਾਰੀ ਜਿਹੜੇ ਆ ਮੇਨ ਚੀਜ਼ ਮੈਨੂੰ ਲੱਗਦਾ ਆਪਾਂ ਡੇਲੀ ਫੀਲ ਕਰਦੇ ਆ ਜਾਂ ਹਨਾ ਜੋ ਸਾਡੀ ਐਕਟੀਵਿਟੀ ਹੁੰਦੀ ਹੈ ਹਾਈਪੋਥੈਲਮਸ ਜਿਹੜਾ ਉਹਨਾਂ ਨੂੰ ਕੰਟਰੋਲ ਕਰਦਾ। ਉਸ ਸਮਾਂ ਇਲਾਵਾ ਇੱਕ ਐਮਿਗਡਲਾ ਕਰਕੇ ਸਟਰਕਚਰ ਹੁੰਦੀ ਹੈ ਜਿਹੜੀ ਬਦਾਮ ਦੇ ਵਰਗੀ ਇੱਕ ਬਦਾਮ ਦੇ ਦਾਣੇ ਵਰਗੀ ਸਟਰਕਚਰ ਹੁੰਦੀ ਹੈ, ਤੇ ਇਹ ਸਾਡੇ ਜਿਹੜੀ ਆ ਬ੍ਰੇਨ ਦੇ ਦੋਨੋਂ ਪਾਰਟ ਮਤਲਬ ਲੈਫਟ ਔਰ ਰਾਈਟ ਦੇ ਥੱਲੇ ਜਿਹੜੀ ਲੱਗੀ ਹੁੰਦੀ, ਮਤਲਬ ਇਹਦਾ ਕਹਿਣ ਦਾ ਮਤਲਬ ਦੋ ਪਾਰਟ ਹੋ ਗਏ ਜਿਹੜੇ ਦੋ ਸਟਰਕਚਰ ਹੋ ਗਈਆਂ ਦੋਨੋਂ ਹਿੱਸਿਆਂ ਚ ਬ੍ਰੇਨ ਦੇ, ਚਾਹੇ ਉਹ ਖੱਬਾ ਹਿੱਸਾ ਤੇ ਸੱਜਾ ਹਿੱਸਾ, ਇਹ ਵੀ ਸਾਡੀ ਮੈਮਰੀ ਤੇ ਇਮੋਸ਼ਨ ਨੂੰ ਅੱਗੇ ਜਿਹੜਾ ਰੈਗੂਲੇਟ ਕਰਦਾ, ਤੇ ਸਾਡਾ ਜਿਹੜਾ ਫਲਾਈਟ ਔਰ ਫਾਈਟ ਔਰ ਫਲਾਈਟ ਰਿਸਪੋਂਸ ਅਸੀਂ ਸੁਣਿਆ ਹੁੰਦਾ ਨਾ ਕਿ ਜਦੋਂ ਕੋਈ ਚੀਜ਼ ਐਕਟੀਵਿਟੀ ਸਾਡੇ ਸਾਹਮਣੇ ਕੁਛ ਹੁੰਦਾ ਸੀ ਜਾਂ ਤਾਂ ਫਾਈਟ ਕਰਦੇ ਹਾਂ ਜਾਂ ਫਿਰ ਅਸੀਂ ਭੱਜ ਜਾਂਦੇ ਹਾਂ ਉੱਥੋਂ, ਤੇ ਉਹ ਸਾਡੀ ਐਕਟੀਵਿਟੀ ਕੀ ਰਿਸਪੋਂਡ ਕਰ ਰਹੀ ਆ ਉਹ ਵੀ ਮੇਨ ਐਮਿਗਡਲਾ ਨਾਮ ਦਾ ਜਿਹੜਾ ਰੀਜਨ ਇਹ ਦੱਸਣਾ ਇੱਥੇ ਇਸ ਲਈ ਇੰਪੋਰਟੈਂਟ ਹੈ ਕਿ ਜਦੋਂ ਅਸੀਂ ਰਿਸਰਚ ਅੱਗੇ ਦੀ ਗੱਲ ਕਰਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਕਿਹੜੇ ਹਿੱਸੇ ਨੂੰ, ਕਿਉਂਕਿ ਜਿੱਦਾਂ ਅਸੀਂ ਪਿਛਲੇ ਐਪੀਸੋਡ 'ਚ ਗੱਲ ਕੀਤੀ ਸੀ ਕਿ ਬਹੁਤ ਸਾਰੇ ਕਨੈਕਸ਼ਨਸ ਹੈਗੇ ਆ ਬ੍ਰੇਨ ਦੇ ਵਿੱਚ, ਤਾਂ ਓਬਵੀਅਸਲੀ ਜਦੋਂ ਕੋਈ ਜਿਹੜੇ ਆ ਸਟੱਡੀ ਕਰਨ ਲੱਗਦੇ ਆ ਸਾਇੰਟਿਸਟ, ਤਾਂ ਪੂਰੇ ਬ੍ਰੇਨ ਨੂੰ ਇੱਕ ਟਾਈਮ ਦੇ ਉੱਤੇ ਸਟੱਡੀ ਨਹੀਂ ਕਰ ਸਕਦੇ, ਤਾਂ ਉੱਥੇ ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਕਿ ਕਿਹੜਾ ਹਿੱਸਾ ਜਿਹੜਾ ਬ੍ਰੇਨ ਦਾ ਕਿਹੜੀ ਚੀਜ਼ ਨੂੰ ਕੰਟਰੋਲ ਕਰਦਾ, ਤਾਂ ਕਿ ਡਿਪੈਂਡਿੰਗ ਔਨ ਉਹ ਕੀ ਸਰਚ ਕਰ ਰਹੇ ਆ, ਕੀ ਰਿਸਰਚ, ਕਿਹੜੇ ਟੋਪਿਕ ਕੀ ਆ ਉਹਨਾਂ ਦੀ ਰਿਸਰਚ ਦਾ, ਉਸ ਹਿੱਸੇ ਦੇ ਉੱਤੇ ਫਿਰ ਫੋਕਸ ਕਰਦੇ ਆ, ਹਨਾ। ਫਿਰ ਇੱਕ ਹੋਰ ਖਾਸ ਹਿੱਸਾ ਸਾਡੇ ਬ੍ਰੇਨ ਦਾ ਹੁੰਦਾ ਜਿਹਨੂੰ ਅਸੀਂ ਹਿਪੋਕੈਂਪਸ ਕਹਿੰਦੇ ਹਾਂ, ਜਿਹੜਾ ਸਾਡੀ ਮੈਮਰੀ ਦੇ ਨਾਲ ਜਿਹੜਾ ਆ ਰਿਲੇਟਡ ਹੁੰਦਾ, ਜਿਹੜੀ ਸਾਡੀ ਯਾਦਦਾਸ਼ਤ ਆ, ਜੋ ਅਸੀਂ ਲਰਨ ਕਰਦੇ ਹਾਂ, ਨੈਵੀਗੇਸ਼ਨ ਕਰਦੇ ਹਾਂ। ਅੱਜ ਕੱਲ੍ਹ ਤਾਂ ਚਲੋ ਅਸੀਂ ਗੂਗਲ ਮੈਪਸ ਵਗੈਰਾ ਯੂਜ਼ ਕਰਦੇ ਹਾਂ, ਬਟ ਜਦੋਂ ਅਸੀਂ ਅੱਜ ਦਾ ਐਪੀਸੋਡ ਕਰਾਂਗੇ ਤਾਂ ਆਈ ਥਿੰਕ ਬਹੁਤ ਜਾਣੇ ਲੱਗੂਗਾ ਕਿ ਸ਼ਾਇਦ ਆਪਾਂ ਨੂੰ ਥੋੜੇ ਗੂਗਲ ਮੈਪ ਘੱਟ ਕਰ ਦੇਣਾ ਚਾਹੀਦਾ ਯੂਜ਼, ਕਿਉਂਕਿ ਜਿੱਦਾਂ ਤੁਸੀਂ ਵੀ ਗੱਲ ਕੀਤੀ ਸੀ ਕਿ ਜਿੰਨਾ ਅਸੀਂ ਯੂਜ਼ ਕਰਾਂਗੇ ਉਨਾ ਐਕਟਿਵ ਰਹਿੰਦਾ ਬ੍ਰੇਨ, ਹਨਾ। ਕਿ ਜਦੋਂ ਅਸੀਂ, ਔਰ ਹੁੰਦਾ ਕਿ ਜਦੋਂ ਅਸੀਂ ਪਹਿਲਾਂ ਹੁੰਦੇ, ਮਤਲਬ ਆਪਣੇ ਕੋਲ ਨਹੀਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ, ਫੋਨ ਨੰਬਰ ਏਦਾਂ ਹੀ ਯਾਦ ਰਹਿ ਜਾਂਦੇ ਹੁੰਦੇ ਸੀ, ਹਨਾ। ਮਤਲਬ ਮੈਨੂੰ ਸਾਰਿਆਂ ਦੇ ਫੋਨ ਨੰਬਰ ਯਾਦ ਹੁੰਦੇ ਸੀ, ਹੁਣ ਮੈਨੂੰ ਯਾਦ ਨਹੀਂ ਰਹਿੰਦੇ ਹੈਗੇ। ਮੈਂ ਵੀ ਮਤਲਬ ਸਾਰਿਆਂ ਦੇ ਨੰਬਰ, ਹਨਾ, ਫੋਨ ਚ ਹੁੰਦੇ, ਕਿਉਂਕਿ ਅਸੀਂ ਕਿਉਂ ਇੰਨਾ ਔਖੇ ਹੋਣਾ ਚਾਹਾਂਗੇ, ਅੱਗੇ ਵੀ ਸਾਨੂੰ ਗਲੀਆਂ
0: ਦਿਮਾਗ ਨੂੰ ਨਾ ਉਹਨਾਂ, ਹਾਂਜੀ ਪਤਾ ਹੁੰਦੀ ਕੈਲਕੂਲੇਸ਼ਨਸ ਨਹੀਂ ਕਰ ਰਹੇ ਹੈਗੇ,
1: ਹਾਂਜੀ ਉਹ ਆਪਾਂ ਧਿਆਨ ਹੀ ਨਹੀਂ ਦਿੰਦੇ ਹੈਗੇ। ਜਦੋਂ ਮੈਂ ਛੋਟੀ ਹੁੰਦੀ ਸੀ ਅਸੀਂ ਕਿਤੇ ਜਾਂਦੇ ਹੁੰਦੇ ਸੀ, ਮੈਂ ਸਾਰੀਆਂ ਗੱਡੀਆਂ ਦੇ ਨੰਬਰ ਨੋਟ ਕਰ ਲੈਂਦੀ ਹੁੰਦੀ ਸੀ, ਵਧੀਆ ਲੱਗਦਾ ਸੀ, ਬਟ ਹੁਣ ਮੇਰੇ ਤੋਂ ਨਹੀਂ ਹੁੰਦੇ, ਯਾਦ ਹੀ ਨਹੀਂ ਰਹਿੰਦੇ, ਕਿਉਂਕਿ ਆਦਤ ਹੀ ਨਹੀਂ ਹੈਗੀ ਸਾਨੂੰ, ਹਨਾ। ਕੈਲਕੂਲੇਟਰ ਨਹੀਂ ਅਸੀਂ ਕੈਲਕੂਲੇਟਰ ਯੂਜ਼ ਕਰਦੇ ਹਾਂ ਆਪਣਾ, ਨਹੀਂ ਛੋਟੀ ਮੋਟੀ ਕੈਲਕੂਲੇਸ਼ਨ ਲਈ ਵੀ ਅਸੀਂ ਉਹ ਕਰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਅਲੱਗ ਅਲੱਗ ਜਿਹੜੀਆਂ ਰੋਲ ਪਲੇ ਕਰਦੀਆਂ। ਸੋ ਮੈਮਰੀ ਦੇ ਲਈ ਹਿਪੋਕੈਂਪਸ ਜਿਹੜਾ ਇਹ ਸਾਨੂੰ ਸੀ ਹਾਰਸ ਦਾ ਪਤਾ ਹੁੰਦਾ, ਇੱਕ ਐਨੀਮਲ ਹੈਗਾ ਜਿਹੜਾ ਉੱਥੇ ਮਿਲਦਾ ਸਾਨੂੰ, ਤੇ ਉਹਦੇ ਵਰਗੀ ਇਹਦੀ ਸਟਰਕਚਰ ਹੁੰਦੀ ਆ, ਤੇ ਇਹਨਾਂ ਸਾਰੀਆਂ ਚੀਜ਼ਾਂ ਐਲਜ਼ਾਈਮਰ ਡਿਜ਼ੀਜ਼ ਦੇ ਵਿੱਚ ਵੀ ਹੋ ਸਕਦਾ ਕਿ ਇਹ ਰੋਲ ਪਲੇ ਕਰਦਾ ਹੋਵੇ, ਕਿਉਂਕਿ ਮੈਮਰੀ ਦੇ ਵਿੱਚ ਇਹ ਰੋਲ ਪਲੇ ਕਰਦਾ, ਹਨਾ। ਫਿਰ ਇੱਕ ਹੋਰ ਪੀਨੀਅਲ ਗਲੈਂਡ ਹੁੰਦੀ ਆ, ਜਿਹੜੀ ਕਿ ਸਾਨੂੰ ਲਾਈਟ ਜਾਂ ਡਾਰਕ, ਜਿਹੜੀ ਜਦੋਂ ਹਨੇਰਾ ਹੁੰਦਾ ਜਾਂ ਲਾਈਟ ਹੁੰਦੀ ਆ, ਉਹਨੂੰ ਜਿਹੜੀ ਰਿਐਕਸ਼ਨ ਜਿਹੜੀ ਸਾਡੀ, ਉਹ ਪੀਨੀਅਲ ਗਲੈਂਡ ਜਿਹੜੀ ਸਾਡੀ ਦਿੰਦੀ ਆ। ਇਸੇ ਲਈ ਸਾਡਾ ਸਰਕੇਡੀਅਨ ਰਿਦਮ ਜਿਹੜਾ ਆ ਉਹ ਵੀ ਇਹ ਗਲੈਂਡ ਹੀ ਕਰਦੀ ਆ, ਕਿਉਂਕਿ ਇਹ ਹਨੇਰੇ ਨੂੰ ਜਾਂ ਲਾਈਟ ਨੂੰ ਪਛਾਣ ਸਕਦੀ ਆ, ਤਾਂ ਸਾਨੂੰ ਓਬਵੀਅਸਲੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਆ ਜਦੋਂ ਰਾਤ ਹੁੰਦੀ ਆ, ਹਨਾ। ਤੇ ਸਾਡਾ ਜਿਹੜਾ ਇਹ ਸਾਈਕਲ ਮੇਨਟੇਨ ਕਰਕੇ ਰੱਖਦੀ ਆ। ਤੇ ਲਾਸਟ ਜਿਹੜਾ ਇੱਕ ਫਲੂਇਡ ਸਾਡੇ ਬ੍ਰੇਨ ਦੇ ਵਿੱਚ ਹੁੰਦਾ ਆ, ਉਹਨੂੰ ਵਾਟਰੀ ਫਲੂਇਡ ਅਸੀਂ ਕਹਿੰਦੇ ਹਾਂ, ਸੈਰੀਬਰੋ ਸਪਾਈਨਲ ਫਲੂਇਡ। ਸੈਰੀਬਰਲ ਮਤਲਬ ਬ੍ਰੇਨ, ਤੋਂ ਸਪਾਈਨਲ ਸਾਡਾ ਸਪਾਈਨਸ ਹੋ ਗਈ, ਹਨਾ। ਤੇ ਇਹਨੇ ਇਹ ਜਿਹੜਾ ਸਾਡੇ ਸਪਾਈਨਲ ਕਾਰਡ ਤੇ ਬ੍ਰੇਨ ਨੂੰ ਜਿਹੜਾ ਇੱਕ ਤਰ੍ਹਾਂ ਕੁਸ਼ਨ ਕਹਿ ਸਕਦੇ ਤੁਸੀਂ, ਪ੍ਰੋਵਾਈਡ ਕਰਦਾ, ਮਤਲਬ ਸੋਫਟਨੈਸ ਪ੍ਰੋਵਾਈਡ ਕਰਦਾ, ਸਾਰੇ ਵੇਸਟ ਸਾਡੇ ਜਿਹੜਾ ਬ੍ਰੇਨ ਦੇ ਵਿੱਚੋਂ ਬਾਹਰ ਕੱਢਦਾ ਹੈ, ਤੇ ਨਿਊਟ੍ਰੀਐਂਟਸ ਬ੍ਰੇਨ ਨੂੰ ਡਿਲੀਵਰ ਕਰਾਉਂਦਾ ਹੈ। ਸੋ ਇੱਕ ਇਹ ਬਹੁਤ ਖਾਸ ਜਿਹੜਾ ਫਲੂਇਡ ਹੈਗਾ, ਜਿਹੜਾ ਮਤਲਬ ਜਿਵੇਂ ਬਲੱਡ ਬਾਡੀ ਦੇ ਵਿੱਚ ਰੋਟੇਟ ਕਰਦਾ ਰਹਿੰਦਾ, ਉੱਦਾਂ ਬ੍ਰੇਨ ਦੇ ਵਿੱਚ ਇਹ ਫਲੂਇਡ ਜਿਹੜਾ ਰੋਟੇਟ ਕਰਦਾ ਰਹਿੰਦਾ, ਜਿਹੜਾ ਮੇਜਰ ਰੋਲ ਪਲੇ ਕਰਦਾ। ਫਿਰ ਜਿਹੜੀਆਂ ਅੱਗੇ ਬਲੱਡ ਸਪਲਾਈ ਲਈ ਤਾਂ ਆਰਟਰੀਜ਼ ਵਗੈਰਾ ਹੁੰਦੀਆਂ ਹੀ ਆ, ਉਹ ਆਕਸੀਜਨ ਤੇ ਬਲੱਡ ਜਿਹੜਾ ਸਪਲਾਈ ਕਰਦੀਆਂ ਬ੍ਰੇਨ ਨੂੰ। ਹਾਂਜੀ
0: ਆਲ ਰਾਈਟ, ਠੀਕ ਹੈ। ਥੋੜਾ ਜਿਹਾ ਇਸ ਕਰਕੇ ਵੀ ਜ਼ਰੂਰੀ ਸੀਗਾ ਕਿ ਬ੍ਰੇਨ ਦੀ ਜਿਹੜੀ ਇੱਕ ਕਿਸਮ ਦੀ ਸਟਰਕਚਰ ਹੈਗੀ ਉਹ ਤੁਹਾਨੂੰ ਸਮਝ ਲੱਗ ਜਾਵੇ, ਤਾਂ ਕਿ ਹੁਣ ਅਗਲਾ ਜਿਹੜਾ ਜਿਹਦੇ ਉੱਤੇ ਗੱਲ ਕਰਨ ਲੱਗੇ ਹਾਂ ਸੰਦੀਪ ਜੀ, ਉਹਦੇ ਬਾਰੇ ਮੈਨੂੰ ਵੀ ਨਹੀਂ ਪਤਾ। ਪਹਿਲਾਂ ਤਾਂ ਨਿਊਰੋਪਲਾਸਟੀਸਿਟੀ ਆਪਾਂ ਉਹਦੇ ਬਾਰੇ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਇਹ ਡਿਸਕਵਰ ਹੋਈ ਸੀ, ਕਿਹੜੇ ਫੈਕਟਰ ਹੈਗੇ ਨੇ ਜਿਹੜੇ ਇਹਨੂੰ ਇਨਫਲੂਐਂਸ ਕਰਦੇ ਨੇ, ਕਿਵੇਂ ਕੰਮ ਕਰਦੀ ਹੈ। ਪਰ ਬੇਸਿਕ ਕੁਐਸਚਨ, ਵਟ ਇਜ਼ ਨਿਊਰੋਪਲਾਸਟੀਸਿਟੀ ਸਾਦੀ ਭਾਸ਼ਾ 'ਚ?
1: ਹਾਂਜੀ, ਨਿਊਰੋਪਲਾਸਟੀਸਿਟੀ ਦਾ ਮਤਲਬ ਜਿਵੇਂ ਅਰਿਸਟੋਟਲ ਨੇ ਕਿਹਾ ਸੀ ਕਿ ਕਰੈਕਟਰ ਇਜ਼ ਸ਼ੇਪ ਥਰੂ ਯੋਰ ਐਕਸ਼ਨਸ, ਮਤਲਬ ਤੁਸੀਂ ਕੀ ਆ ਉਹ ਤੁਹਾਡੇ ਐਕਸ਼ਨਸ ਤੇ ਡਿਪੈਂਡ ਕਰਦਾ। ਇਹ ਸ਼ਾਇਦ ਜਦੋਂ ਅਸੀਂ ਮੈਮਰੀ ਵਾਲਾ ਐਪੀਸੋਡ ਕਰਾਂਗੇ ਉਦੋਂ ਥੋੜਾ ਹੋਰ ਕਲੀਅਰ ਹੋਊਗਾ ਸਾਨੂੰ ਕਿ ਕਿਵੇਂ ਸਾਡਾ ਕਰੈਕਟਰ ਡਿਪੈਂਡ ਕਰਦਾ ਸਾਡੇ ਐਕਸ਼ਨਸ ਤੇ, ਨਾ ਕਿ ਸਾਡੀ ਮੈਮਰੀ ਤੇ ਜਾਂ ਐਜ਼ ਐਨ ਇੰਡੀਵਿਜੁਅਲ ਤੇ, ਹਨਾ। ਸੋ ਨਿਊਰੋਪਲਾਸਟੀਸਿਟੀ ਦਾ ਹੁਣ, ਕਿਉਂਕਿ ਇੱਥੇ ਪਲਾਸਟਿਕ ਵਰਡ ਆ, ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕੁਛ ਪਲਾਸਟਿਕ ਨਾਲ ਰਿਲੇਟਡ ਹੈਗਾ। ਜਿਵੇਂ ਪਲਾਸਟੀਸਿਟੀ ਦਾ ਮਤਲਬ ਕਿ ਬਹੁਤ ਈਜ਼ੀਲੀ, ਮਤਲਬ ਈਜ਼ੀਲੀ ਤਾਂ ਨਹੀਂ, ਮਤਲਬ ਕਿ ਮੋਲਡ ਕਰ ਸਕਦਾ, ਤੁਸੀਂ ਇਹ ਕਹਿ ਸਕਦੇ ਕਿ ਆਪਣੇ ਆਪ ਨੂੰ, ਹਨਾ। ਇਹ ਬ੍ਰੇਨ ਦੀ ਐਬਿਲਿਟੀ ਆ ਚੇਂਜ ਕਰਨ ਦੀ ਔਰ ਅਡੈਪਟ ਕਰਨ ਦੀ, ਕਿਉਂਕਿ ਬ੍ਰੇਨ ਦੀ ਆ, ਤਾਂ ਇਸ ਲਈ ਨਿਊਰੋਨ ਜਿਹੜਾ ਵਰਡ ਯੂਜ਼ ਕਰਦੇ, ਇਸ ਲਈ ਅਸੀਂ ਨਿਊਰੋਪਲਾਸਟੀਸਿਟੀ ਕਹਿ ਦਿੰਦੇ ਹਾਂ। ਜਿਵੇਂ ਅਸੀਂ ਪਹਿਲਾਂ ਟੀਵੀ ਸੀਰੀਅਲਸ 'ਚ ਬਹੁਤ ਹੁੰਦਾ ਸੀ ਪਲਾਸਟਿਕ ਸਰਜਰੀ ਵਗੈਰਾ ਹੁੰਦੀ ਸੀ, ਨਾ। ਹੁਣ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਉਹ ਮੂੰਹ ਤੇ ਪਲਾਸਟਿਕ ਲਾ ਦਿੰਦੇ ਸੀ, ਉਹ ਆਲਟਰ ਕਰ ਦਿੰਦੇ ਸੀ ਸਟਰਕਚਰ, ਹਨਾ, ਜਾਂ ਕੋਈ ਡਿਫੈਕਟਿਵ ਆਰਗਨ ਹੈਗਾ, ਮਤਲਬ ਫੇਸ ਦਾ ਕੋਈ ਸਟਰਕਚਰ ਹੈਗੀ ਉਹਨੂੰ। ਸੋ ਇੱਦਾਂ ਹੀ ਸਿਮਿਲਰ ਬ੍ਰੇਨ ਦੀ ਜਿਹੜੀ ਆਪਣੇ ਆਪ ਨੂੰ ਚੇਂਜ ਕਰਨ ਦੀ ਐਬਿਲਿਟੀ ਹੈਗੀ, ਉਹਨੂੰ ਅਸੀਂ ਨਿਊਰੋਪਲਾਸਟੀਸਿਟੀ ਕਹਿੰਦੇ, ਕਿ ਕਿੰਨੀ ਛੇਤੀ ਉਹ ਕਿੰਨੀਆਂ ਚੀਜ਼ਾਂ ਨੂੰ ਜਿਹੜੀਆਂ ਅਡੈਪਟ ਕਰਦਾ, ਉਹ ਚਾਹੇ ਐਕਸਪੀਰੀਅੰਸ ਦੀ ਵਜ੍ਹਾ ਨਾਲ ਹੋ ਸਕਦਾ, ਹਨਾ, ਕਿ ਤੁਹਾਨੂੰ ਕੀ ਐਕਸਪੀਰੀਅੰਸ ਹੋ ਗਿਆ ਜਾਂ ਤੁਸੀਂ ਕੀ ਓਬਜ਼ਰਵ ਕਰ ਲਿਆ ਜਾਂ ਤੁਹਾਡੇ ਪਾਸਟ ਦੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਕੀ ਜਿਹੜੇ ਆ ਕੋਈ ਮੇਜਰ ਚੇਂਜਸ ਹੋਏ ਆ ਜਾਂ ਫਿਰ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੇ ਕੀ ਮਤਲਬ ਆਪਸ ਜਿਹੜੇ ਤੁਹਾਡੇ ਰਿਲੇਸ਼ਨਸ ਕੀ ਆ ਸੋਸਾਇਟੀ ਦੇ ਨਾਲ, ਕਿਉਂਕਿ ਅਰਿਸਟੋਟਲ ਨੇ ਇਹ ਵੀ ਕਿਹਾ ਸੀ ਕਿ ਜਿਹੜਾ ਹਿਊਮਨ ਇੱਕ ਪੋਲੀਟੀਕਲ ਐਨੀਮਲ ਹੈਗਾ, ਉਹਦਾ ਮਤਲਬ ਸੀ ਕਿ ਉਹ ਪੋਲੀਟਿਕਸ ਦੀ ਗੱਲ ਨਹੀਂ ਕਰ ਰਿਹਾ ਸੀ, ਉਹ ਸੋਸ਼ਲ ਕਨੈਕਸ਼ਨ ਦੀ ਗੱਲ ਕਰ ਰਿਹਾ ਸੀ ਕਿ ਅਸੀਂ ਬਹੁਤ ਜਲਦੀ ਸੋਸ਼ਲ ਕਨੈਕਸ਼ਨ ਜਿਹੜੇ ਬਣਾ ਲੈਂਦੇ ਹਾਂ, ਹਨਾ, ਇਹੀ ਹਿਊਮਨਸ ਦੀ ਖਾਸੀਅਤ ਹੈਗੀ ਆ। ਸੋ ਇਹ ਸਾਰੀ ਜਿਹੜੀ ਬ੍ਰੇਨ ਦੀ ਇੱਕ ਐਬਿਲਿਟੀ ਹੈ ਇਹਨੂੰ ਅਸੀਂ ਨਿਊਰੋਪਲਾਸਟੀਸਿਟੀ ਕਹਿੰਦੇ ਹਾਂ। ਇਹਦਾ ਮਤਲਬ ਹੈਗਾ ਕਿ ਬ੍ਰੇਨ ਆਪਣੇ ਆਪ ਨੂੰ ਰੀਸ਼ੇਪ ਕਰ ਲੈਂਦਾ ਜਾਂ ਰੀਓਰਗਨਾਈਜ਼ ਕਰ ਲੈਂਦਾ। ਉਹ ਰੀਸ਼ੇਪ ਦਾ ਮਤਲਬ ਵੀ ਇਹ ਨਹੀਂ ਹੈਗਾ ਕਿ ਸਾਡੇ ਬ੍ਰੇਨ ਜਿਹੜਾ ਆ ਉਹ ਜਿਹੜੀ ਬ੍ਰੇਨ ਦੀ ਸਟਰਕਚਰ ਖੋਪੜੀ ਵਰਗੀ ਹੈਗੀ ਉਹ ਚੇਂਜ ਹੋ ਜਾਂਦੀ ਹੈ। ਇਹਦਾ ਮਤਲਬ ਹੈਗਾ ਕਿ ਨਿਊਰੋਨਸ ਜਿਹੜੇ ਆ ਉਹਨਾਂ ਦੀ ਸਟਰਕਚਰ ਜਾਂ ਉਹਨਾਂ ਦੇ ਕਨੈਕਸ਼ਨ, ਕਿਉਂਕਿ ਇੱਕ ਨਿਊਰੋਨ ਮੈਂ ਪਹਿਲਾਂ ਦੱਸਿਆ ਸੀ ਕਿ ਬਹੁਤ ਸਾਰੇ ਸਨ ਉਹਦੇ ਵਿੱਚ ਗੈਪ ਹੁੰਦੇ ਆ ਹਨਾ, ਜਿਹੜੇ ਇੱਕ ਨਿਊਰੋਨ ਨੂੰ ਦੂਜੇ ਨਿਊਰੋਨ ਨਾਲ ਕਨੈਕਟ ਕਰਦੇ ਆ, ਤੇ ਇੱਕ ਨਿਊਰੋਨ ਅੱਗੇ ਹਜ਼ਾਰਾਂ ਹੋਰ ਨਿਊਰੋਨਸ ਦੇ ਨਾਲ ਜੁੜਿਆ ਹੁੰਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਕਨੈਕਸ਼ਨ ਕਹਿ ਦਿੰਦੇ ਹਾਂ ਜਦੋਂ ਅਸੀਂ ਸਾਇੰਟਿਫਿਕ ਟਰਮ ਚ ਗੱਲ ਕਰਦੇ ਹਾਂ। ਸੋ ਇਹ ਜਿਹੜੀ ਆ ਨਿਊਰੋਪਲਾਸਟੀਸਿਟੀ ਨਵੇਂ ਨਿਊਰਲ ਕਨੈਕਸ਼ਨ ਬਣਾਉਣ ਦੇ ਵਿੱਚ ਹੈਲਪ ਕਰਦੀ ਆ, ਜਿਵੇਂ ਜਿਹੜੇ ਨਿਊਰੋਨਸ ਨਵੇਂ ਬਣਦੇ ਰਹਿੰਦੇ ਆ, ਉਹ ਇੱਕ ਨਿਊਰੋਨ ਦਾ ਦੂਜੇ ਨਿਊਰੋਨ ਨਾਲ ਕਨੈਕਸ਼ਨ ਟੁੱਟ ਜਾਂਦਾ ਪਰ ਕਿਸੇ ਤੀਜੇ ਨਿਊਰੋਨ ਨਾਲ ਕਨੈਕਸ਼ਨ ਬਣ ਜਾਂਦਾ, ਹਨਾ, ਜਾਂ ਫਿਰ ਜਿਹੜੇ ਐਗਜ਼ਿਸਟਿੰਗ ਨਿਊਰੋਨ ਸੀ ਜਿਹੜੇ ਆਲਮੋਸਟ ਹੁਣ ਮਤਲਬ ਜਾਂ ਤਾਂ ਡੈਡ ਹੋ ਗਏ ਨਿਊਰੋਨਸ ਜਾਂ ਫਿਰ ਉਹ ਕੰਮ ਨਹੀਂ ਕਰ ਰਹੇ ਹੈਗੇ, ਹਨਾ, ਉਹਨਾਂ ਨੂੰ ਇਹ ਬਾਹਰ ਕੱਢਦਾ ਜਦੋਂ ਬ੍ਰੇਨ ਆਪਣੇ ਮਤਲਬ ਉਹਨੂੰ ਖਤਮ ਕਰ ਦਿੰਦਾ ਜਾਂ ਫਿਰ ਨਵੇਂ ਨਿਊਰੋਨਸ ਜਿਵੇਂ ਜਨਰੇਟ ਕਰਦਾ ਹੈ। ਜਿਹੜੇ ਮੈਂ ਆਪਾਂ ਗੱਲ ਕੀਤੀ ਹੈ ਕਿ ਨਿਊਰੋਨ ਬਣਦੇ ਰਹਿੰਦੇ ਆ, ਬਟ ਹਾਲਾਂਕਿ ਪਹਿਲਾਂ ਹੀ ਮੰਨਦੇ ਸੀ ਕਿ ਸਿਰਫ ਬੱਚਿਆਂ 'ਚ ਹੀ ਹੁੰਦੇ ਆ, ਬਟ ਹੁਣ ਸਟੱਡੀਜ਼ ਹੁੰਦੀਆਂ ਹੁਣ ਸਾਨੂੰ ਪਤਾ ਲੱਗਦਾ ਕਿ ਨਹੀਂ, ਪੂਰੀ ਉਮਰ ਜਿਹੜੀ ਆ ਅਡਲਟਹੁੱਡ ਦੇ ਵਿੱਚ ਵੀ ਸਾਡੀ ਬੋਡੀ ਜਿਹੜੀ ਆ ਇਹ ਨਹੀਂ ਹੈ ਕਿ ਅਸੀਂ ਬਚਪਨ 'ਚ ਕੋਈ ਚੀਜ਼ ਸਿੱਖਾਂਗੇ ਤਾਂ ਉਹੀ ਸਾਨੂੰ ਜਿਹੜੀ ਆ ਆਊਗੀ, ਅਗਰ ਅਸੀਂ ਮਤਲਬ ਸਿਆਣੇ ਹੋ ਕੇ ਵੀ ਅਸੀਂ ਕੁਛ ਨਵਾਂ ਸਿੱਖ ਸਕਦੇ ਹਾਂ ਤਾਂ ਉਹਦੇ 'ਚ ਅਸੀਂ ਮਤਲਬ ਮੁਹਾਰਤ ਹਾਸਲ ਕਰ ਸਕਦੇ ਹਾਂ, ਹਨਾ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਔਰ ਇਹ ਸਿਰਫ ਇਹ ਲਰਨਿੰਗ ਦੇ ਵਿੱਚ ਹੈਲਪ ਨਹੀਂ ਕਰਦਾ, ਅਗਰ ਇੰਜਰੀ ਹੁੰਦੀ ਆ ਕੋਈ ਬ੍ਰੇਨ ਨੂੰ, ਜਿੱਦਾਂ ਲਾਸਟ ਐਪੀਸੋਡ 'ਚ ਮੈਂ ਗੱਲ ਕੀਤੀ ਸੀ ਕਿ ਕਈ ਵਾਰ ਇੱਕ ਹਿੱਸਾ ਦੂਜੇ ਹਿੱਸੇ ਦਾ ਕੰਮ ਕਰਨ ਲੱਗ ਜਾਂਦਾ ਬ੍ਰੇਨ ਦਾ, ਹਨਾ, ਤਾਂ ਇੰਜਰੀ ਤੋਂ ਵੀ ਤੁਹਾਨੂੰ ਜਿਹੜੀ ਆ ਉਹ ਤੋਂ ਤੁਸੀਂ ਕਿੱਦਾਂ ਬਚਣਾ ਹੈ, ਕਿਉਂਕਿ ਬਹੁਤ ਸਾਰੇ ਲੋਕ ਆਪਾਂ ਦੇਖਦੇ ਹਾਂ ਕਿ ਕਿਸੇ ਨੂੰ ਕੋਈ ਐਕਸੀਡੈਂਟ ਹੋਣ ਤੋਂ ਬਾਅਦ ਉਹ ਠੀਕ ਵੀ ਹੋ ਜਾਂਦੇ ਆ, ਹਨਾ, ਬ੍ਰੇਨ ਉਹਨਾਂ ਦਾ ਸੈੱਟ ਹੋ ਜਾਂਦਾ, ਤਾਂ ਉਹ ਇਸੇ ਲਈ ਹੁੰਦਾ ਕਿ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰ ਰਿਹਾ ਹੈਗਾ ਤੇ ਅਡਲਟਹੁੱਡ ਦੇ ਵਿੱਚ ਵੀ ਕੰਟੀਨਿਊ ਰਹਿੰਦੀ ਆ। ਔਰ ਅਸੀਂ ਅਗਰ ਇਹਦੀ ਸਟਰਕਚਰ ਅਗਰ ਇਹਦੀ ਮੈਂ ਟਾਈਪਸ ਦੀ ਗੱਲ ਕਰਾਂ ਤਾਂ ਦੋ ਤਰ੍ਹਾਂ ਦੀ ਹੋ ਜਾਂਦੀ ਹੈ, ਇੱਕ ਸਟਰਕਚਰਲ ਨਿਊਰੋਪਲਾਸਟੀਸਿਟੀ, ਇੱਕ ਫੰਕਸ਼ਨਲ ਨਿਊਰੋਪਲਾਸਟੀਸਿਟੀ। ਸਟਰਕਚਰਲ ਮਤਲਬ ਕਿ ਤੁਹਾਡੀ ਬ੍ਰੇਨ ਦੀ ਜਿਹੜੀ ਆ ਨਿਊ ਫਿਜ਼ੀਕਲ ਸਟਰਕਚਰ ਚੇਂਜ ਹੋ ਜਾਂਦੀ ਹੈ, ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਨਵੇਂ ਨਵੇਂ ਕਨੈਕਸ਼ਨਸ ਬਣਦੇ ਰਹਿੰਦੇ ਆ, ਹਨਾ, ਉਹ ਬਣਦੇ ਉਦੋਂ ਜਦੋਂ ਅਸੀਂ ਕੁਛ ਸਿੱਖਦੇ ਹਾਂ, ਜਿਹੜਾ ਮਤਲਬ ਕੁਛ ਸਿੱਖਣਾ ਨਵਾਂ ਸ਼ੁਰੂ ਕਰਦੇ ਹਾਂ, ਮੰਨ ਲਓ ਕੋਈ ਪਰਟੀਕੁਲਰ ਫੀਲਡ, ਜਿੱਦਾਂ ਮੈਂ ਪਹਿਲਾਂ ਵੀ ਐਗਜ਼ਾਮਪਲ ਕੋਈ ਗਾਣਾ ਤੁਸੀਂ ਸਿੱਖਣਾ ਸ਼ੁਰੂ ਕੀਤਾ, ਕੋਈ ਮਿਊਜ਼ਿਕ ਇੰਸਟਰੂਮੈਂਟ ਤੁਸੀਂ ਵਜਾਉਣਾ ਸ਼ੁਰੂ ਕੀਤਾ, ਤਾਂ ਉਹਦੇ ਨਾਲ ਰਿਲੇਟਡ ਤੁਹਾਡੇ ਜਿਹੜੇ ਨਿਊਰਲ ਕਨੈਕਸ਼ਨ ਜਿਹੜੇ ਆ ਉਹ ਰੀਨਿਊ ਹੁੰਦੇ ਰਹਿੰਦੇ ਆ ਜਾਂ ਨਵੇਂ ਨਵੇਂ ਬਣਦੇ ਰਹਿੰਦੇ ਆ। ਸੋ ਇਹ ਐਕਸਪੀਰੀਅੰਸ ਦਾ ਮੈਮਰੀਜ਼ ਦੀ ਵਜ੍ਹਾ ਨਾਲ ਹੁੰਦਾ ਜਿਹੜਾ ਤੁਹਾਡੀ ਬ੍ਰੇਨ ਦੇ ਵਿੱਚ ਫਿਜ਼ੀਕਲ ਚੇਂਜ ਆਉਂਦਾ ਹੈ। ਤੇ ਦੂਜਾ ਚੇਂਜ ਸਾਡਾ ਫੰਕਸ਼ਨਲ ਪਲਾਸਟੀਸਿਟੀ ਹੁੰਦਾ ਹੈ, ਇਹਦਾ ਮਤਲਬ ਕਿ ਫੰਕਸ਼ਨਲ ਜਿਹੜੇ ਇੱਕ ਡੈਮੇਜ ਏਰੀਆ ਤੋਂ ਜਿਹੜਾ ਅਨਡੈਮੇਜ ਏਰੀਆ ਦੇ ਵਿੱਚ ਕਈ ਵਾਰ ਫੰਕਸ਼ਨ ਮੂਵ ਕਰ ਜਾਂਦੇ ਆ, ਜਿਵੇਂ ਕੋਈ ਮੰਨ ਲਓ ਕੋਈ ਹਿੱਸਾ ਜਿਹੜਾ ਮੂਵਮੈਂਟ ਦਾ ਤੁਹਾਡਾ ਇਫੈਕਟ ਹੋ ਗਿਆ ਆਫਟਰ ਐਕਸੀਡੈਂਟ ਜਾਂ ਕਿਸੇ ਹੋਰ ਚੀਜ਼ ਦੀ ਵਜ੍ਹਾ ਨਾਲ, ਕਿਸੇ ਡਿਜ਼ੀਜ਼ ਦੀ ਵਜ੍ਹਾ ਨਾਲ, ਤਾਂ ਹੋ ਸਕਦਾ ਕਿ ਤੁਹਾਡੇ ਬੋਡੀ ਦਾ ਜਿਹੜਾ ਸੋਰੀ ਬ੍ਰੇਨ ਦਾ ਜਿਹੜਾ ਹੋਰ ਕੋਈ ਹਿੱਸਾ ਜਿਹੜਾ ਆ ਉਹ ਰੋਲ ਨੂੰ ਪਲੇ ਕਰਨਾ ਸ਼ੁਰੂ ਕਰ ਦੇਵੇ ਵਿਜ਼ਨ ਦੇ ਵਿੱਚ, ਹਨਾ। ਔਰ ਓਬਵੀਅਸਲੀ ਇਹ ਨਹੀਂ ਹੋਊਗਾ ਕਿ ਜਿਹੜੇ ਨਹੀਂ ਮਤਲਬ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਹ ਨਹੀਂ ਹੈਗਾ ਕਿ ਹਿਪੋਕੈਂਪਸ ਹੀ ਮੈਮਰੀ ਚ ਰੋਲ ਪਲੇ ਕਰਦਾ, ਬਾਕੀ ਹੋਰ ਕੋਈ ਆਰਗਨਸ ਵੀ ਕਰਦੇ ਆ, ਹਨਾ। ਤੇ ਓਬਵੀਅਸਲੀ ਜੇ ਹਿਪੋਕੈਂਪਸ ਚ ਕੋਈ ਇਸ਼ੂ ਆਇਆ ਤਾਂ ਹੋ ਸਕਦਾ ਕਿ ਹਿਪੋਕੈਂਪਸ ਦਾ, ਕਿਉਂਕਿ ਬਹੁਤ ਸਾਰੇ ਨਿਊਰੋਨਸ ਹੈਗੇ ਆ, ਤਾਂ ਹੋਰ ਕੋਈ ਨਿਊਰੋਨ ਜਿਹੜਾ ਉਹ ਵਾਲਾ ਕੰਮ ਕਰਨ ਲੱਗ ਜਾਵੇ। ਸੋ ਇੱਦਾਂ ਜਿਹੜਾ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰਦਾ ਰਹਿੰਦਾ, ਚਾਹੇ ਉਹ ਆਪਣੀ ਸਟਰਕਚਰ ਚੇਂਜ ਕਰਨੀ ਹੋਵੇ ਚਾਹੇ ਉਹ ਆਪਣਾ ਕੰਮ ਚੇਂਜ ਕਰਨਾ ਹੋਵੇ, ਉਹਨੂੰ ਹੀ ਅਸੀਂ ਨਿਊਰੋਪਲਾਸਟੀਸਿਟੀ ਕਹਿੰਦੇ ਹਾਂ।
0: ਰਾਈਟ ਰਾਈਟ, ਠੀਕ ਹੈ। ਫੰਕਸ਼ਨਲ ਔਰ ਸਟਰਕਚਰਲ ਪਲਾਸਟੀਸਿਟੀ ਦੇ ਬਾਰੇ ਦੱਸਿਆ ਹੈਗਾ, ਔਰ ਦੋ ਚੀਜ਼ਾਂ ਜਿਹੜੀਆਂ ਦੋ ਹੋਰ ਮੇਨ ਇਹਦੇ 'ਤੇ ਜਿਹੜੀਆਂ ਗੱਲਾਂ ਆਪਾਂ ਦੇਖਣੀਆਂ ਹੈਗੀਆਂ ਨੇ ਕਿ ਕਿਸ ਕਿਸਮ ਦੇ ਨਾਲ ਇਹਨੂੰ ਇਨਫਲੂਐਂਸ ਜਿਹੜੇ ਨੇ ਫੈਕਟਰ ਕਰਦੇ ਨੇ ਔਰ ਕਿਵੇਂ ਕਿਵੇਂ ਇਹਦੇ ਬਾਰੇ ਪਤਾ ਚੱਲਿਆ, ਔਰ ਆਮ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਹੋਰ ਉਦਾਹਰਣਾਂ ਦੇ ਨਾਲ ਇਹਨੂੰ ਤੁਹਾਨੂੰ ਹੋਰ ਸੌਖਾ ਕਰਕੇ ਸਮਝਾਵਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਪਹਿਲਾਂ ਸੰਦੀਪ ਜੀ, ਅਤੇ ਬ੍ਰੇਕ ਤੋਂ ਬਾਅਦ ਆ ਕੇ ਫਿਰ ਇਸ ਮਸਲੇ ਦੇ ਉੱਤੇ ਥੋੜ੍ਹੀ ਜਿਹੀ ਹੋਰ ਵਿਸਤਾਰ ਦੇ ਵਿੱਚ ਗੱਲ ਕਰਦੇ ਹਾਂ। ਰੇਡੀਓ ਹਾਂਜੀ 1674 AM ਦੇ ਉੱਤੇ ਪ੍ਰੋਗਰਾਮ ਡੀਪ ਟਾਕ ਸ਼ੋਅ।

0: ਰੇਡੀਓ ਹਾਂਜੀ 1674 ਐਮ ਤੇ ਪ੍ਰੋਗਰਾਮ ਡੀਪ ਟਾਕ ਸ਼ੋਅ ਲੈ ਕੇ ਹੋਏ ਹਾਂ ਜੀ ਹਾਜ਼ਰ। ਔਰ ਗੱਲ ਅੱਜ ਦੇ ਦਿਨ ਨਿਊਰੋ ਪਲਾਸਟੀਸਿਟੀ ਦੀ ਚੱਲ ਰਹੀ ਹੈਗੀ ਹੈ। ਪਲਾਸਟੀਸਿਟੀ ਜਾਂ ਇਲਾਸਟੀਸਿਟੀ, ਯਾਨੀ ਕਿ ਪਲਾਸਟੀਸਿਟੀ ਜਾਂ ਇਲਾਸਟੀਸਿਟੀ ਇੱਕੋ ਚੀਜ਼ਾਂ ਨਹੀਂ ਹੁੰਦੀਆਂ, ਦੋ ਅੱਡ ਅੱਡ ਚੀਜ਼ਾਂ ਹੁੰਦੀਆਂ ਨੇ। ਜਿੱਦਾਂ ਮੇਰਾ ਦਿਮਾਗ ਅਤੇ ਡਾਕਟਰ ਸੰਦੀਪ ਕੌਰ ਹੋਰਾਂ ਦਾ ਦਿਮਾਗ ਫਰਕ ਹੈਗਾ। ਸੰਦੀਪ ਜੀ ਵੈਲਕਮ, ਕੀ ਹਾਲ ਚਾਲ ਨੇ ਜੀ?
1: ਮੈਂ ਠੀਕ ਹਾਂ ਬਾਜੀ, ਤੁਸੀਂ ਦੱਸੋ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਜਿਹੜਾ ਇਲਾਸਟੀਸਿਟੀ ਦੀ ਗੱਲ ਮੈਂ ਕਰ ਰਿਹਾ ਸੀਗਾ ਕਿ ਜਿੱਦਾਂ ਦਿਮਾਗ, ਜਿੱਦਾਂ ਆਪਾਂ ਜਿੰਨਾ ਸਟਰੈਚ ਕਰੀਏ, ਜਿੰਨਾ ਖਿੱਚੀਏ, ਉਨਾ ਵਰਤਿਆ ਜਾਂਦਾ, ਉਨਾ ਕੰਮ ਕਰਦਾ ਹੈਗਾ। ਇੱਕ ਚੀਜ਼ ਮੈਨੂੰ ਦੱਸਿਓ, ਆਹ ਠੀਕ ਹੈ, ਤੁਹਾਡੀਆਂ ਗੱਲਾਂ ਸਾਰੀਆਂ ਮੈਂ ਸਮਝ ਆ ਰਹੀਆਂ ਹੈਗੀਆਂ ਨੇ ਔਰ ਸਰੋਤਿਆਂ ਨੂੰ ਵੀ ਸਮਝ ਆ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਫੰਕਸ਼ਨਲ ਅਤੇ ਸਟਰਕਚਰ ਪਲਾਸਟੀਸਿਟੀ ਕੰਮ ਕਰਦੀ ਹੈ। ਹਿੰਦੀ ਫਿਲਮਾਂ ਦੇ ਵਿੱਚ ਜਾਂ ਇੰਗਲਿਸ਼ ਫਿਲਮਾਂ ਦੇ ਵਿੱਚ ਇੱਕ ਚੀਜ਼ ਬੜੀ ਆਉਂਦੀ ਹੈਗੀ ਹੈ ਕਿ ਉਹ ਫਲਾਣੇ ਬੰਦੇ ਦਾ ਐਕਸੀਡੈਂਟ ਹੋਇਆ ਅਤੇ ਐਕਸੀਡੈਂਟ ਤੋਂ ਬਾਅਦ ਉਹਦੀ ਯਾਦਦਾਸ਼ਤ ਚਲੀ ਗਈ, ਫਿਰ ਉਹਦੀ ਯਾਦਦਾਸ਼ਤ ਚਲੀ ਗਈ, ਉਹਨੂੰ ਬੰਦੇ ਸਾਰੇ ਭੁੱਲ ਜਾਂਦੇ ਨੇ ਪਰ ਉਹਨੂੰ ਸ਼ਬਦ ਜ਼ਰੂਰ ਯਾਦ ਰਹਿੰਦੇ ਨੇ, ਉਹਨੂੰ ਗੱਲ ਕਰਨੀ ਜ਼ਰੂਰ ਯਾਦ ਰਹਿੰਦੀ ਹੈ। ਇੱਦਾਂ ਨਹੀਂ ਕਿ ਬੰਦੇ ਦੀ ਯਾਦਦਾਸ਼ਤ ਗਈ ਅਤੇ ਉਹ ਕੰਪਲੀਟਲੀ ਵਾਈਪ ਆਊਟ ਹੋ ਗਿਆ ਕਿ ਉਹਨੂੰ ਬੋਲਣਾ ਤੱਕ ਨਹੀਂ ਆ ਰਿਹਾ, ਉਹ ਮਤਲਬ ਜ਼ੀਰੋ ਕੰਡੀਸ਼ਨ ਦੇ ਵਿੱਚ ਚਲਾ ਗਿਆ। ਇੱਦਾਂ ਨਹੀਂ ਹੈ, ਸਰਟਨ ਚੀਜ਼ਾਂ ਭੁੱਲ ਜਾਂਦਾ ਹੈਗਾ ਇਹ ਜਿਹੜੀ ਹੈਗੀ। ਔਰ ਫਿਰ ਉਸ ਤੋਂ ਬਾਅਦ, ਚਲੋ ਖੈਰ ਹਿੰਦੀ ਫਿਲਮਾਂ 'ਚ ਤਾਂ ਥੋੜ੍ਹਾ ਜਿਹਾ ਓਵਰ ਦੀ ਟੋਪ ਹੋ ਜਾਂਦਾ ਕਿ ਫਿਰ ਉਹਨੂੰ ਕੁਛ ਇਹੋ ਜਿਹਾ ਯਾਦ ਆਉਂਦਾ ਸੀਨ ਅਤੇ ਉਹਨੂੰ ਫਿਰ ਸਾਰੀ ਮੈਮਰੀ ਬੈਕ ਹੋ ਜਾਂਦੀ ਹੈਗੀ ਹੈ। ਫਲੈਸ਼ਿਜ਼ ਕਹਿ ਲੈਂਦੇ ਹੁੰਦੇ, ਬਹੁਤ ਸਾਰੇ ਲੋਕਾਂ ਨੂੰ ਫਲੈਸ਼ਿਜ਼ ਰਹਿ ਜਾਂਦੇ ਹੁੰਦੇ ਨੇ ਯਾਦ, ਜਦੋਂ ਮੈਮਰੀ ਜਾਣ ਲੱਗਦੀ ਹੈਗੀ ਹੈ ਜਾਂ ਜਦੋਂ ਇਸ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਹੈਗੀਆਂ ਨੇ। ਬਟ ਫਿਰ ਵੀ ਜਿਵੇਂ ਇਹ ਇਫ ਇਟ ਮੇਕ ਸੈਂਸ, ਅਤੇ ਸੰਦੀਪ ਜੀ ਇਹਨੂੰ ਥੋੜ੍ਹਾ ਜਿਹਾ ਹੋਰ ਸਿੰਪਲੀਫਾਈ ਕਰਕੇ ਦੱਸੋਗੇ ਕਿ ਕਿਹੜੇ ਕਿਹੜੇ ਐਸੇ ਫੈਕਟਰਸ ਹੈਗੇ ਨੇ ਜਿਹੜੇ ਇਨਫਲੂਐਂਸ ਕਰਦੇ ਹੈਗੇ ਨੇ ਦਿਮਾਗ ਨੂੰ, ਦਿਮਾਗ ਦੇ ਨਾਲ ਜੁੜੀਆਂ ਹੋਈਆਂ ਐਕਟੀਵਿਟੀਜ਼ ਨੂੰ?
1: ਹਾਂਜੀ, ਮਤਲਬ ਜਿਹੜੇ ਫੈਕਟਰਸ ਦੀ ਜਦੋਂ ਅਸੀਂ ਗੱਲ ਕੀਤੀ, ਆਪਾਂ ਵੈਸੇ ਸੁਣਦੇ ਹਾਂ ਅੱਜ ਕੱਲ੍ਹ ਆਪਾਂ ਵੀਡੀਓਜ਼ 'ਚ ਬਹੁਤ ਸੁਣਦੇ ਹਾਂ ਕਿ ਹੈਲਦੀ ਖਾਣਾ ਖਾਓ, ਸੌਵੋ ਟਾਈਮ 'ਤੇ, ਉਹ ਸਾਰਾ ਕੁਛ ਹੈ ਨਾ, ਪੋਜ਼ਿਟਿਵ ਚੇਂਜਸ। ਮੋਟੀਵੇਸ਼ਨਲ ਸਪੀਕਰ ਜਿਹੜੇ ਹੈ ਬਹੁਤ ਬੋਲਦੇ ਇੱਦਾਂ ਦੀ ਚੀਜ਼ਾਂ, ਹੈ ਨਾ, ਔਰ ਕਿਸੇ ਹੱਦ ਤੱਕ ਸਹੀ ਵੀ ਹੈਗੀਆਂ ਕਿਉਂਕਿ ਜਿਹੜੀ ਹੈ ਸਾਡਾ ਐਕਸਪੀਰੀਅੰਸ ਹੈਗਾ ਜਾਂ ਸਾਡਾ ਸਲੀਪ ਪੈਟਰਨ ਆ ਜਾਂ ਅਸੀਂ ਕਿੰਨੇ ਐਕਟਿਵ ਆ ਆਪਣੇ ਲਾਈਫ ਸਟਾਈਲ ਦੇ ਵਿੱਚ, ਉਹ ਇਫੈਕਟ ਕਰਦਾ ਸਾਡੀ ਬ੍ਰੇਨ ਦੀ ਐਕਟੀਵਿਟੀ ਨੂੰ ਔਰ ਸਾਡੀ ਅੱਗੇ ਬੋਡੀ ਦੀ ਐਕਟੀਵਿਟੀ ਨੂੰ, ਕਿ ਜਿੰਨਾ ਜ਼ਿਆਦਾ ਅਸੀਂ ਮਤਲਬ ਐਕਟਿਵ ਰਹਾਂਗੇ ਉਨੇ ਹੀ ਅਸੀਂ ਜਿਹੜੇ ਸਟਰੋਂਗ ਸਟਰੋਂਗ ਰਹੋਗੇ ਔਰ ਬ੍ਰੇਨ ਵੀ ਸਾਡਾ ਮਤਲਬ ਹੈਲਦੀ ਰਹੇਗਾ, ਹਨਾ। ਕਿਉਂਕਿ ਜਦੋਂ ਤੁਸੀਂ ਮੈਮਰੀ ਦੀ ਗੱਲ ਕਰਦੇ ਤਾਂ ਅਗਰ ਕਿਉਂਕਿ ਵਰਲਡ 'ਚ ਬਹੁਤ ਜ਼ਿਆਦਾ ਕੰਪੀਟੀਸ਼ਨ ਵੀ ਹੁੰਦੇ ਆ ਲੋਕਾਂ ਦੇ, ਜਿਹੜੇ ਬਹੁਤ ਚੀਜ਼ਾਂ ਸਟੋਰ ਮੈਮਰੀਜ਼ ਹੈ ਨਾ ਸਟੋਰ ਕਰਕੇ ਰੱਖ ਸਕਦੇ ਆ, ਸੋ ਉਹ ਲੋਕਾਂ ਨੇ ਕਈ ਵਾਰ, ਮੈਂ ਇੰਟਰਵਿਊ ਦੇਖਿਆ ਕਿ ਉਹ ਕਹਿੰਦੇ ਆ ਕਿ ਅਸੀਂ ਮਤਲਬ ਪ੍ਰੋਪਰ ਖਾਣਾ ਖਾਂਦੇ ਹਾਂ, ਹੈਲਦੀ ਡਾਇਟ ਖਾਂਦੇ ਹਾਂ, ਮਤਲਬ ਕਿਉਂਕਿ ਸਾਡੇ ਇੰਡੀਅਨਸ ਦੀ ਅਗਰ ਅਸੀਂ ਡਾਇਟ ਦੀ, ਸਾਡੀ ਡਾਇਟ 'ਚ ਕਾਰਬਸ ਜ਼ਿਆਦਾ ਹੁੰਦੇ ਆ, ਪ੍ਰੋਟੀਨ ਘੱਟ ਹੁੰਦੇ ਆ, ਹੈ ਨਾ, ਅਤੇ ਉਹ ਚੀਜ਼ਾਂ ਹੁੰਦੀਆਂ, ਤਾਂ ਉਹ ਕਹਿੰਦੇ ਕਿ ਅਸੀਂ ਬੈਲੈਂਸ ਡਾਇਟ ਖਾਂਦੇ ਹਾਂ, ਅਸੀਂ ਸੌਂਦੇ ਟਾਈਮ ਤੇ ਹੈਗੇ ਆ, ਹਨਾ, ਔਰ ਇੱਕ ਹਰ ਬੰਦੇ ਦਾ ਇੱਕ ਪਰਸਨਲ ਮਤਲਬ ਪਰਸੀਵ ਕਰਨ ਦਾ ਚੀਜ਼ਾਂ ਨੂੰ ਆਈਡੀਆ ਹੁੰਦਾ। ਕਈ ਵਾਰ ਤੁਸੀਂ ਆਪਾਂ ਕਈ ਵਾਰ ਪੋਡਕਾਸਟ ਅੱਗੇ ਤੁਸੀਂ ਗੱਲ ਕੀਤੀ ਆ, ਤੁਸੀਂ ਕਈ ਵਾਰ ਛੋਟੀ ਫਾਰਮਸ 'ਚ ਉਹਨੂੰ ਕਰ ਦਿੰਦੇ, ਆਪਣੇ ਟੀਚਰ ਸਾਨੂੰ ਸਿਖਾਉਂਦੇ ਹੁੰਦੇ ਸੀ ਨਾ, ਕੋਈ ਵਰਡ ਬਣਾ, ਕੋਈ ਵੱਡੀ ਚੀਜ਼ ਆ, ਮੰਨ ਲਓ ਪਲੈਨਟਸ ਦੇ ਨਾਮ ਸਾਨੂੰ ਯਾਦ ਨਹੀਂ ਰਹਿ ਰਹੇ, ਉਹ ਛੋਟੀ ਉਹਨੂੰ ਛੋਟੇ ਛੋਟੇ ਵਰਡਸ ਕਹਿੰਦੇ ਹੁੰਦੇ ਸੀ ਕਿ ਇਹ ਵਾਲਾ ਵਰਡ ਯਾਦ ਕਰ ਲਓ ਤੁਹਾਨੂੰ ਯਾਦ ਰਹਿ ਜਾਣਗੇ, ਹੈ ਨਾ। ਤੋ ਹਰ ਬੰਦਾ ਆਪਣੇ ਹਿਸਾਬ ਨਾਲ ਆਪਾਂ ਕਿਸੇ ਤਰ੍ਹਾਂ ਜਿਹੜਾ ਮੋਡੀਫਾਈ ਕਰ ਲੈਂਦੇ ਹਾਂ, ਕਿਉਂਕਿ ਆਪਾਂ ਜ਼ਿਆਦਾ ਇੱਕ ਸਾਡੇ ਬ੍ਰੇਨ ਦਾ ਇਹ ਵੀ ਹੈ ਕਿ ਸਟੋਰੀਜ਼ ਨੂੰ ਅਸੀਂ ਜ਼ਿਆਦਾ ਪਰਸੀਵ ਕਰਦੇ ਹਾਂ ਰਾਦਰ ਦੈਨ ਕਿ, ਇਸੇ ਲਈ ਅਸੀਂ ਬੁੱਕਸ ਪੜ੍ਹਦੇ ਬੋਰ ਹੋ ਜਾਂਦੇ ਹਾਂ, ਪਰ ਅਸੀਂ ਮੂਵੀਜ਼ ਦੇਖ, ਅਗਰ ਮੂਵੀਜ਼ ਦੇਖਦੇ ਹਾਂ, ਮੂਵੀਜ਼ 'ਚ ਕੋਈ ਚੀਜ਼ ਦੇਖਦੇ ਹਾਂ ਸਾਨੂੰ ਯਾਦ ਰਹਿ ਜਾਂਦੀ ਆ, ਪਰ ਅਸੀਂ ਜਦੋਂ ਬੁੱਕਸ 'ਚ ਪੜ੍ਹਦੇ ਹਾਂ ਜਾਂ ਆਪਣੇ ਸਕੂਲ ਦੀਆਂ ਬੁੱਕਸ 'ਚ ਪੜ੍ਹਦੇ ਹਾਂ ਉਹਦੇ 'ਚ ਸਾਨੂੰ ਥੋੜ੍ਹੀ ਘੱਟ ਯਾਦ ਰਹਿੰਦੀ ਆ। ਸੋ ਇਹ ਸਾਰੇ ਫੈਕਟਰ ਜਿਹੜੇ ਹੈਗੇ ਇਨਫਲੂਐਂਸ ਕਰਦੇ, ਜਿਵੇਂ ਐਕਸਪੀਰੀਅੰਸ ਦੀ ਮੈਂ ਗੱਲ ਕੀਤੀ ਆ, ਸੋ ਇਹਦੇ ਜਿੱਦਾਂ ਨਿਊਰੋਪਲਾਸਟੀਸਿਟੀ ਦੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਇਹਦਾ ਮਤਲਬ ਸਿਰਫ ਪੋਜ਼ਿਟਿਵ ਇਫੈਕਟਸ ਨਹੀਂ ਹੈਗੇ, ਨੈਗੇਟਿਵ ਇਫੈਕਟਸ ਵੀ ਹੈਗੇ ਆ। ਜਿਵੇਂ ਲਾਸਟ ਐਪੀਸੋਡ 'ਚ ਮੈਂ ਸਕਰੀਨ ਟਾਈਮ ਦੀ ਗੱਲ ਕੀਤੀ ਸੀ, ਔਰ ਇਹ ਸਿਰਫ ਅਡਲਟਸ, ਸਿਰਫ ਬੱਚਿਆਂ ਦੇ ਲਈ ਨਹੀਂ, ਅਡਲਟਸ ਦੇ ਲਈ ਵੀ ਹੈ। ਹੈ ਹਨਾ, ਕਿਉਂਕਿ ਸਾਨੂੰ ਪਤਾ ਕਿ ਹੁਣ ਅਸੀਂ ਰੀਲਸ ਜਾਂ ਸ਼ਾਰਟਸ ਇੰਨੇ ਦੇਖਦੇ ਹਾਂ ਕਿ ਸਾਡਾ ਅਟੈਂਸ਼ਨ ਟਾਈਮ ਜਿਹੜਾ ਸਪੈਨ ਜਿਹੜਾ ਘੱਟ ਰਿਹਾ ਹਨਾ, ਰਿਸਰਚ ਹੋ ਰਹੀ ਹੈ ਕਿ ਹਾਂ ਔਨ ਐਵਰੇਜ ਸਾਡਾ ਅਟੈਂਸ਼ਨ ਸਪੈਨ ਘੱਟ ਰਿਹਾ ਰੀਲਸ ਦੇਖਣਾ, ਕਿਉਂਕਿ ਛੋਟੀ ਛੋਟੀ ਛੋਟੀ ਛੋਟੀ ਵੀਡੀਓਜ਼ ਦੇਖਦੇ ਹਾਂ। ਸੋ ਇੱਦਾਂ ਦੀ ਜਿਹੜੀਆਂ ਸਟੱਡੀਜ਼ ਵੀ ਕਾਫੀ ਹੋਈਆਂ ਐਕਸਪੀਰੀਅੰਸ ਦੇ ਬੇਸ ਤੇ, ਇੱਦਾਂ ਦੀ ਇੱਕ ਸਟੱਡੀ ਹੋਈ ਹੈ ਲੰਡਨ ਟੈਕਸੀ ਡਰਾਈਵਰਸ ਦੇ ਉੱਤੇ 2000s ਦੇ ਵਿੱਚ। ਲੰਡਨ ਦੇ ਵਿੱਚ ਕੀ ਹੁੰਦਾ, ਬਹੁਤ ਜ਼ਿਆਦਾ ਇਹਨੂੰ ਪਤਾ ਵੀ ਹੋਣਾ ਕਿ ਉੱਥੇ ਜਿਹੜੇ ਟੈਕਸੀ ਡਰਾਈਵਰ ਆ ਉਹਨਾਂ ਨੂੰ ਇੱਕ ਟੈਸਟ ਦੇਣਾ ਪੈਂਦਾ ਲਾਇਸੈਂਸ ਜਿਹੜਾ ਉਹ ਕਰਨ ਦੇ ਲਈ। ਉਹਨਾਂ ਦੀ ਜਿਹੜੀਆਂ ਲੰਡਨ ਦੇ ਵਿੱਚ 25,000 ਦੇ ਕਰੀਬ ਆਈ ਥਿੰਕ ਸਟਰੀਟਸ ਹੈਗੀਆਂ, ਉਹਨਾਂ ਸਟਰੀਟਸ ਦੇ ਸਾਰਿਆਂ ਦੇ ਮੈਪਸ ਮਤਲਬ ਉਹਨਾਂ ਨੂੰ ਮੂੰਹ ਜ਼ਬਾਨੀ ਜਿਵੇਂ ਕਹਿੰਦੇ ਹੁੰਦੇ ਉਹ ਯਾਦ ਹੋਣੇ ਚਾਹੀਦੇ ਆ। ਹਾਂਜੀ, ਤੇ ਉਹ ਯਾਦ ਹੋਣੇ ਚਾਹੀਦੇ ਆ, ਉਹ ਮੈਪਸ ਨਹੀਂ ਯੂਜ਼ ਕਰ ਸਕਦੇ ਉਸ ਟੈਸਟ ਤੇ। ਉਸ ਟੈਸਟ ਪ੍ਰਿਪੇਅਰ ਕਰਨ ਚ ਲੋਕਾਂ ਨੂੰ 3-4 ਸਾਲ ਲੱਗ ਜਾਂਦੇ ਆ, ਔਰ ਈਵਨ ਅੱਜ ਵੀ ਉਹ ਟੈਸਟ ਹੁੰਦਾ ਹਨਾ। ਸੋ ਤੁਸੀਂ ਗੂਗਲ ਮੈਪ ਦੇ ਭਰੋਸੇ ਲਾਇਸੈਂਸ ਨਹੀਂ ਲੈ ਸਕਦੇ, ਤੁਹਾਨੂੰ ਹਰ ਸਟਰੀਟ ਦਾ ਪਤਾ ਹੋਣਾ ਚਾਹੀਦਾ। ਸੋ ਇੱਦਾਂ ਦੀ ਇੱਕ ਸਟੱਡੀ ਹੋਈ ਸੀਗੀ 2000s ਦੇ ਵਿੱਚ, ਜਿਹਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਜਿਹੜੇ ਕੁਛ ਲੋਕ ਲਏ ਜਿਹੜੇ ਐਕਸਪੀਰੀਅੰਸਡ ਟੈਕਸੀ ਡਰਾਈਵਰ ਸੀਗੇ ਉੱਥੇ ਦੇ, ਔਰ ਕੁਛ ਕੰਟਰੋਲ ਗਰੁੱਪ ਸਾਇੰਸ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕੰਟਰੋਲ ਗਰੁੱਪ ਲਿਆ ਜਿਹਨਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਸੀਗਾ ਇੱਦਾਂ ਦਾ ਹਨਾ। ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਸਟੱਡੀ ਕੀਤਾ ਤਾਂ ਉਹਨਾਂ ਨੇ ਇਹ ਰਿਅਲਾਈਜ਼ ਕੀਤਾ ਕਿ ਉਹਨਾਂ ਦਾ ਜਿਹੜਾ ਹਿਪੋਕੈਂਪਸ ਦੀ ਮੈਂ ਪਹਿਲਾਂ ਗੱਲ ਕੀਤੀ ਸੀ, ਪਿਛਲਾ ਹਿੱਸਾ ਜਿਹੜਾ ਉਹਦਾ ਹਿਪੋਕੈਂਪਸ ਦਾ, ਉਹਦਾ ਜਦੋਂ ਉਹਦਾ ਗ੍ਰੇ ਮੈਟਰ ਜਿਹੜਾ ਉਹਨਾਂ ਨੂੰ ਵਧਿਆ ਮਿਲਿਆ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਕਿ ਕਾਫੀ ਸਾਲਾਂ ਤੋਂ ਜਿਹੜਾ ਉੱਥੇ ਟੈਕਸੀ ਚਲਾ ਰਹੇ ਸੀਗੇ, ਰਾਦਰ ਦੈਨ ਕਿ ਜਿਹੜੇ ਲੋਕਾਂ ਨੂੰ ਕੋਈ ਇਹੋ ਜਿਹਾ ਐਕਸਪੀਰੀਅੰਸ ਨਹੀਂ ਸੀਗਾ ਹਨਾ। ਔਰ ਇਹ ਪ੍ਰੂਵ, ਇਹ ਸਟੱਡੀ ਪ੍ਰੂਵ ਕਰਦੀ ਹੈ ਕਿ ਜਦੋਂ ਤੁਸੀਂ ਇੱਕੋ ਚੀਜ਼, ਜਿੱਦਾਂ ਅਰਿਸਟੋਟਲ ਦੀ ਵੀ ਅਸੀਂ ਗੱਲ ਕੀਤੀ ਸੀ ਕਿ ਰੈਪੀਟੀਸ਼ਨ ਦੇ ਨਾਲ ਤੁਸੀਂ ਪਰਫੈਕਟ ਹੁੰਦੇ ਆ ਹਨਾ, ਤੇ ਇਹ ਵੀ ਸੇਮ ਇਸ ਗੱਲ ਨੂੰ ਜਿਹੜੀ ਆ ਪ੍ਰੂਵ ਕਰਦੀ ਹੈ ਕਿ ਕਿਉਂਕਿ ਉਹ ਰਿਪੀਟ ਉਹਨਾਂ ਦੇ ਓਬਵੀਅਸਲੀ ਉਹਨਾਂ ਦਾ ਕੰਮ ਆ ਇਹ, ਤਾਂ ਉਹਨਾਂ ਉਹ ਇਸ ਚੀਜ਼ ਨੂੰ ਸੋਚਦੇ ਰਹਿੰਦੇ ਆ, ਉਹਨਾਂ ਗਲੀਆਂ ਚੋਂ ਲੰਘਦੇ ਰਹਿੰਦੇ ਆ, ਸਾਰਾ ਕੁਛ ਕਰਦੇ ਰਹਿੰਦੇ ਹਨਾ, ਤਾਂ ਉਹਨਾਂ ਨੂੰ ਯਾਦ ਰਹਿੰਦਾ। ਤੇ ਇਸ ਲਈ ਉਹਨਾਂ ਨੇ ਪਾਇਆ ਕਿ ਉਹਨਾਂ ਦੀ ਬੋਡੀ ਦਾ ਜਿਹੜਾ ਬ੍ਰੇਨ ਦਾ ਜਿਹੜਾ ਉਹ ਹਿੱਸਾ ਉਹਨਾਂ ਨੂੰ ਗ੍ਰੇ ਮੈਟਰ ਉਹਦਾ ਵਧਿਆ ਹੋਇਆ ਮਿਲਿਆ ਜਿਹੜਾ ਸੀਗਾ ਇਹਨਾਂ ਦਾ ਟੈਕਸੀ ਡਰਾਈਵਰ ਦਾ। ਸੇਮ ਹੀ ਇਹਨਾਂ ਤੋਂ ਬਾਅਦ ਟੈਕਸੀ ਡਰਾਈਵਰ ਦਾ ਨਾਲ ਫੇਰ ਇੱਕ ਹੋਰ ਸਟੱਡੀ ਹੋਈ, ਉਹਦੇ ਵਿੱਚ ਕੰਪੈਰੀਜ਼ਨ ਇਹਨਾਂ ਦਾ ਜਿਹੜੇ ਉੱਥੇ ਦੇ ਬੱਸਿਸ ਚਲਾਉਂਦੇ ਸੀਗੇ ਡਰਾਈਵਰ ਉਹਨਾਂ ਦੇ ਨਾਲ ਕੀਤਾ ਗਿਆ, ਤੇ ਉਹਦੇ ਚ ਵੀ ਇਹੀ ਪਾਇਆ ਗਿਆ ਕਿ ਇਹਨਾਂ ਦਾ ਜਿਹੜਾ ਗ੍ਰੇ ਮੈਟਰ ਜ਼ਿਆਦਾ ਸੀਗਾ ਰਾਦਰ ਕਿ ਉਹਨਾਂ ਲੋਕਾਂ ਦੇ ਨਾਲ ਜਿਹੜੇ ਕਿ ਉੱਥੇ ਬੱਸਿਸ ਚਲਾਉਂਦੇ ਸੀ, ਕਿਉਂਕਿ ਉਹਨਾਂ ਨੂੰ ਇੱਕ ਜਿਹੜਾ ਸਪੈਸੀਫਿਕ ਰੂਟ ਹੀ ਫੋਲੋ ਕਰਨਾ ਪੈਂਦਾ ਸੀਗਾ ਹਨਾ, ਬਟ ਜਿਹੜੇ ਡਰਾਈਵਰ ਸੀ ਇਹਨਾਂ ਨੂੰ ਤਾਂ ਕੋਈ ਵੀ ਬੰਦਾ ਕਿਤੇ ਦਾ ਵੀ ਮਿਲ ਸਕਦਾ, ਤੇ ਇਹ ਤਾਂ ਥਰੂ ਆਊਟ ਸਿਟੀ ਜਿਹੜਾ ਘੁੰਮਦੇ ਰਹਿੰਦੇ ਆ ਹਨਾ। ਤੇ ਉਹਦੇ ਵਿੱਚ ਵੀ ਇਹਨਾਂ ਨੂੰ ਦੇਖਣ ਨੂੰ ਮਿਲਿਆ ਕਿ ਇਹਨਾਂ ਦਾ ਸੀ, ਬਟ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਉਹਨਾਂ ਦੀ ਮੈਮਰੀ ਇਸ ਮਾਮਲੇ 'ਚ ਸਟਰੋਂਗ ਆ ਤਾਂ ਓਬਵੀਅਸਲੀ ਉਹ ਅਦਰ ਮਾਮਲਿਆਂ 'ਚ ਵੀ ਜਿਹੜੇ ਸਟਰੋਂਗ ਹੋਊਗੇ। ਤਾਂ ਉਹ ਡਿਪੈਂਡ ਉਹੀ ਕਰਦਾ ਕਿ ਤੁਸੀਂ ਕਿਹੜੀ ਚੀਜ਼ ਦੇ ਵਿੱਚ ਕਿੰਨਾ, ਇਸੇ ਲਈ ਸਾਡੇ ਇੰਟਰਸਟ ਦੇ ਅਕੋਰਡਿੰਗ ਸਾਨੂੰ ਜਿਹੜਾ ਨੌਲੇਜ ਵੀ ਹੁੰਦੀ ਆ ਨਾ। ਅਗਰ ਮੈਨੂੰ ਪੋਲੀਟਿਕਸ 'ਚ ਇੰਟਰਸਟ ਆ ਤਾਂ ਮੈਨੂੰ ਪੋਲੀਟਿਕਸ ਦੀਆਂ ਚੀਜ਼ਾਂ ਬਹੁਤ ਪਤਾ ਹੋਊਗੀ, ਮੈਨੂੰ ਸਾਇੰਸ 'ਚ ਇੰਟਰਸਟ ਆ, ਮੈਨੂੰ ਫਿਲੋਸਫੀ 'ਚ ਜਾਂ ਕਿਸੇ ਵੀ ਚੀਜ਼ 'ਚ ਹੈਗਾ, ਤਾਂ ਅਸੀਂ ਕਿਉਂਕਿ ਉਹਨਾਂ ਚੀਜ਼ਾਂ ਨੂੰ ਅਸੀਂ ਜ਼ਿਆਦਾ ਯੂਜ਼ ਕਰ ਰਹੇ ਹਾਂ, ਇਸ ਲਈ ਸਾਨੂੰ ਜ਼ਿਆਦਾ ਉਹ ਚੀਜ਼ਾਂ ਸਮਝ ਆ ਰਹੀਆਂ, ਸਾਡੇ ਕਨੈਕਸ਼ਨ ਸਟਰੋਂਗ ਹੋ ਰਿਹਾ। ਸੋ ਐਕਸਪੀਰੀਅੰਸ ਬਹੁਤ ਰੋਲ ਪਲੇ ਕਰਦਾ ਹੈਗਾ ਇਹਦੇ 'ਚ। ਉਸ ਤੋਂ ਇਲਾਵਾ ਸਲੀਪ ਜਿਹੜਾ ਆ, ਸਾਡਾ ਟਾਈਮ ਸਰਕੇਡੀਅਨ ਰਿਦਮ ਜਿਹੜਾ ਆ, ਉਹ ਵੀ ਇੱਕ ਇੰਪੋਰਟੈਂਟ ਜਿਹੜਾ ਰੋਲ ਪਲੇ ਕਰਦਾ। ਇੱਦਾਂ ਦੀ ਵੀ ਕਾਫੀ ਸਟੱਡੀਜ਼ ਜਿਹੜੀਆਂ ਹੋਏ ਹੈਗੀ ਆ, ਜਿਹਦੇ ਵਿੱਚ 2004 ਦੇ ਵਿੱਚ ਇੱਕ ਸਟੱਡੀਜ਼ ਹੋਈਆਂ ਜਿਹਦੇ ਵਿੱਚ ਕੁਛ ਪਾਰਟੀਸਪੈਂਟ ਨੇ ਜਿਹੜੀਆਂ ਸੌਣ ਤੋਂ ਪਹਿਲਾਂ ਤੇ ਸੌਣ ਤੋਂ ਬਾਅਦ ਜਿਹੜੀਆਂ ਕੁਛ ਮੈਥਮੈਟੀਕਲ ਜਿਹੜੀਆਂ ਇਕੁਏਸ਼ਨ ਸੋਲਵ ਕਰਨੀਆਂ ਸੀਗੀਆਂ, ਤੇ ਉਹਨਾਂ ਦੇ ਵਿੱਚ ਜਿਹੜੇ ਲੋਕ ਜਿਹੜੇ ਆ ਮਤਲਬ 2 ਗੁਣਾ ਜ਼ਿਆਦਾ ਸੁੱਤੇ ਦੂਜੇ ਲੋਕਾਂ ਦੇ ਕੰਪੈਰੀਜ਼ਨ, ਉਹਨਾਂ ਉਹ ਜ਼ਿਆਦਾ ਉਹਨਾਂ ਇਕੁਏਸ਼ਨ ਨੂੰ ਸੋਲਵ ਕਰ ਸਕੇ ਕੰਪੈਰੇਟਿਵਲੀ ਜਿਹੜੇ ਲੋਕ ਘੱਟ ਸੁੱਤੇ। ਪਰ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਸੌਂ ਜਾਣਾ, ਇੱਕ ਪਰਟੀਕੁਲਰ ਜਿਹੜੀ ਬ੍ਰੇਨ ਦੀ ਜਿਹੜੀ ਸਾਡੀ, ਕਿਉਂਕਿ ਸਾਡਾ ਬ੍ਰੇਨ ਤਾਂ ਜਿਹੜਾ ਸਲੀਪ 'ਚ ਵੀ ਕੰਮ ਕਰਦਾ ਹੀ ਰਹਿੰਦਾ ਹੈ, ਬ੍ਰੇਨ ਸਾਡਾ ਸੌਂਦੇ ਟਾਈਮ ਵੀ ਜਿਹੜਾ ਉਹ ਰੈਸਟ ਤੇ ਨਹੀਂ ਹੁੰਦਾ ਹੈਗਾ, ਬਟ ਐਟਲੀਸਟ ਜਿਹੜੀ ਆ ਸਾਡੀ ਬੋਡੀ ਰੈਸਟ ਹੁੰਦੀ ਆ, ਰੈਸਟ ਤੇ ਹੁੰਦੀ ਆ, ਤਾਂ ਸਾਡੀ ਬ੍ਰੇਨ ਨੂੰ ਉਹ ਐਨਰਜੀ ਜਿਹੜੀ ਆ ਮਿਲ ਰਹੀ ਹੁੰਦੀ ਆ, ਜਿਹੜੀ ਅਸੀਂ ਐਕਟਿਵ ਮਤਲਬ ਐਕਟਿਵ ਹੁੰਦੇ ਹੋਏ ਜਿਹੜੀ ਸਾਡੀ ਬੋਡੀ ਵੀ ਯੂਜ਼ ਕਰ ਰਹੀ ਹੁੰਦੀ ਆ। ਸੋ ਸਲੀਪ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ, ਔਰ ਇਹ ਓਬਵੀਅਸਲੀ ਫਿਜ਼ੀਕਲ ਹੈਲਥ ਨੂੰ ਤੇ ਮੈਂਟਲ ਹੈਲਥ ਦੋਨਾਂ ਨੂੰ ਹੀ ਇਫੈਕਟ ਕਰਦੀ ਆ ਜਿਹੜੀ ਸਲੀਪ ਹੁੰਦੀ ਆ। ਤੇ ਐਕਸਰਸਾਈਜ਼ ਜਿਹੜੀ ਆ ਉਹ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਆ। ਅਗਰ ਤੁਸੀਂ ਰੈਗੂਲਰ ਫਿਜ਼ੀਕਲ ਐਕਟੀਵਿਟੀ ਕਰਦੇ ਆ ਤਾਂ ਤੁਹਾਨੂੰ ਨਿਊਰੋਨ ਲੋਸ ਜਿਹੜਾ ਉਹ ਘੱਟ ਜਾਂਦਾ ਹੈ। ਇਸੇ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਹੈਲਦੀ ਈਵਨ ਮਤਲਬ ਓਲਡਰ ਏਜ ਚ ਜਾ ਕੇ ਵੀ ਅਗਰ ਤੁਸੀਂ ਆਪਣੀ ਯੰਗਰ ਏਜ ਐਕਸਰਸਾਈਜ਼ ਕੀਤੀ ਆ ਪ੍ਰੋਪਰ, ਤੁਸੀਂ ਮਤਲਬ ਐਕਟਿਵ ਰਹੇ ਆ, ਤੁਹਾਡਾ ਐਕਟਿਵ ਲਾਈਫ ਸਟਾਈਲ ਰਿਹਾ, ਤਾਂ ਤੁਹਾਨੂੰ ਜਿਹੜੀਆਂ ਡਿਜ਼ੀਜ਼ ਘੱਟ ਹੁੰਦੀਆਂ ਜਾਂ ਅਲਜ਼ਾਈਮਰ ਵਰਗੀਆਂ ਚੀਜ਼ਾਂ ਜਿਹੜੀਆਂ ਉਹ ਘੱਟ ਦੇਖਣ ਨੂੰ ਮਿਲਦੀਆਂ ਨਾ। ਤਾਂ ਐਕਸਰਸਾਈਜ਼ ਜਿਹੜੀ ਆ ਉਹ ਸਾਨੂੰ ਕਰਦੇ, ਕਿਉਂਕਿ ਐਕਸਰਸਾਈਜ਼ ਜਿਹੜੀ ਹੁੰਦੀ ਉਹ ਸਾਡੇ ਪ੍ਰੋਟੀਨ ਬ੍ਰੇਨ ਦੇ ਵਿੱਚ ਇੱਕ ਪ੍ਰੋਟੀਨ ਹੁੰਦਾ ਜਿਹਨੂੰ ਅਸੀਂ ਜਿਹੜਾ BDNF ਕਰਕੇ ਸ਼ੋਰਟ ਪ੍ਰੋਟੀਨ ਕਹਿ ਦਿੰਦੇ ਹਾਂ, ਉਹ ਸਾਡੀ ਨਰਵ ਜਿਹੜੀ ਨਰਵ ਸੈਲਸ ਹੁੰਦੇ ਆ ਸਾਡੇ ਬ੍ਰੇਨ ਦੇ ਅੰਦਰ ਉਹਨਾਂ ਦੀ ਗਰੋਥ ਕਰਦਾ ਹੈ, ਮਤਲਬ ਉਹਨਾਂ ਨੂੰ ਗਰੋ ਕਰਨ ਚ ਹੈਲਪ ਕਰਦਾ ਹੈ। ਸੋ ਇਹ ਸਾਇੰਟੀਫਿਕਲੀ ਜਿਹੜੀ ਇਹ ਸਾਰੀ ਚੀਜ਼ਾਂ ਪ੍ਰੂਵਨ ਹੈਗੀਆਂ ਕਿ ਤੁਸੀਂ ਜਿਹੜੀਆਂ ਚੀਜ਼ਾਂ ਅਸੀਂ ਟਿਕਟੋਕ ਜਾਂ ਇੰਸਟਾਗ੍ਰਾਮ ਰੀਲਸ ਚ ਦੇਖਦੇ ਹਾਂ ਸਾਰੀਆਂ ਤਾਂ ਚਲੋ ਨਹੀਂ ਅਸੀਂ ਕਹਿ ਸਕਦੇ ਕਰੈਕਟ ਹੁੰਦੀਆਂ, ਬਟ ਅਗਰ ਜਦੋਂ ਅਸੀਂ ਇੱਦਾਂ ਦੀ ਰੀਲਸ ਜਾਂ ਸਾਡੇ ਡਾਕਟਰ ਸਾਨੂੰ ਕਹਿੰਦੇ ਕਿ ਐਕਸਰਸਾਈਜ਼ ਕਰਿਆ ਕਰੋ, ਤਾਂ ਉਹਦੇ ਸਿਰਫ ਫਿਜ਼ੀਕਲ ਬੈਨੀਫਿਟਸ ਨਹੀਂ ਹੈਗੇ, ਸਾਨੂੰ ਮੈਂਟਲ ਬੈਨੀਫਿਟਸ ਜਿਹੜੇ ਆ ਉਹ ਬਹੁਤ ਹੈਗੇ ਆ, ਕਿਉਂਕਿ ਜਿਹੜਾ ਆ ਜਿੱਦਾਂ ਮੈਂ ਦੱਸਿਆ ਕਿ ਨਰਵ ਗਰੋਥ ਜਿਹੜੀ ਆ ਸੈਲਸ ਦੀ ਗਰੋਥ ਦੇ ਵਿੱਚ ਹੈਲਪ ਕਰਦਾ ਹੈ ਤੇ ਸਾਡੀ ਕਨੈਕਟੀਵਿਟੀ ਨੂੰ ਵਧਾ ਕੇ ਰੱਖਦਾ ਹੈ। ਫਿਰ ਨੈਗੇਟਿਵ ਅਗਰ ਆਪਾਂ ਇੰਪੈਕਟ ਦੀ ਗੱਲ ਕਰਦੇ ਹਾਂ, ਜੋ ਸਾਡੇ ਅਗਰ ਇੰਜਰੀ ਹੋ ਜਾਵੇ ਫੋਰ ਐਗਜ਼ਾਮਪਲ ਕਦੇ, ਤਾਂ ਜਿਹੜਾ ਕੋਈ ਜਿਹੜਾ ਸਾਡਾ ਬ੍ਰੇਨ ਦਾ ਕੋਈ ਹਿੱਸਾ ਪਰਮਾਨੈਂਟਲੀ ਡੈਮੇਜ ਹੋ ਜਾਵੇ, ਮੰਨ ਲਓ ਉਹ ਵਾਲਾ ਹਿੱਸਾ ਡੈਮੇਜ ਹੋ ਜਾਂਦਾ ਨਾ ਕਈ ਵਾਰ ਕਿਸੇ ਦਾ ਮੂਵਮੈਂਟ ਦਾ, ਤਾਂ ਲੋਕਾਂ ਨੂੰ ਮਤਲਬ ਮੂਵਮੈਂਟ ਨਹੀਂ ਕਰ ਸਕਦੇ, ਬੈੱਡ ਰਿਟਨ ਹੋ ਜਾਂਦੇ ਆ। ਸੋ ਉਹ ਜਿਹੜੀ ਡਿਪੈਂਡਿੰਗ ਔਨ ਕਿਹੜੇ ਹਿੱਸੇ ਤੇ ਤੁਹਾਡਾ ਜਿਹੜਾ ਇੰਪੈਕਟ ਪਿਆ ਉਸ ਹਿੱਸੇ ਦੇ, ਕਿਹੜੀ ਐਕਟੀਵਿਟੀ ਉਹ ਹਿੱਸਾ ਕੰਟਰੋਲ ਕਰ ਰਿਹਾ ਸੀ ਤੁਹਾਡੀ ਬਾਡੀ ਦੀ, ਉਹ ਐਕਟੀਵਿਟੀ ਜਿਹੜੀ ਫਿਰ ਬੰਦ ਹੋ ਜਾਂਦੀ ਆ ਉਹਦੇ ਨਾਲ, ਤਾਂ ਨੈਗੇਟਿਵ ਚੇਂਜ ਵੀ ਆ ਸਕਦਾ। ਔਰ ਇੰਜਰੀ ਤੋਂ ਇਲਾਵਾ ਡਿਜ਼ੀਜ਼ ਵਗੈਰਾ ਕੋਈ ਜਿਵੇਂ ਅਲਜ਼ਾਈਮਰ ਦਾ ਸਾਨੂੰ ਪਤਾ ਹੀ ਆ ਹਨਾ, ਜਾਂ ਹੋਰ ਡਿਜ਼ੀਜ਼ ਜਿਹੜੀਆਂ ਐਪੀਲੈਪਸੀ ਵਰਗੀਆਂ ਡਿਜ਼ੀਜ਼ ਵੀ ਇਫੈਕਟ ਕਰਦੀਆਂ ਹੈਗੀਆਂ ਜਿਹੜੀ ਸਾਡੀ ਬ੍ਰੇਨ ਪਲਾਸਟਿਸਿਟੀ ਨੂੰ।
0: ਇਹਦੇ ਚ ਇੱਕ ਚੀਜ਼ ਕਿੱਦਾਂ ਇਹ ਸਾਰਾ ਕੁਛ ਪਤਾ ਕਿੱਦਾਂ ਲੱਗਿਆ, ਇਹ ਡਿਸਕਵਰ ਕਿੱਦਾਂ ਹੋਇਆ ਇਹਦੇ ਬਾਰੇ? ਐਰਿਸਟੋਟਲ ਦੇ ਟਾਈਮ 'ਤੇ ਤਾਂ ਨਹੀਂ ਹੋਇਆ ਹੋਏਗਾ ਕਿ ਹੋਇਆ ਸੀਗਾ, ਜਾਂ ਫਿਰ ਹੌਲੀ ਹੌਲੀ ਇਹਦੇ ਬਾਰੇ ਪਤਾ ਚੱਲਣ ਲੱਗਿਆ ਕਿ ਇੱਦਾਂ ਬ੍ਰੇਨ ਕਨੈਕਟੀਵਿਟੀ ਜਿਹੜੀ ਉਹ ਹੌਲੀ ਹੌਲੀ ਇੱਦਾਂ ਕੰਮ ਕਰਦੀ ਹੈ?
1: ਹਾਂਜੀ, ਇਹ ਤਾਂ ਓਬਵੀਅਸਲੀ ਮਤਲਬ ਹਾਂਜੀ ਜ਼ਿਆਦਾ ਤਾਂ ਹੁਣ ਸਾਨੂੰ ਹੁਣੇ ਹੀ ਪਤਾ ਚੱਲਿਆ, ਕਿਉਂਕਿ ਹੁਣ ਅਸੀਂ ਵਿਜ਼ੂਅਲੀ, ਕਿਉਂਕਿ ਜਦ ਤੱਕ ਸਾਨੂੰ ਵਿਜ਼ੂਅਲੀ ਚੀਜ਼ਾਂ ਦਿਖਦੀਆਂ ਨਹੀਂ, ਸਾਨੂੰ ਨਹੀਂ ਇੰਨਾ ਹਨਾ ਉਹ ਹੁੰਦਾ ਕਿ ਹੁਣ ਅਸੀਂ ਵਿਜ਼ੂਅਲੀ ਦੇਖ ਸਕਦੇ ਹਾਂ ਕਿ ਆਪਾਂ ਕਈ ਵਾਰ ਫਿਲਮਾਂ 'ਚ ਦੇਖਦੇ ਹਾਂ ਕਿ ਜਦੋਂ ਉਹ ਬ੍ਰੇਨ ਦੀ ਜਿਹੜੀ ਸਕੈਨ ਕਰ ਰਹੇ ਹੁੰਦੇ ਆ ਤਾਂ ਉਹਨਾਂ ਨੂੰ ਮਤਲਬ ਦੇਖ ਰਿਹਾ ਹੁੰਦਾ ਹਨਾ ਇੱਕ ਸਕਰੀਨ ਦੇ ਉੱਤੇ ਕਿ ਕੀ ਚੱਲ ਰਿਹਾ ਬ੍ਰੇਨ ਦੇ ਵਿੱਚ, ਕੀ ਚੇਂਜਸ ਆ ਰਹੇ ਹੈਗੇ ਆ। ਸੋ ਅਫਕੋਰਸ ਜਿਹੜੇ ਪੁਰਾਣੇ ਜਿਹੜੇ ਏਸ਼ੀਅਨ ਫਿਲੋਸਫਰ ਸੀਗੇ ਅਰਿਸਟੋਟਲ ਜਾਂ ਬਾਕੀ ਜਿਹੜੇ ਸੀਗੇ, ਉਹ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਉਹ ਓਬਜ਼ਰਵੇਸ਼ਨ ਦੇ ਬੇਸ ਦੇ ਉੱਤੇ ਅਸੀਂ ਮਤਲਬ ਸੋਸਾਇਟੀ 'ਚ ਕੀ ਦੇਖਦੇ ਹਾਂ ਹਨਾ, ਕਿ ਅਸੀਂ ਹੁਣ ਵੀ ਦੇਖਦੇ ਹਾਂ, ਅਸੀਂ ਸੋਸ਼ਲ ਆਪਣੇ ਆਲੇ ਦੁਆਲੇ ਦੇਖਦੇ ਹਾਂ, ਸਾਨੂੰ ਆਈਡੀਆ ਹੋ ਜਾਂਦਾ ਹੈ ਸਾਡਾ, ਉਹਦੇ 'ਚ ਸਾਡਾ ਐਕਸਪੀਰੀਅੰਸ ਵੀ ਹੈਲਪ ਕਰਦਾ ਕਿ ਸਾਨੂੰ ਕਿਸੇ ਪਰਟੀਕੁਲਰ ਚੀਜ਼ 'ਚ ਕਿੰਨਾ ਐਕਸਪੀਰੀਅੰਸ ਆ, ਅਸੀਂ ਉਹਨੂੰ ਕਿੰਨਾ ਸਹੀ ਜਾਂ ਗਲਤ ਪ੍ਰੈਡਿਕਟ ਕਰ ਰਹੇ ਹਾਂ ਹਨਾ। ਤਾਂ ਉਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ, ਤਾਂ ਉਹਨਾਂ ਦੇ ਕੋਲ ਇੰਸਟਰੂਮੈਂਟ ਨਹੀਂ ਸੀਗੇ ਅਫਕੋਰਸ, ਬਟ ਉਹ ਐਜ਼ ਅ ਫਿਲੋਸਫਰ ਗੱਲ ਕਰਦੇ ਸੀਗੇ, ਉਹਨਾਂ ਦੀ ਇੱਕ ਥਿਊਰੀ ਸੀ, ਔਰ ਜ਼ਰੂਰੀ ਨਹੀਂ ਸੀਗੇ ਉਹ ਸਹੀ ਹੋਣੀਆਂ, ਜ਼ਰੂਰੀ ਸੀਗੀਆਂ ਜਾਂ ਨਹੀਂ ਸੀਗੀਆਂ ਹਨਾ, ਉਹ ਕਿਸੇ ਨਾ ਕਿਸੇ ਤਰ੍ਹਾਂ ਰੈਲੇਵੈਂਟ ਜਿਹੜੀਆਂ ਹੋ ਸਕਦੀਆਂ ਅੱਜ, ਔਰ ਜ਼ਰੂਰੀ ਨਹੀਂ ਵੀ ਹੈ ਕਿ ਰੈਲੇਵੈਂਟ ਹੋਣ, ਮੇ ਬੀ ਹੋ ਸਕਦਾ ਕੋਈ ਉਹਨਾਂ ਦੀ ਫਿਲੋਸਫੀ ਜਿਹੜੀ ਅੱਜ ਨਹੀਂ ਚੱਲਦੀ ਹੈਗੀ ਹਨਾ। ਤੇ ਜਿਵੇਂ ਐਂਗਜ਼ਾਇਟੀ ਦੀ ਅਸੀਂ ਗੱਲ ਕਰਦੇ ਹਾਂ, ਐਂਗਜ਼ਾਇਟੀ ਸਾਨੂੰ ਹੁਣ ਲੱਗਦਾ ਕਿ ਨਹੀਂ ਸਕਰੀਨਸ ਅਸੀਂ ਜ਼ਿਆਦਾ ਯੂਜ਼ ਕਰਦੇ ਹਾਂ, ਜਾਂ ਅੱਜ ਮਤਲਬ ਸਾਡੇ ਟਾਈਮ ਤੇ ਸਾਨੂੰ ਇਹ ਲੱਗਦਾ ਕਿ ਅੱਜ ਐਂਗਜ਼ਾਇਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈਗੀ ਆ, ਬਟ ਅਗਰ ਤੁਸੀਂ ਪੁਰਾਣੀ ਸਾਲਾਂ ਦੀ ਦੇਖੋ ਮਤਲਬ ਕਾਫੀ 200 ਸਾਲ, ਉਸ ਤਰ੍ਹਾਂ ਹੋਰ ਤਰ੍ਹਾਂ ਦੀਆਂ ਪ੍ਰੋਬਲਮ ਸੀ ਉਸ ਟਾਈਮ, ਬਟ ਐਂਗਜ਼ਾਇਟੀ ਜਾਂ ਜਿਹੜੀ ਸਟ੍ਰੈਸ ਨਾਮ ਦੀ ਚੀਜ਼ਾਂ ਉਦੋਂ ਵੀ ਸੀਗੀਆਂ ਅਫਕੋਰਸ, ਬਟ ਫੈਕਟਰਸ ਹੋਰ ਸੀਗੇ ਹਨਾ। ਸੋ ਟਾਈਮ ਟਾਈਮ ਦੀ ਗੱਲ ਹੈਗੀ ਆ, ਬਟ ਇਹਦੇ ਚ ਇੱਕ ਜਿਹੜਾ ਸਾਈਕੋਲੋਜਿਸਟ ਸੀਗਾ ਜਿਹੜਾ ਵਿਲੀਅਮ ਜੇਮਸ, ਕਾਫੀ ਫੇਮਸ ਜਿਹੜਾ ਹੈਗਾ ਸਾਈਕੋਲੋਜਿਸਟ, ਉਹਨੇ 1890 ਦੇ ਵਿੱਚ ਮਤਲਬ 1890 ਦੇ ਵਿੱਚ ਉਹਨੇ ਇੱਕ ਬੁੱਕ ਲਿਖੀ ਸੀ ਪ੍ਰਿੰਸੀਪਲ ਆਫ ਸਾਈਕੋਲੋਜੀ, ਜਿਹਦੇ ਚ ਉਹਨੇ ਇਹ ਕਿਹਾ ਸੀਗਾ ਕਿ ਜਿਹੜੇ ਸਾਡੇ ਬ੍ਰੇਨ ਦੇ ਨਰਵਸ ਟਿਸ਼ੂਜ਼ ਹੁੰਦੇ ਆ ਉਹ ਬਹੁਤ ਜ਼ਿਆਦਾ ਆਪਣੇ ਆਪ ਨੂੰ ਅਡੈਪਟ ਕਰ ਸਕਦੇ ਆ ਡਿਪੈਂਡਿੰਗ ਔਨ ਐਨਵਾਇਰਮੈਂਟ ਤੇ ਜਾਂ ਡੇਲੀ ਐਕਟੀਵਿਟੀਜ਼ ਤੇ ਜਾਂ ਫਿਰ ਤੁਹਾਡੇ ਬਿਹੇਵੀਅਰ ਦੇ ਉਹਦੇ ਬੇਸ ਦੇ ਉੱਤੇ ਹਨਾ। ਪਰ ਉਹਦੀ ਗੱਲ ਵੱਲ ਕਿਸੇ ਨੇ ਜਿਹੜਾ ਅਲਟੀਮੇਟਲੀ ਨਿਊਰੋਪਲਾਸਟੀਸਿਟੀ ਵੀ ਇਹੀ ਕਹਿੰਦੀ ਆ ਕਿ ਤੁਸੀਂ ਐਕਸਰਸਾਈਜ਼ ਕਰਦੇ ਆ ਜਾਂ ਸੌਂਦੇ ਵਧੀਆ ਖਾਂਦੇ ਵਧੀਆ ਤਾਂ ਤੁਹਾਡੀ ਜਿਹੜੀ ਆ ਬ੍ਰੇਨ ਦੀ ਐਕਟੀਵਿਟੀ ਪ੍ਰਮੋਟ ਹੁੰਦੀ ਆ ਹਨਾ, ਤਾਂ ਨਿਊਰੋਪਲਾਸਟੀਸਿਟੀ ਵੀ ਇਹੀ ਕਹਿੰਦੀ ਆ। ਉਹਨੇ ਵੀ ਆਪਣੀ ਬੁੱਕ 'ਚ ਇਹੀ ਕਿਹਾ ਸੀ, ਬਟ ਕਿਉਂਕਿ ਵਨ ਆਫ ਦਾ ਜਿਹੜਾ ਫਸਟ ਬੰਦਾ ਸੀ ਜਿਹਨੇ ਕਹੀ ਸੀ, ਤਾਂ ਉਸ ਟਾਈਮ ਕਿਸੇ ਨੇ ਬਹੁਤਾ ਬੋਦਰ ਨਹੀਂ ਕੀਤਾ ਤੇ ਕਾਫੀ ਟਾਈਮ ਤੱਕ ਜਿਹੜੀ ਉਹਦੀ ਇਹ ਚੀਜ਼ ਜਿਹੜੀ ਇਗਨੋਰ ਕਰੀ ਰੱਖੀ ਲੋਕਾਂ ਨੇ ਹਨਾ। ਫਿਰ 1900 ਜਿਹੜੀ ਆ 60s ਦੇ ਵਿੱਚ ਜਿਹੜਾ ਡੈਕੇਡ ਸੀਗਾ ਉਸ ਟਾਈਮ ਦੇ ਉੱਤੇ ਮੈਂ ਪਹਿਲਾਂ ਵੀ ਦੋ ਤਿੰਨ ਵਾਰ ਕਿਹਾ ਕਿ ਇੱਦਾਂ ਸੋਚਦੇ ਸੀ ਕਿ ਬੱਚਿਆਂ ਦੇ ਵਿੱਚ ਜਿਹੜੀ ਆ ਨਿਊਰੋਪਲਾਸਟੀਸਿਟੀ ਹੁੰਦੀ ਆ, ਮਤਲਬ ਕਿ ਬੱਚਿਆਂ ਦਾ ਬ੍ਰੇਨ ਚੇਂਜ ਕਰਦਾ ਰਹਿੰਦਾ ਬਟ ਅਡਲਟ ਦੇ ਵਿੱਚ ਇੱਕ ਤਰ੍ਹਾਂ ਬ੍ਰੇਨ ਪਰਮਾਨੈਂਟ ਹੋ ਜਾਂਦਾ। ਸੋ 60s ਤੱਕ ਅਸੀਂ ਇਹ ਸੋਚਦੇ ਸੀਗੇ, ਹਾਲਾਂਕਿ 60s ਦੇ ਵਿੱਚ ਬਹੁਤ ਸਾਰੀਆਂ ਰਿਸਰਚ ਹੋਈਆਂ। ਇੱਕ ਸਾਇੰਟਿਸਟ ਨੇ ਦੇਖਿਆ ਕਿ ਕਿਉਂਕਿ ਐਨੀਮਲਸ ਦੇ ਉੱਤੇ ਆਪਾਂ ਜ਼ਿਆਦਾ ਰਿਸਰਚ ਕਰਦੇ ਹਾਂ, ਹਿਊਮਨਸ ਦੇ ਕੰਪੈਰੀਜ਼ਨ ਕਰਦੇ ਸੀ ਪਹਿਲਾਂ ਤੇ ਹੁਣ ਵੀ ਕਰਦੇ ਹਾਂ, ਤੇ ਉਹਨਾਂ ਨੇ ਮੰਕੀਜ਼ ਦੇ ਜਿਹੜਾ ਬ੍ਰੇਨ ਦੇ ਵਿੱਚ ਚੇਂਜਸ ਦੇਖੇ, ਉਹਨਾਂ ਦੇ ਫੈਕਟਰਸ, ਉਹਨਾਂ ਨੇ ਜੋ ਵੀ ਉਹਨਾਂ ਨੂੰ ਸਟਿਮੂਲਾਈ ਦਿੱਤੇ, ਮਤਲਬ ਕੋਈ ਕੋਈ ਇਮੋਸ਼ਨਲ ਜਿਹੜੀ ਆ ਕੋਈ ਐਕਟੀਵਿਟੀ ਜਾਂ ਕੁਛ ਵੀ, ਮਤਲਬ ਉਹਨਾਂ ਦਾ ਜੋ ਵੀ ਉਹਨਾਂ ਦੇ ਫੈਕਟਰ ਸੀਗੇ ਉਹਨਾਂ ਦੇ ਮੋਰੇ ਦਿੱਤੇ, ਤਾਂ ਉਹਨਾਂ ਨੇ ਚੇਂਜਸ ਦੇਖੇ ਉਹਨਾਂ ਦੇ ਬ੍ਰੇਨ ਦੇ ਵਿੱਚ, ਮੰਕੀਜ਼ ਦੇ ਬ੍ਰੇਨ ਦੇ ਵਿੱਚ। ਤੇ ਫਿਰ 2007 ਦੇ ਵਿੱਚ ਇੱਕ ਹੋਰ ਸਾਈਕੋਲੋਜਿਸਟ ਹੋਇਆ ਜਿਹਨਾਂ ਦਾ ਨਾਮ ਹੈਗਾ ਨੋਰਮਨ, ਸਾਈਕੈਟਰਿਸਟ ਹੈਗਾ ਨੋਰਮਨ ਡੋਜ ਕਰਕੇ ਉਹਦਾ ਨਾਮ ਹੈ, ਤੇ ਇਹਦੀ ਬੁੱਕ ਹੈ ਕਾਫੀ ਫੇਮਸ, ਦ ਬ੍ਰੇਨ ਦੈਟ ਚੇਂਜਿਸ ਇਟ ਸੈਲਫ। ਤੇ ਉਹਦੀ ਬੁੱਕ ਤੋਂ ਬਾਅਦ ਜਿਹੜਾ ਕਾਫੀ ਹੈ ਜਿਹੜਾ ਹੋਰ ਵਧਿਆ, ਫਿਰ ਲੋਕ ਥੋੜਾ ਜਿਹਾ ਜ਼ਿਆਦਾ ਮਤਲਬ ਇਹ ਫੀਲਡ ਗਰੋ ਕਰਨ ਲੱਗੀ। ਔਰ ਉਹਦੀ ਬੁੱਕ 'ਚ ਉਹਨੇ ਮੈਨਸ਼ਨ ਕੀਤਾ ਸੀ ਕਿ ਪਹਿਲਾਂ ਕਿਉਂ ਪੁਰਾਣੇ ਲੋਕ ਇੱਦਾਂ ਸੋਚਦੇ ਸੀ ਕਿ ਜਿਹੜੇ ਬੱਚਿਆਂ ਦੇ ਵਿੱਚ ਹੀ ਪਲਾਸਟਿਸਿਟੀ ਹੁੰਦੀ ਆ, ਕਿ ਉਹਦਾ ਮੇਨ ਦੋ ਤਿੰਨ ਕਾਰਨ ਸੀਗੇ। ਇੱਕ ਤਾਂ ਇਹ ਸੀਗਾ ਕਿ ਕਿਉਂਕਿ ਜਦੋਂ ਅਸੀਂ ਦੇਖਦੇ ਹੁਣ ਵੀ ਦੇਖਦੇ ਹਾਂ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਕਈ ਵਾਰ ਬ੍ਰੇਨ ਡੈਮੇਜ ਹੋ ਗਿਆ ਤਾਂ ਦੁਬਾਰਾ ਉਹ ਸਹੀ ਨਹੀਂ ਹੁੰਦਾ, ਮੋਸਟ ਆਫ ਦਾ ਚਾਂਸਿਸ ਹੈ ਨਾ ਇਹੀ ਹੁੰਦੇ ਅਗਰ ਜ਼ਿਆਦਾ ਡੈਮੇਜ ਹੋ ਜਾਵੇ। ਤੇ ਇਸ ਲਈ ਸਾਨੂੰ ਲੱਗਦਾ ਸੀ ਕਿ ਇੱਕ ਵਾਰ ਬ੍ਰੇਨ ਡੈਮੇਜ ਹੋ ਗਿਆ ਤਾਂ ਉਸ ਤੋਂ ਬਾਅਦ ਬ੍ਰੇਨ ਨੇ ਦੁਬਾਰਾ ਸਹੀ ਨਹੀਂ ਹੋਣਾ। ਤੇ ਦੂਜਾ ਇਹ ਸੀਗਾ ਕਿ ਕਿਉਂਕਿ ਅਸੀਂ ਮਾਈਕਰੋਸਕੋਪਿਕਲੀ ਜਿੱਦਾਂ ਹੁਣ ਦੇਖ ਸਕਦੇ ਹਾਂ, ਜਿੱਦਾਂ ਮੈਂ ਕਿਹਾ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਜਦੋਂ ਤੁਸੀਂ ਉਹ ਟੈਸਟ ਕਰ ਰਹੇ ਹੁੰਦੇ ਕਿ ਕਿਆ ਕਿਆ ਚੇਂਜਿਸ ਆ ਰਹੇ ਬ੍ਰੇਨ ਦੇ ਵਿੱਚ, ਉਸ ਟਾਈਮ ਦੇ ਉੱਤੇ ਜ਼ਿਆਦਾ ਨਹੀਂ ਦੇਖ ਸਕਦੇ ਸੀ। ਔਰ ਓਬਵੀਅਸਲੀ ਕਿਉਂਕਿ ਵਿਜੁਅਲੀ ਸਾਨੂੰ ਨਹੀਂ ਦਿਖ ਰਿਹਾ ਸੀ ਤਾਂ ਸਾਨੂੰ ਇੰਨਾ ਉਸ ਚੀਜ਼ ਦੇ ਉੱਤੇ ਵਿਸ਼ਵਾਸ ਨਹੀਂ ਸੀਗਾ। ਬਟ ਹੁਣ ਕਿਉਂਕਿ ਅਸੀਂ ਜਿੱਦਾਂ ਇਹ ਲੰਡਨ ਸਟੱਡੀ ਦੀ ਮੈਂ ਗੱਲ ਕੀਤੀ ਹੈ ਕਿ ਲੰਡਨ ਸਟੱਡੀ 'ਚ ਉਹਨਾਂ ਨੇ ਦੇਖਿਆ ਕਿ ਹਾਂ ਐਕਚੁਅਲ 'ਚ ਜਿਹੜਾ, ਕਿਉਂਕਿ ਟੈਕਸੀ ਡਰਾਈਵਰ ਓਬਵੀਅਸਲੀ ਅਡਲਟ ਸੀਗੇ, ਐਕਸਪੀਰੀਅੰਸਡ ਸੀਗੇ, ਸੋ ਉਹਨਾਂ ਦੇ ਅਡਲਟ ਬ੍ਰੇਨ ਦੇ ਵਿੱਚ ਵੀ ਚੇਂਜਿਸ ਆ ਰਹੇ ਸੀਗੇ ਡਿਪੈਂਡਿੰਗ ਔਨ ਉਹਨਾਂ ਦਾ ਉਹ ਕੀ ਲਰਨ ਕਰ ਰਹੇ ਸੀ, ਉਹਨਾਂ ਦਾ ਕੀ ਐਕਸਪੀਰੀਅੰਸ ਚੱਲ ਰਿਹਾ ਸੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਜਿਹੜਾ ਸਾਇੰਟਿਸਟ ਨੇ ਵੀ ਆਪਣੀ ਬੁੱਕ ਦੇ ਵਿੱਚ ਦੱਸੀਆਂ। ਉਸ ਤੋਂ ਇਲਾਵਾ ਹੋਰ ਜਿਹੜੇ ਸੀਗੇ ਜਿਹੜੇ 90s ਜਿਹੜਾ ਅਸੀਂ ਮੈਂ ਮੰਕੀਜ਼ ਦੀ ਗੱਲ ਕੀਤੀ, 90s ਸੈਂਚਰੀ ਜਿਹੜੀ 20th ਸੈਂਚਰੀ ਸੀ ਉਹਦੇ ਵਿੱਚ ਕੰਮ ਕਰ ਸਕਦੇ ਸੀ, ਬਟ ਹੁਣ ਜਿੱਦਾਂ ਜਿੱਦਾਂ ਡਿਵੈਲਪ ਹੁੰਦੀਆਂ ਜਾ ਰਹੀਆਂ ਐਕਟੀਵਿਟੀਜ਼ ਤਾਂ ਸਾਨੂੰ ਪਤਾ ਲੱਗ ਰਿਹਾ ਕਿ ਅਸੀਂ ਜਿਹੜੀ ਆ ਆਪਣੀਆਂ ਜਿਹੜੀ ਕੁਆਲਿਟੀਜ਼ ਹੈਗੀਆਂ ਜਾਂ ਆਪਣੀ ਟੈਲੈਂਟ ਹੈਗਾ ਉਹ ਅਸੀਂ ਜ਼ਰੂਰੀ ਨਹੀਂ ਕਿ ਸਾਡੇ ਕੋਲ ਬਰਥ ਦੇ ਉੱਤੇ ਅਗਰ ਨਹੀਂ ਸੀਗਾ, ਅਸੀਂ ਜਿਹੜਾ ਮਤਲਬ ਬਚਪਨ ਤੋਂ ਹੀ ਵਧੀਆ ਨਹੀਂ ਗਾ ਸਕਦੇ ਸੀ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਅੱਗੇ ਵੀ ਵਧੀਆ ਨਹੀਂ ਗਾ ਸਕਦੇ। ਸੋ ਅਸੀਂ ਜਿਹੜਾ ਆਪਣੀ ਲਾਈਫ 'ਚ ਜਿਹੜਾ ਅਸੀਂ ਕੁਛ ਸਾਡੀ ਐਕਟੀਵਿਟੀ ਅਸੀਂ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਅਗਰ ਸਿੱਖਾਂਗੇ ਤਾਂ ਅਸੀਂ ਕਰ ਸਕਦੇ ਹਾਂ, ਚਾਹੇ ਅਸੀਂ ਬੱਚੇ ਹਾਂ ਚਾਹੇ ਅਸੀਂ ਵੱਡੇ, ਮਤਲਬ ਕਿਸੇ ਵੀ ਏਜ ਗਰੁੱਪ 'ਚ ਹੈਗੇ ਹਾਂ।
0: ਰਾਈਟ, ਵੈਸੇ ਤਾਂ ਹੋਰ ਵੀ ਮੇਰੇ ਖਿਆਲ ਦੇ ਨਾਲ, ਪਰ ਜੇ ਤੁਹਾਨੂੰ ਲੱਗਦਾ ਕਿ ਕੁਛ ਹੋਰ ਸਮਾਂ ਹੈਗਾ, ਕੁਛ ਹੋਰ ਰਿਸਰਚ ਜਿਹੜੀਆਂ ਇਹਦੇ 'ਤੇ ਹੋਈਆਂ ਹੋਣ, ਜੇ 5-7 ਮਿੰਟ ਦੇ ਵਿੱਚ ਕਰ ਸਕਦੇ, ਨਹੀਂ ਤਾਂ ਫਿਰ ਅੱਜ ਸਮਾਂ ਹੈਗਾ ਵੈਸੇ 5-10 ਮਿੰਟ ਦਾ, ਪਰ ਕੋਈ ਰਿਸਰਚ ਇਸ ਬਾਬਤ ਕੋਈ ਹੋਈਆਂ ਰੀਸੈਂਟ ਹੋਰ ਜਿਹੜੀਆਂ ਤੁਸੀਂ ਇਨਕਲੂਡ ਕਰਨਾ ਚਾਹੁੰਦੇ ਹੋ, ਜਾਂ ਫਿਰ ਇਹਨੂੰ ਸਮਾਪਤ ਕਰੀਏ ਟੌਪਿਕ ਨੂੰ?
1: ਹਾਂਜੀ, ਨਹੀਂ ਮੈਂ ਹੈ ਮੇਰੇ ਕੋਲ ਇੱਕ ਦੋ, ਜਿਵੇਂ ਅਗਰ ਮੈਂ ਨਿਊਰੋਪਲਾਸਟ ਜਦੋਂ ਅਸੀਂ ਬ੍ਰੇਨ ਦੇ ਫੰਕਸ਼ਨ ਦੀ ਗੱਲ ਕਰਦੇ ਹਾਂ ਤਾਂ ਕੁਛ ਰਿਸਰਚ ਜਿਹੜੀ ਇਹ ਵੀ ਹੋਈਆਂ ਜਿਹਦੇ ਵਿੱਚ ਉਹਨਾਂ ਨੇ ਬੱਚੇ ਜਿਹੜੇ ਮਤਲਬ ਬੱਚਿਆਂ ਨੂੰ, ਬੱਚੇ ਐਜ਼ ਅ ਸਟੱਡੀ ਗਰੁੱਪ ਉਹਨਾਂ ਨੂੰ ਸਟੱਡੀ ਕੀਤਾ ਜਿਨ੍ਹਾਂ ਨੂੰ ਮਤਲਬ ਦਿਖਾਈ ਨਹੀਂ ਦਿੰਦਾ ਸੀਗਾ, ਬਲਾਇੰਡ ਬੱਚੇ ਸੀਗੇ, ਤੇ ਉਹਨਾਂ ਨੇ ਇਹ ਨੋਟਿਸ ਕੀਤਾ ਉਹਨਾਂ ਦੇ ਬ੍ਰੇਨ ਦੇ ਵਿੱਚ ਕਿ ਕਿਉਂਕਿ ਉਹਨਾਂ, ਕਿਉਂਕਿ ਇਹ ਆਪਾਂ ਡੇਲੀ ਲਾਈਫ 'ਚ ਵੀ ਆਪਾਂ ਵੀ ਫੀਲ ਕਰਦੇ, ਆਪਾਂ ਜਨਰਲੀ ਗੱਲ ਵੀ ਕਰਦੇ ਹਾਂ ਕਿ ਜਦੋਂ ਕਿਸੇ ਵੀ ਇਨਸਾਨ ਨੂੰ ਇੱਕ ਔਰਗਨ ਦੇ ਵਿੱਚ ਕੋਈ ਇਸ਼ੂ ਹੁੰਦਾ ਤਾਂ ਉਹਨਾਂ ਦੀ ਦੂਜੇ ਔਰਗਨ ਕਾਫੀ ਜਿਹੜੇ ਆ ਐਕਟਿਵ ਹੁੰਦੇ ਆ ਨਾ, ਜਿਵੇਂ ਉਹਨਾਂ ਦੀ ਸੈਂਸਿਸ ਬਹੁਤ, ਦੂਜੀਆਂ ਸੈਂਸਿਸ ਬਹੁਤ ਸਟਰੋਂਗ ਹੁੰਦੀਆਂ, ਤਾਂ ਉਹਨਾਂ ਨੇ ਵੀ ਨੋਟਿਸ ਕੀਤਾ ਕਿ ਚਾਹੇ ਉਹ ਬੱਚਿਆਂ ਨੂੰ ਮਤਲਬ ਆਈਸਾਈਟ ਜਿਹੜੀ ਵਿਜ਼ਨ ਉਹਨਾਂ ਦੀ ਨਹੀਂ ਸੀਗੀ, ਬਟ ਉਹਨਾਂ ਦੇ ਵਿੱਚ ਜਿਹੜੇ ਆ ਉਹਨਾਂ ਦੇ ਨਿਊਰੋਨ ਦੇ ਵਿੱਚ ਕਨੈਕਸ਼ਨ ਜਿਹੜਾ ਦੂਜੀਆਂ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਸੀ, ਮਤਲਬ ਉਹਨਾਂ ਦੀ ਹੀਅਰਿੰਗ ਸੈਂਸ ਸਟਰੋਂਗ ਸੀਗੀ ਜਾਂ ਫਿਰ ਟੱਚ ਦੀ ਸੈਂਸ ਸਟਰੋਂਗ ਸੀਗੀ। ਸੋ ਕਿਉਂਕਿ ਉਹਨਾਂ ਨੂੰ ਉਹ ਹਿੱਸਾ ਉਹਨਾਂ ਦਾ ਕੰਮ ਨਹੀਂ ਕਰ ਰਿਹਾ ਸੀ ਬ੍ਰੇਨ ਦਾ ਜਿੱਥੇ ਜਿਹੜੀ ਵਿਜ਼ਨ ਨੂੰ ਕੰਟਰੋਲ ਕਰਦਾ, ਬਟ ਉਹਨਾਂ ਦਾ ਉਹ ਹਿੱਸਾ ਜਿਹੜਾ ਬ੍ਰੇਨ ਦਾ ਸੈਂਸਿਸ ਨੂੰ ਕੰਟਰੋਲ, ਦੂਜੀਆਂ ਸੈਂਸਿਸ ਨੂੰ ਕੰਟਰੋਲ ਕਰਦਾ ਹੈ, ਉਹ ਉੱਥੇ ਜ਼ਿਆਦਾ ਐਕਟਿਵ ਸੀਗਾ। ਸੋ ਇਸ ਲਈ ਜਿਹੜਾ ਇੱਕ ਤਰ੍ਹਾਂ ਬ੍ਰੇਨ ਨੇ ਆਪਣੇ ਆਪ ਨੂੰ ਅਡੈਪਟ ਕੀਤਾ ਕਿ ਚਾਹੇ ਉਹ ਦੇਖ ਨਹੀਂ ਸਕਦਾ ਉਹ ਪਰਸਨ, ਬਟ ਉਹ ਪਰਸਨ ਦੂਜੀਆਂ ਸੈਂਸਿਸ ਦੇ ਥਰੂ ਜਿਹੜਾ ਆਪਣੇ ਆਪ ਨੂੰ ਜਿਹੜਾ ਆਪਣੀਆਂ ਡੇਲੀ ਐਕਟੀਵਿਟੀਜ਼ ਕਰ ਸਕਦਾ ਜਾਂ ਆਪਣੀ ਲਾਈਫ ਜਿਹੜਾ ਜੀ ਸਕਦਾ ਹਨਾ। ਔਰ ਆਪਾਂ ਦੇਖਦੇ ਵੀ ਹਾਂ ਅਗਰ ਅਸੀਂ ਹਿਊਮਨਸ ਤੋਂ ਇਲਾਵਾ ਅਗਰ ਐਨੀਮਲਸ ਦੀ ਗੱਲ ਕਰੀਏ, ਸਾਨੂੰ ਪਤਾ ਹਿਊਮਨਸ ਕਿਉਂਕਿ ਅਸੀਂ ਦੇਖ ਸਕਦੇ ਹਾਂ ਅਸੀਂ, ਸਾਡੀ ਇੰਨੀ ਸਮੈਲ ਦੀ ਸੈਂਸ ਇੰਨੀ ਸਟਰੋਂਗ ਨਹੀਂ ਹੁੰਦੀ ਹਨਾ, ਸਾਡੀ ਟੱਚ ਦੀ ਸੈਂਸ ਵੀ ਇੰਨੀ ਸਟਰੋਂਗ ਨਹੀਂ ਹੁੰਦੀ। ਬਟ ਅਗਰ ਤੁਸੀਂ ਐਨੀਮਲਸ ਦੀ ਗੱਲ ਕਰਦੇ ਤਾਂ ਉਹਨਾਂ ਦੀ ਸੈਂਸ ਦੀ ਜਿਹੜੀ ਆ ਜਿਹੜੀ ਸੋਰੀ ਸਮੈਲ ਦੀ ਸੈਂਸ ਜਿਹੜੀ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਨਾ, ਉਹਨਾਂ ਨੂੰ ਸਮੈਲ ਤੋਂ ਪਤਾ ਲੱਗ ਜਾਂਦਾ ਕਿ ਕੌਣ ਹੈਗਾ ਕੀ ਹੈਗਾ। ਸੋ ਇਹ ਇਹ ਕੁਛ ਰਿਸਰਚ ਐਵੇਂ ਦੀਆਂ ਵੀ ਹੋਈਆਂ। ਉਸ ਤੋਂ ਇਲਾਵਾ ਮੈਡੀਟੇਸ਼ਨ ਦਾ ਜਿਹੜਾ ਇੰਪੈਕਟ ਚੰਗਾ ਇੰਪੈਕਟ ਹੁੰਦਾ ਹੈਗਾ ਆ ਹਿਊਮਨ ਜਿਹੜਾ ਬ੍ਰੇਨ ਦੇ ਉੱਤੇ, ਕਿਉਂਕਿ ਮੈਡੀਟੇਸ਼ਨ ਫੋਕਸ ਵਧਾਉਂਦੀ ਹੈਗੀ ਆ। ਸੋ ਇਹ ਵੀ ਇੱਕ ਰਿਸਰਚ ਹੋਈ ਹੈ ਕਿ ਇੱਕ ਸਕੂਲ ਗਰੁੱਪ ਜਿਹੜਾ ਆ ਬੱਚਿਆਂ ਦਾ, ਉਹਨਾਂ ਦੇ ਉੱਤੇ ਜਿਹੜੀ ਰਿਸਰਚ ਕੀਤੀ। ਤੋ ਜਦੋਂ ਵੀ ਸਾਇੰਸ ਦਾ ਰਿਸਰਚ ਕਰਦੇ ਤਾਂ ਉਹ ਦੋ ਗਰੁੱਪ ਲੈ ਲੈਂਦੇ ਆ ਨਾ, ਕਿ ਇੱਕ ਗਰੁੱਪ ਨੂੰ ਇੱਕ ਐਕਟੀਵਿਟੀ ਦਿੰਦੇ ਆ, ਦੂਜੇ ਗਰੁੱਪ ਨੂੰ ਦੂਜੀ ਐਕਟੀਵਿਟੀ। ਸੋ ਉਹਨਾਂ ਨੇ ਕੁਛ ਬੱਚਿਆਂ ਨੂੰ ਜਿਹੜਾ ਮੈਡੀਟੇਸ਼ਨ ਕਰਨ ਲਾਇਆ ਹਨਾ, ਔਰ ਦੂਜੇ ਬੱਚਿਆਂ ਨੂੰ ਜਿਹੜਾ ਮੈਡੀਟੇਸ਼ਨ ਨਹੀਂ ਕਰਦੇ ਸੀ। ਤਾਂ ਉਹਨਾਂ ਨੇ ਇਹ ਰਿਜ਼ਲਟ ਉਹਨਾਂ ਨੂੰ ਮਿਲਿਆ ਕਿ ਜਿਹੜੇ ਬੱਚੇ ਮੈਡੀਟੇਸ਼ਨ ਕਰ ਰਹੇ ਸੀਗੇ ਐਜ਼ ਅ ਸਬਜੈਕਟ, ਚਲੋ ਰੱਖ ਲਓ ਉਹਨਾਂ ਨੇ ਲਿਆ ਸੀਗਾ, ਉਹ ਬੱਚੇ ਜ਼ਿਆਦਾ ਆਪਣੇ ਉਹਨਾਂ ਦੇ ਮਾਰਕਸ ਇੰਪਰੂਵ ਹੋਏ ਕੰਪੈਰੇਟਿਵਲੀ, ਕਿ ਜਿਹੜੇ ਬੱਚੇ ਮੈਡੀਟੇਸ਼ਨ ਨਹੀਂ ਕਰ ਰਹੇ ਸੀਗੇ। ਹਾਂਜੀ, ਤੇ ਉਹ ਮਤਲਬ ਉਹਨਾਂ ਨੇ ਦੇਖਿਆ ਕਿ ਹਾਂ ਉਹਦਾ ਵੀ ਇੰਪੈਕਟ ਹੁੰਦਾ। ਫਿਰ ਕੁਛ ਸਟੱਡੀਜ਼ ਹੋਈਆਂ ਜਿਵੇਂ ਓਲਡ ਏਜ ਦੇ ਲੋਕਾਂ ਤੇ ਸਟੱਡੀਜ਼ ਕੀਤੀਆਂ ਉਹਨਾਂ ਨੇ, ਕਿ ਕੁਛ ਲੋਕਾਂ ਦਾ ਉਹਨਾਂ ਦੇ ਵੀ ਦੋ ਗਰੁੱਪ ਬਣਾ ਦਿੱਤੇ। ਇੱਕ ਗਰੁੱਪ ਨੂੰ ਕਿਹਾ ਕਿ ਅਸੀਂ ਤੁਹਾਨੂੰ ਜਿਹੜਾ ਤੁਸੀਂ ਘਰ ਦਾ ਹੀ ਕੰਮ ਕਰ ਰਹੇ ਹਾਂ, ਬਟ ਇਹ ਘਰ ਦਾ ਕੰਮ ਤੁਹਾਨੂੰ ਐਜ਼ ਅ ਐਕਸਰਸਾਈਜ਼ ਹੈਲਪ ਕਰ ਰਿਹਾ ਹਨਾ। ਬਟ ਦੂਜੇ ਗਰੁੱਪ ਨੂੰ ਇਹੋ ਜਿਹਾ ਕੁਛ ਨੀ ਕਿਹਾ ਕਿ ਇਹ ਤੁਹਾਡਾ ਐਜ਼ ਅ ਐਕਸਰਸਾਈਜ਼ ਹੈਲਪ ਕਰਦਾ। ਤਾਂ ਉਹਦੇ ਚ ਵੀ ਉਹਨਾਂ ਨੇ ਪਾਇਆ ਕਿ ਜਿਹੜੇ ਗਰੁੱਪ ਨੂੰ ਇਹ ਕਿਹਾ ਗਿਆ ਸੀ ਕਿ ਐਕਸਰਸਾਈਜ਼ ਇੱਕ ਤਰ੍ਹਾਂ ਦੀ ਐਕਸਰਸਾਈਜ਼ ਆ ਤੁਹਾਡੇ ਲਈ, ਉਹਨਾਂ ਦੀ ਜਿਹੜੀ ਆ ਹੈਲਥ ਜਾਂ ਉਹਨਾਂ ਦੀ ਕੁਛ ਜਿਹੜੀਆਂ ਹਾਂਜੀ ਇੰਪਰੂਵ ਹੋਈਆਂ, ਔਰ ਜਿਵੇਂ ਬਲੱਡ ਪ੍ਰੈਸ਼ਰ ਮਤਲਬ ਸਹੀ ਹੋਇਆ, ਔਰ ਦੂਜੀਆਂ ਡਿਜ਼ੀਜ਼ ਜਿਹੜੀਆਂ ਉਹਨਾਂ ਦੀ ਸਹੀ ਹੋਈਆਂ ਕੰਪੈਰੇਟਿਵਲੀ ਜਿਹੜੇ ਉਹ ਵਾਲਾ ਗਰੁੱਪ ਸੀ। ਇੱਕ ਨੂੰ ਅਸੀਂ ਕੰਟਰੋਲ ਗਰੁੱਪ ਕਹਿ ਦਿੰਦੇ, ਇੱਕ ਨੂੰ ਅਸੀਂ ਅਨਕੰਟਰੋਲ ਗਰੁੱਪ ਕਹਿ ਦਿੰਦੇ ਆ, ਕਿ ਜਿਹੜਾ ਕੰਟਰੋਲਡ ਗਰੁੱਪ ਜਿਹਨੂੰ ਇਹ ਕਿਹਾ ਗਿਆ, ਜਿਹਨੂੰ ਇਹ ਨਹੀਂ ਕਿਹਾ ਗਿਆ ਕਿ ਤੂੰ ਤੁਹਾਨੂੰ ਐਕਸਰਸਾਈਜ਼ ਨਾਲ ਕੋਈ ਫਰਕ ਪੈ ਰਿਹਾ। ਸੋ ਉਹਨਾਂ ਨੂੰ ਵੀ ਜਿਹੜਾ ਇਹ ਫਰਕ ਪਿਆ। ਸੋ ਇੱਦਾਂ ਦੀ ਰਿਸਰਚ, ਸਿਰਫ ਕੁਛ ਕੁ ਰਿਸਰਚ ਮੈਂ ਦੱਸੀਆਂ, ਬਟ ਬਹੁਤ ਸਾਰੀਆਂ ਰਿਸਰਚ ਜਿਹੜੀਆਂ ਹੁੰਦੀਆਂ ਰਹਿੰਦੀਆਂ ਮਤਲਬ ਕਰਦੇ ਆ ਲੋਕ ਇਹਨਾਂ ਚੀਜ਼ਾਂ ਨੂੰ। ਬਟ ਹਜੇ ਤੱਕ ਮਤਲਬ ਇਹ ਸਿਰਫ ਥੋੜਾ ਜਿਹਾ ਹੀ ਅਸੀਂ ਸਟੱਡੀ ਕਰ ਪਾਏ, ਹਜੇ ਵੀ ਸਾਡਾ ਬ੍ਰੇਨ ਚ ਬਹੁਤ ਕੁਛ ਹੈਗਾ। ਬਟ ਅਗਰ ਨਿਊਰੋਪਲਾਸਟੀਸਿਟੀ ਦੀ ਮੈਂ ਗੱਲ, ਆਪਾਂ ਬੂਸਟ ਕਿਵੇਂ ਕਰ ਸਕਦੇ ਇਹਦੇ ਤੇ ਸ਼ਾਇਦ ਐਂਡ ਕਰ ਸਕਦੇ ਹਾਂ ਕਿ ਕਿਵੇਂ ਜਿਹੜੀ ਹਨਾ ਹੋ ਸਕਦੀ ਹੈ, ਕਿਉਂਕਿ ਫੈਕਟਰਸ ਤਾਂ ਚਲੋ ਅਸੀਂ ਕਰ ਹੀ ਦਿੱਤੇ। ਮਤਲਬ ਬੂਸਟ ਪਲਾਸਟੀਸਿਟੀ ਮਤਲਬ ਅਸੀਂ ਪੋਜ਼ਿਟਿਵ ਪਲਾਸਟੀਸਿਟੀ ਦੀ ਓਬਵੀਅਸਲੀ ਇੱਥੇ ਗੱਲ ਕਰ ਰਹੇ ਹਾਂ। ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਟਿਮੂਲੇਟ ਕਰੋ ਆਪਣੇ ਬ੍ਰੇਨ ਨੂੰ, ਮਤਲਬ ਜਿੱਦਾਂ ਤੁਸੀਂ ਦੱਸਿਆ ਸੀ ਕਿ ਲਰਨਿੰਗ ਕਰਦੇ ਰਹਿਣੀ ਚਾਹੀਦੀ ਹੈ ਆਪਾਂ ਨੂੰ ਹਨਾ, ਜਿੰਨਾ ਅਸੀਂ ਲਰਨ ਕਰਾਂਗੇ ਉਨਾ ਜ਼ਿਆਦਾ ਅਸੀਂ ਸਿੱਖਾਂਗੇ। ਔਰ ਇਸ ਲਈ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਆਪਾਂ ਉਹ ਜਿਹੜਾ ਥਰੂ ਆਊਟ ਲਾਈਫ ਜਿਹੜਾ ਆਪਾਂ ਸਿੱਖਦੇ ਹੀ ਰਹਿੰਦੇ ਹਾਂ, ਕਿਉਂਕਿ ਕਦੇ ਵੀ ਬ੍ਰੇਨ ਇੱਦਾਂ ਨਹੀਂ ਹੁੰਦਾ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੱਦਾਂ ਨਹੀਂ ਹੁੰਦਾ ਕਿ ਖਤਮ ਹੋ ਜਾਂਦਾ ਹੈ ਯੂਜ਼ ਕਰ ਕਰਕੇ। ਬ੍ਰੇਨ ਐਕਟਿਵ ਹੁੰਦਾ, ਬ੍ਰੇਨ ਸਮਾਂ ਸਟਰੋਂਗ ਹੁੰਦਾ ਜਿੰਨਾ ਤੁਸੀਂ ਯੂਜ਼ ਕਰਦੇ ਆ। ਜਿਵੇਂ ਉਹ ਪੁਰਾਣੇ ਇੱਕ ਕਹਾਵਤ ਯੂਜ਼ ਕਰਦੇ ਹੁੰਦੇ ਸੀ ਨਾ, ਉਹ ਚਿੱਟੇ ਵਾਲਾਂ ਵਾਲੀ, ਤੋ ਉਹ ਚੀਜ਼ ਹੈਗੀ ਹੈ ਕਿ ਐਕਸਪੀਰੀਅੰਸ ਦੇ ਨਾਲ ਵਾਲ ਚਿੱਟੇ ਹੋਏ ਆ ਹਨਾ। ਤੇ ਇਹ ਤੁਹਾਨੂੰ ਹੈਗਾ ਕਿ ਤੁਸੀਂ ਆਪਣੇ ਬ੍ਰੇਨ ਨੂੰ ਐਕਟਿਵ ਰੱਖੋ, ਮਤਲਬ ਕੰਮ ਕਰਦਾ ਰਹਿਣਾ ਚਾਹੀਦਾ ਬ੍ਰੇਨ, ਥੋੜਾ ਮਤਲਬ ਉਹ ਨਹੀਂ ਹੋਣਾ ਚਾਹੀਦਾ ਕਿ ਬਸ ਆਪਾਂ ਕੁਛ ਕਰ ਨਹੀਂ ਰਹੇ ਹੈਗੇ। ਤੇ ਇਨਫ ਸਲੀਪ, ਆਪਣੀ ਸਲੀਪ ਜ਼ਰੂਰੀ ਹੈ, ਐਟਲੀਸਟ 8 ਘੰਟੇ ਦੀ ਸਲੀਪ ਜਿਹੜੀ ਹੈਗੀ ਆ, ਔਰ ਓਬਵੀਅਸਲੀ ਪਰਸਨ ਟੂ ਪਰਸਨ ਵੇਰੀ ਕਰਦੀ ਆ ਸਲੀਪ। ਔਰ ਕਈ ਲੋਕ ਜਦੋਂ ਕੋਈ ਰਾਤ ਦਾ ਕੰਮ ਕਰਦੇ ਆ ਤਾਂ ਉਹਨਾਂ ਦੀ ਸਲੀਪ ਦਾ ਹੋਰ ਹਿਸਾਬ ਹੁੰਦਾ, ਬਟ ਮਤਲਬ ਇੱਕ ਜਿਹੜੀ ਐਵਰੇਜ ਅਸੀਂ ਕਹਿ ਦਿੰਦੇ ਹਾਂ ਕਿ 8 ਘੰਟੇ ਦੀ ਸਲੀਪ ਹੋਣੀ ਚਾਹੀਦੀ ਆ ਨਾ। ਐਕਸਰਸਾਈਜ਼ ਰੈਗੂਲਰਲੀ ਕਰੋ, ਜਿਹੜੇ ਅਸੀਂ ਫੈਕਟਰਸ ਦੱਸੇ ਹੋਈ ਆ, ਤੇ ਆਪਣੀ ਮੈਡੀਟੇਸ਼ਨ, ਔਰ ਜਿਹੜੀ ਆ ਮੈਡੀਟੇਸ਼ਨ ਕੰਟੀਨਿਊ, ਕਿਉਂਕਿ ਮੈਡੀਟੇਸ਼ਨ ਦਾ ਇਹਦਾ ਸਾਇੰਟੀਫਿਕ ਰੀਜ਼ਨ ਜਿਵੇਂ ਮੈਂ ਦੱਸਿਆ ਕਿ ਮੈਡੀਟੇਸ਼ਨ ਤੁਹਾਡੇ ਬ੍ਰੇਨ ਦੇ ਉਸ ਹਿੱਸੇ ਨੂੰ ਐਕਟਿਵ ਕਰਦੀ ਜਿਹੜਾ ਫੋਕਸ ਵਧਾਉਂਦਾ, ਤੁਹਾਡੀ ਮੈਮਰੀ ਵਧਾਉਂਦਾ ਹੈ ਹਨਾ। ਸੋ ਕਿਉਂਕਿ ਮੈਡੀਟੇਸ਼ਨ ਨਾਲ ਤੁਹਾਡਾ ਫੋਕਸ ਵੱਧਦਾ ਹੈ, ਮੈਮਰੀ ਵੱਧਦੀ ਆ, ਤੇ ਇਸ ਲਈ ਤੁਸੀਂ ਆਪਣੇ ਗੋਲ ਦੇ ਉੱਤੇ ਜਾਂ ਆਪਣੀ ਲਾਈਫ ਦੇ ਉੱਤੇ ਵਧੀਆ ਫੋਕਸ ਕਰ ਸਕਦੇ ਹਾਂ।
0: ਰਾਈਟ ਜੀ, ਨਹੀਂ ਵਾਕਈ, ਔਰ ਜਿਹੜੀ ਚੀਜ਼ ਆਪਾਂ ਬਾਰ ਬਾਰ ਕਹਿੰਦੇ ਰਹਿੰਦੇ ਹਾਂ, ਪਤਾ ਮੇਰੇ ਖਿਆਲ ਦੇ ਨਾਲ ਬਹੁਤਿਆਂ ਨੂੰ ਪਤਾ ਵੀ ਹੁੰਦੀਆਂ ਨੇ ਇਹ ਚੀਜ਼ਾਂ ਕਿ ਦਿਮਾਗ ਨੂੰ ਚੱਲਦਾ ਕਿੱਦਾਂ ਰੱਖਣਾ ਹੈਗਾ, ਕੰਮ ਕਿੱਦਾਂ ਲੈਣੇ ਹੈਗੇ ਨੇ, ਪਰ ਫਿਰ ਵੀ ਅਸੀਂ ਗਾਏ ਬਗਾਏ ਆਪ ਹੀ ਵਿਸਾਰ ਦਿੰਦੇ ਹਾਂ ਉਹਨਾਂ ਚੀਜ਼ਾਂ ਨੂੰ। ਪਰ ਹੋਪਫੁਲੀ ਇਹ ਇਨ ਟੋਟਲ ਇਹ ਜਿਹੜੇ ਦੋ ਐਪੀਸੋਡ ਸੀਗੇ ਅੱਜ ਦਾ, ਮੇਰੇ ਖਿਆਲ ਨਾਲ ਪੂਰਾ ਹੋ ਗਿਆ ਜੀ ਇੱਥੇ, ਹੈ ਨਾ। ਅਤੇ ਪਿਛਲਾ ਜਿਹੜਾ ਐਪੀਸੋਡ ਸੀ, ਜੇ ਤੁਸੀਂ ਦੋਵੇਂ ਜੋੜ ਲਓ ਤਾਂ ਆਪਣੇ ਆਪ ਦਿਮਾਗ ਤੇਜ਼ ਹੋ ਜਾਣਾ ਹੈਗਾ। ਤੁਸੀਂ ਇਹ ਸੁਣ ਲਿਓ ਅਤੇ ਦੁਬਾਰਾ ਸੁਣ ਲਿਓ, ਤੇ ਬਹੁਤ ਵਾਰ ਬਹੁਤ ਸਾਰੀਆਂ ਚੀਜ਼ਾਂ ਨੇ ਸੰਦੀਪ ਜੀ ਨੇ ਬੜੀਆਂ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਬਹੁਤ ਫਟਾਫਟ ਵੀ ਨਿਕਲ ਗਈਆਂ ਨੇ, ਬੜੋ ਬੜੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ ਨੇ ਜੇ ਤੁਸੀਂ ਉਹਨਾਂ ਨੂੰ ਜਾਣ ਲਓਗੇ, ਸੁਣ ਲਓਗੇ, ਸਮਝ ਲਓਗੇ। ਤੇ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੰਦੀਪ ਜੀ ਇੰਨਾ ਹੀ, ਲਈਏ ਇਜਾਜ਼ਤਾਂ ਫਿਰ।
1: ਹਾਂਜੀ ਬਿਲਕੁਲ,
0: ਧੰਨਵਾਦ ਜੀ। ਸੋ ਦਿਓ ਇਜਾਜ਼ਤਾਂ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ, ਰੱਖੋ ਸਿਹਤਾਂ ਦਾ ਖਿਆਲ ਤੇ ਸੁਣਦੇ ਰਹੋ ਰੇਡੀਓ ਹਾਂਜੀ 1674। ਪ੍ਰੋਗਰਾਮ ਦਾ ਨਾਮ ਸੀ ਡੀਪ ਟਾਕ ਸ਼ੋਅ, ਤੇ ਫਿਲਹਾਲ ਇੰਨਾ ਹੀ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
3: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
2: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
4: They have slavery in their blood, we have kingship in ours.
5: Create terror.

0: ਯੂਜ਼ ਕਰਨ ਲਈ ਜੂਨ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ ਵੈਰਬੀ ਟੋਇਟਾ ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
0: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਖਿਦਮਤ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
0: ਲਾਦੇ ਫਿਰ
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

रेडियो हाँ जी 1674 एम प्रोग्राम इनसाइट रिपोर्ट लैके मैं गौतम कपिल होया जी हाजिर। पिछले हफ्ते दे इनसाइट रिपोर्ट दे विच जिहड़ी एक गल कर छड्डी सीगी ਉਹ ਤੋਂ ਥੋੜ੍ਹਾ ਜਿਹਾ ਹੋਰ ਅੱਗੇ ਅੱਜ ਦੇ ਐਪੀਸੋਡ ਨੂੰ ਲੈ ਕੇ ਜਾਣਾ। ਪਿਛਲੇ ਹਫ਼ਤੇ ਥੋੜ੍ਹਾ ਬਹੁਤ ਤੁਹਾਨੂੰ ਦੱਸਿਆ ਸੀ ਕਿ ਅਮਰੀਕਾ ਇਰਾਨ ਔਰ ਇਜ਼ਰਾਈਲ ਦੀ ਉਸ ਜੰਗ ਦੇ ਵਿੱਚ ਕੀ ਕੁਝ ਹੋ ਰਿਹਾ ਔਰ ਕਿਸ ਤਰੀਕੇ ਦੇ ਨਾਲ ਅਮਰੀਕਾ ਨੇ ਆਪਣੇ ਥਾਰਡ ਵਰਗੇ ਜਾਂ ਹੋਰ ਜਿੰਨੇ ਇੰਟਰਸੈਪਟਰ ਨੇ ਜਾਂ ਹੋਰ ਵੀ ਜਿਹੜੇ ਹਥਿਆਰ ਹੈਗੇ ਨੇ ਉਹ ਕਿਵੇਂ ਖਾਲੀ ਕਰ ਲਏ ਨੇ ਉਹਦੀ ਵਿਸਤਾਰ ਤੋਂ ਅੱਗੇ ਜਿਹੜਾ ਅੱਜ ਦੇ ਦਿਨ ਆਪਾਂ ਚੱਲ ਰਹੇ ਹਾਂ। ਅਤੇ ਵੈਸੇ ਨਾ ਜਦੋਂ ਇੰਟਰਨੈਸ਼ਨਲ ਡਿਪਲੋਮੈਸੀ ਦੀ ਗੱਲ ਮੈਂ ਸੋਚਦਾ ਕਿ ਕਰਨੀ ਹੈ ਇਸ ਸ਼ੋਅ ਦੇ ਉੱਤੇ, ਕੋਈ ਇਹੋ ਜਿਹਾ ਫਿਲਟਰ ਨਹੀਂ ਹੈ। ਇਹ ਗੱਲ ਜਾਣ ਕੇ ਰੱਖਿਓ, ਸਮਝ ਕੇ ਰੱਖਿਓ ਕਿ ਕੋਈ ਐਸਾ ਫਿਲਟਰ ਜਾਂ ਕੋਈ ਐਸੀ ਕੋਈ ਪ੍ਰੈਸ਼ਰ ਜਾਂ ਕੋਈ ਐਸਾ ਸਾਨੂੰ ਕਿਸੇ ਦੀ ਜੀ ਹਜ਼ੂਰੀ ਕਰਨੀ ਹੋਵੇ ਕਿਸੇ ਦੇਸ਼ ਦੀ, ਇੱਦਾਂ ਦਾ ਬਿਲਕੁਲ ਨਹੀਂ ਹੈ। ਦੇਖੋ ਜੋ ਭਾਰਤ ਦੇ ਵਿੱਚ ਹੋ ਰਿਹਾ, ਜੋ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ, ਉਹਨਾਂ ਦੀਆਂ ਸੱਚਾਈਆਂ ਨੂੰ ਇਸ ਪ੍ਰੋਗਰਾਮ 'ਚ ਰੱਖੀਦਾ। ਪਰ ਦੁਨੀਆ ਭਰ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਦੇ ਨਾਲ ਜੁੜੀ ਹੋਈ ਜੀਓ ਪੋਲੀਟਿਕਸ ਦੇ ਨਾਲ ਜੁੜੀਆਂ ਹੋਈਆਂ ਰਿਪੋਰਟਾਂ ਇਸ ਸ਼ੋਅ ਦੇ ਵਿੱਚ ਹੁੰਦੀਆਂ ਨੇ। ਹੁਣ ਜਿਹੜੀ ਕੂਟਨੀਤੀ ਹੈ ਨਾ, ਕੂਟਨੀਤੀ ਜਿਹਨੂੰ ਡਿਪਲੋਮੈਸੀ ਕਹਿ ਲੈਂਦੇ ਹਾਂ, ਇਹ ਬੜੀ ਅਜੀਬ ਸ਼ੈਅ ਹੈ। ਇਹ ਡਿਪਲੋਮੈਸੀ ਮੇਰੇ ਲਈ ਜਿਹੜੀ ਹੈ ਉਹ ਸਹੀ ਕੰਮ ਕਰ ਸਕਦੀ ਹੈ, ਤੁਹਾਡੇ ਲਈ ਜਿਹੜੀ ਮੇਰੀ ਡਿਪਲੋਮੈਸੀ ਹੈ ਉਹ ਦੁਨੀਆ ਨੂੰ ਸਹੀ ਲੱਗੂਗੀ ਪਰ ਤੁਹਾਡੇ ਲਈ ਉਹ ਗਲਤ ਹੋਏਗੀ। ਯਾਨੀ ਕਿ ਹੁਣ ਚੀਨ ਦੀ ਡਿਪਲੋਮੈਸੀ ਸੁਣਨ ਨੂੰ ਠੀਕ ਲੱਗ ਰਹੀ ਹੋਵੇ ਕਿ ਚੀਨ ਨੇ ਜੀ ਇੱਕ ਇੰਟਰਕੋਂਟੀਨੈਂਟਲ ਮਿਜ਼ਾਈਲ ਛੱਡੀ, ਪਾਣੀਆਂ 'ਚ ਛੱਡੀ। ਹੁਣ ਓਬਵੀਅਸਲੀ ਉਹਨਾਂ ਨੇ ਸਾਊਥ ਵਾਲੇ ਪਾਸੇ ਈਸਟਰਨ ਸਾਊਥ ਵੱਲ ਛੱਡਣੀ ਸੀਗੀ, ਵੈਸਟ ਵੱਲ ਜਾਂ ਜਿਹੜਾ ਨੌਰਥ ਵੱਲ ਤਾਂ ਨਹੀਂ ਛੱਡ ਸਕਦੇ ਸੀ ਕਿਉਂਕਿ ਨੌਰਥ ਵਾਲੇ ਪਾਸੇ ਰਸ਼ੀਆ ਦੀ ਬਹੁਤ ਵੱਡਾ ਇੱਕ ਲੈਂਡ ਏਰੀਆ ਹੈਗਾ ਅਤੇ ਜਿਹੜਾ ਵੈਸਟ ਵਾਲਾ ਪਾਸਾ ਉਹ ਏਸ਼ੀਆ ਘਿਰਿਆ ਹੋਇਆ, ਸਾਰਾ ਯੂਰਪ ਉੱਧਰਲੇ ਪਾਸੇ ਹੈਗਾ ਅਤੇ ਸਾਊਥ ਵੈਸਟ ਵੱਲ ਵੀ ਨਹੀਂ ਸੀ ਛੱਡ ਸਕਦੇ। ਸੋ ਉੱਧਰ ਵੀ ਜ਼ਮੀਨੀ ਇਲਾਕਾ ਹੈ ਕਾਫੀ, ਸੋ ਸਾਊਥ ਈਸਟ ਵੱਲ ਹੀ ਛੱਡਣੀ ਸੀਗੀ। ਔਰ ਉਹ ਸੁਣਨ ਨੂੰ ਚਾਈਨਾ ਦੀ ਗੱਲ ਹੁਣ ਇਹ ਠੀਕ ਲੱਗ ਰਹੀ ਹੋਵੇ, ਦੇਖੋ ਜੀ ਫਿਰ ਇੰਟਰਕੋਂਟੀਨੈਂਟਲ ਮਿਜ਼ਾਈਲ ਹੈ, ਅਸੀਂ ਨਾ ਛੱਡੀਏ ਤਾਂ ਫਿਰ ਕਿੱਧਰ ਟੈਸਟ ਕਰੀਏ। ਸਵਾਲ ਇਹ ਨਹੀਂ ਹੈਗਾ, ਸਵਾਲ ਅੱਜ ਦੇ ਜਿਹੜੇ ਇਨਸਾਈਟ ਰਿਪੋਰਟ ਦੇ ਵਿੱਚ ਇਹ ਹੈ ਕਿ ਇੱਕ ਤਾਂ ਇਹ ਹਥਿਆਰਾਂ ਦੀ ਦੌੜ, ਇਹਦੀ ਆਪਾਂ ਦੌੜ ਨਹੀਂ, ਦੌੜ ਹਥਿਆਰਾਂ ਦੀ ਦੌੜ ਦੇ ਉੱਤੇ ਆਪਾਂ ਗੱਲ ਕਰਨੀ ਹੈਗੀ। ਦੂਜੀ ਇੱਕ ਜਿਹੜੀ ਇਹ ਡਿਪਲੋਮੈਸੀ ਹੈ ਨਾ, ਇਹ ਬੜੀ ਅਜੀਬ ਮੈਸੀ ਹੈ। ਮਤਲਬ ਇਹ ਕੈਸੀ ਮੈਸੀ ਹੈ ਕਿ ਇਹ ਇੰਨੀ ਮੈਸੀ ਹੈ ਨਾ, ਇਹਦੇ ਬਾਰੇ ਜਿੰਨੀ ਗੱਲ ਕਰਾਂਗੇ ਓਨੇ ਜਿਹੜੇ ਪਤਰੇ ਖੁੱਲ੍ਹਦੇ ਜਾਣਗੇ ਅਤੇ ਓਨੇ ਹੀ ਜਿਹੜੀਆਂ ਚੀਜ਼ਾਂ ਨੇ ਉਹ ਰਿਵੀਲ ਹੁੰਦੀਆਂ ਜਾਂਦੀਆਂ ਨੇ। ਸੋ ਡਿਪਲੋਮੈਸੀ ਦਾ ਇੱਕ ਸਭ ਤੋਂ ਵੱਡਾ ਰੂਲ ਇਹ ਹੁੰਦਾ ਕਿ ਗੱਲ ਡਿਪਲੋਮੈਟਿਕ ਤਰੀਕੇ ਦੇ ਨਾਲ ਕਰਨੀ ਹੈ, ਬਟ ਫੁੱਲ ਸਟੋਪ ਲਗਾ ਕੇ, ਕੌਮਾਸ ਦੇ ਵਿੱਚ ਨਹੀਂ ਕਰਨੀ ਹੁੰਦੀ। ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ, ਜਿਹੜੀ ਪੋਲੀਟਿਕਸ ਦੀ ਗੱਲ ਹੁੰਦੀ ਹੈ ਉਹ ਹਮੇਸ਼ਾ ਕੌਮਾਸ ਦੇ ਵਿੱਚ ਹੁੰਦੀ ਹੈ, ਡਿਪਲੋਮੈਸੀ ਹਮੇਸ਼ਾ ਡੋਟਸ ਦੇ ਨਾਲ ਹੁੰਦੀ ਹੈ। ਇਹ ਡਿਪਲੋਮੈਸੀ ਦਾ ਇੱਕ ਰੂਲ ਹੈ, ਇੱਕ ਲਾਅ ਹੈਗਾ, ਕਿੱਦਾਂ ਉਹ ਤੁਹਾਨੂੰ ਮੈਂ ਅੱਗੇ ਚੱਲ ਕੇ ਨਾਲ ਨਾਲ ਸ਼ਾਇਦ ਤੁਹਾਡੇ ਸਮਝ ਆ ਜਾਵੇ। ਚਲੋ ਮੋਟਾ ਮੋਟਾ ਜਿਹਾ ਦੱਸ ਕੇ ਚੱਲਦਾ ਕਿ ਫੋਰ ਐਗਜ਼ਾਮਪਲ ਭਾਰਤ ਪਾਕਿਸਤਾਨ ਜੰਗ ਹੈ, ਹੁਣ ਜੇ ਪੋਲੀਟੀਕਲ ਫਿਗਰ ਕੋਈ ਇੰਡੀਆ ਵਾਲੇ ਪਾਸਿਓਂ ਬਿਆਨ ਦੇਵੇਗੀ ਜਾਂ ਪਾਕਿਸਤਾਨ ਵਾਲੇ ਪਾਸਿਓਂ ਬਿਆਨ ਦੇਵੇਗੀ ਤਾਂ ਉਹ ਕਿੱਦਾਂ ਦੇਣਗੇ ਅਤੇ ਡਿਪਲੋਮੈਟ ਕਿੱਦਾਂ ਦੇਣਗੇ? ਭਾਰਤ ਪਾਕਿਸਤਾਨ ਮਸਲਾ ਸੀ, ਭਾਰਤ ਵਾਲੇ ਪਾਸੇ ਪੋਲੀਟੀਸ਼ੀਅਨ ਕਹਿਣਗੇ ਜੀ ਪਾਕਿਸਤਾਨ ਟੈਰਰਿਜ਼ਮ ਨੂੰ ਸਪੋਂਸਰਡ ਕਰਦਾ ਹੈ ਅਤੇ ਅਸੀਂ ਪਾਕਿਸਤਾਨ ਦੇ ਨਾਲ ਕਦੇ ਵੀ ਰਾਊਂਡ ਟੇਬਲ ਟਾਕ ਕਰਨੀ ਨਹੀਂ ਹੈਗੀ ਅਤੇ ਇਸੇ ਕਰਕੇ ਅਸੀਂ ਉਹਨਾਂ ਦਾ ਪਾਣੀ ਰੋਕ ਰਹੇ ਹਾਂ ਜੀ, ਅਸੀਂ ਉਹਨਾਂ ਦੇ ਨਾਲ ਵਪਾਰ ਰੋਕ ਰਹੇ ਹਾਂ ਅਤੇ ਇੱਦਾਂ ਇਹ ਗੱਲਾਂ ਸੋ ਔਨ ਚੱਲੀ ਜਾਂਦੀਆਂ ਨੇ। ਪਰ ਜਿੱਦਣ ਕਦੇ ਇਹਨਾਂ ਨੇ ਆਪਣਾ ਗੱਲ ਬਣਾਉਣੀ ਹੋਈ, ਦੇਖੋ ਮੈਂ ਇੱਕ ਗੱਲ, ਚਲੋ ਹੋਰ ਇਹ ਇਨਸਾਈਟ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੋਲੀਟੀਕਲ ਪ੍ਰੈਡਿਕਸ਼ਨ ਆਪਾਂ ਕਰੀਆਂ ਨੇ ਨਾ ਅੱਜ ਤੱਕ, ਜ਼ਿਆਦਾਤਰ ਸਹੀ ਵੀ ਹੋਈਆਂ, ਜ਼ਿਆਦਾਤਰ ਕੀ ਮੇਰੇ ਖਿਆਲ ਦੇ ਨਾਲ ਹੁਣ ਤੱਕ ਤਾਂ ਕਦੇ ਕੋਈ ਗਲਤ ਹੋਈ ਨਹੀਂ ਪੋਲੀਟੀਕਲ ਪ੍ਰੈਡਿਕਸ਼ਨ। ਰਸ਼ੀਆ ਯੂਕਰੇਨ ਜੰਗ ਤੁਹਾਨੂੰ ਮੈਂ ਕਿਹਾ ਸੀ ਜਦੋਂ ਸ਼ੁਰੂ ਹੋਈ ਸੀ ਵੀ ਇਹ ਨਹੀਂ ਮੁੱਕਦੀ, ਇਹ ਚੱਲੀ ਜਾਣੀ ਹੈ, ਸੁੱਗ ਬਗਾੜ ਜੀ ਇਹਦੀ ਹੋਈ ਜਾਣੀ ਹੈ, ਚੱਲ ਰਹੀ ਹੈ ਨਾ। ਇਰਾਨ ਵਾਲੀ ਬੇਸ਼ੱਕ ਮੁੱਕ ਗਈ ਹੋਵੇ ਅਤੇ ਉਹ ਨਹੀਂ ਮੁੱਕਦੀ। ਅਤੇ ਦੂਜੀ ਜਾਂ ਹੋਰ ਬਹੁਤ ਸਾਰੀਆਂ ਆਪਾਂ ਇਹਦੇ ਵਿੱਚ ਕਰੀਆਂ ਨੇ, ਟਰੰਪ ਦੇ ਆਉਣ ਦੀ ਵੀ ਪ੍ਰੈਡਿਕਸ਼ਨ ਆਪਾਂ ਇਸੇ ਇਹਨਾਂ ਹੀ ਸ਼ੋਆਂ ਦੇ ਵਿੱਚ ਕੀਤੀ ਸੀਗੀ, ਔਰ ਟਰੰਪ ਦੇ ਆਉਣ ਤੋਂ ਬਾਅਦ ਦੁਨੀਆ ਦਾ ਪਾਸਾ ਹੀ ਪਲਟ ਜਾਣਾ, ਇਹ ਵੀ ਪ੍ਰੈਡਿਕਸ਼ਨ ਕਰੀ ਸੀਗੀ। ਅਤੇ ਹੁਣ ਪੌਲਿਨ ਹੈਨਸਨ ਵੀ ਕਦੇ ਪ੍ਰਧਾਨ ਮੰਤਰੀ ਨਹੀਂ ਆਉਂਦੀ, ਇਹ ਵੀ ਰੀਸੈਂਟ ਪ੍ਰੋਗਰਾਮਾਂ 'ਚ ਪ੍ਰੈਡਿਕਸ਼ਨ ਕਰੀ ਸੀ। ਅੱਜ ਇੱਕ ਹੋਰ ਪ੍ਰੈਡਿਕਸ਼ਨ ਕਰ ਦਿੰਦੇ ਹਾਂ, ਚਲੋ ਇਹ ਪੋਲੀਟੀਕਲ
ਤੇ ਡਿਪਲੋਮੈਸੀ ਦੇ ਨਾਲ ਜੁੜੀਆਂ ਹੋਈਆਂ ਇਹ ਪ੍ਰੈਡਿਕਸ਼ਨ ਨੇ। ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦਾ ਜਿਹੜਾ ਇੱਕ ਰੋਲ ਹੈਗਾ ਉਹ ਐਂਟਾਈ ਪਾਕਿਸਤਾਨ ਹੈ, ਬਟ ਇਹ ਬੜੀ ਜਲਦੀ ਇਹ ਜਿਹੜਾ ਰੋਲ ਹੋਊਗਾ, ਮੈਂ ਗੌਰਮੈਂਟ ਬਦਲਣ ਦੀ ਗੱਲ ਨਹੀਂ ਕਹਿ ਰਿਹਾ, ਮੈਂ ਕਾਂਗਰਸ ਦੀ ਗੱਲ ਵੀ ਨਹੀਂ ਕਹਿ ਰਿਹਾ। ਤੁਸੀਂ ਚਾਹੇ ਇਸ ਗੌਰਮੈਂਟ 'ਚ ਮੰਨ ਕੇ ਚੱਲੋ ਬੀਜੇਪੀ ਦੇ ਵਿੱਚ, ਚਾਹੇ ਜੇ ਅੱਗੇ ਕਦੇ ਆਈ, ਜਿਹੜੀ ਬੀਜੇਪੀ ਇਸ ਵਕਤ ਐਂਟਾਈ ਪਾਕਿਸਤਾਨ ਹੋਈ ਹੋਈ ਹੈ ਨਾ, ਇਹ ਲਿਖ ਕੇ ਲੈ ਕੇ ਚੱਲਿਓ। ਹੁਣ ਮੈਂ ਪਤਾ ਨਹੀਂ ਕਿਹਨਾਂ ਬੇਸਿਕ ਕਿਹੜੀਆਂ ਚੀਜ਼ਾਂ ਕੈਲਕੂਲੇਟ ਕਰਕੇ ਤੁਹਾਨੂੰ ਦੱਸ ਰਹੇ ਹਾਂ, ਬਟ ਇਹ ਨੈਰੇਟਿਵ ਇੰਨਾ ਐਂਟਾਈ ਪਾਕਿਸਤਾਨ ਨਹੀਂ ਰਹਿਣਾ ਹੈਗਾ। ਪ੍ਰੋ ਨਾ ਹੋਵੇ ਬਟ ਇੱਕ ਪੇਜ ਦੇ ਉੱਤੇ ਆਉਣ ਦੀ ਗੱਲ ਹੋਏਗੀ, ਮੈਥੋਂ ਲਿਖ ਕੇ ਲੈ ਲਓ, ਇਹ ਲਿਖ ਕੇ ਦੇਣ ਨੂੰ ਤਿਆਰ ਹੈਗਾ ਤੁਹਾਨੂੰ ਇਨਸਾਈਟ ਰਿਪੋਰਟ ਦੇ ਵਿੱਚ ਕਿ ਇੰਡੀਆ ਇਹ ਜਿਹੜੀ ਬੀਜੇਪੀ ਗੌਰਮੈਂਟ ਹੈ ਇਹੀ ਪਾਕਿਸਤਾਨ ਦੇ ਨਾਲ ਟੇਬਲ ਟਾਕ ਦੇ ਵਿੱਚ ਆਏਗੀ। ਦੈਟਸ ਮਾਈ ਪ੍ਰੈਡਿਕਸ਼ਨ। ਐਨੀਵੇਜ਼ ਚਲੋ ਇੱਥੇ ਗੱਲ ਮੁਕਾਨੇ ਆਪਾਂ, ਅਤੇ ਇਹ ਪੋਲੀਟੀਕਲ ਜਿਹੜੀਆਂ ਬਿਆਨਬਾਜ਼ੀਆਂ ਹੁੰਦੀਆਂ ਇੱਦਾਂ ਹੁੰਦੀਆਂ। ਹੁਣ ਪਾਕਿਸਤਾਨ ਵਾਲੇ ਪਾਸਿਓਂ ਪੋਲੀਟੀਕਲ ਬਿਆਨਬਾਜ਼ੀ ਹੋਏਗੀ ਜੀ ਕਿ ਇੰਡੀਆ ਸ਼ਿਮਲਾ ਸਮਝੌਤੇ ਦਾ ਉਲੰਘਣ ਕਰ ਰਿਹਾ, ਇੰਡੀਆ ਨੇ ਹਮੇਸ਼ਾ ਆਪਣੇ ਗੁਆਂਢ ਦੇ ਨਾਲ ਬਣਾ ਕੇ ਨਹੀਂ ਰੱਖੀ, ਨਾ ਚੀਨ ਨਾਲ ਬਣਦੀ ਹੈ, ਨਾ ਬਾਂਗਲਾਦੇਸ਼ ਨਾਲ, ਨਾ ਸਾਡੇ ਨਾਲ ਬਣਦੀ ਹੈ, ਅਤੇ ਨੇਪਾਲ ਵੀ ਨਾਰਾਜ਼ ਹੋਇਆ ਪਰਦਾ, ਸ਼੍ਰੀਲੰਕਾ। ਸੋ ਇਸ ਕਿਸਮ ਦੇ ਬਿਆਨ ਉਹ ਉੱਥੇ ਕੌਮਾਂ ਦੇ ਵਿੱਚ ਚੱਲੀ ਜਾਣਗੇ। ਡਿਪਲੋਮੈਸੀ ਕਿੱਦਾਂ ਗੱਲ ਕਰੇਗੀ? ਡਿਪਲੋਮੈਸੀ ਗੱਲ ਕਰੇਗੀ ਕਿ ਪਾਕਿਸਤਾਨ ਟੈਰਰ ਸਪੋਂਸਰ ਕਰਨਾ ਬੰਦ ਕਰ ਦੇ, ਅਸੀਂ ਗੱਲਬਾਤ ਦੇ ਲਈ ਸੋਚ ਸਕਦੇ ਹਾਂ। ਨਾ ਦਿਸ ਇਜ਼ ਦੀ ਥਿੰਗ, ਇੱਥੇ ਗੱਲ ਇਹ ਜਿਹੜੀ ਹੈਗੀ ਹੈ ਡਿਪਲੋਮੈਸੀ 'ਚ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਤੁਹਾਨੂੰ ਆਪਣੀ ਗੱਲ ਮੁਕਾਉਣੀ ਹੁੰਦੀ ਹੈ ਤਾਂ ਕਿ ਤੁਸੀਂ ਸ਼ਬਦਾਂ ਦੇ ਜਾਲ 'ਚ ਉਲਝ ਨਾ ਜਾਓ। ਪੋਲੀਟਿਕਸ ਦੇ ਵਿੱਚ ਜੇ ਉਲਝ ਵੀ ਗਏ ਤਾਂ ਪੋਲੀਟਿਕਸ 'ਚ ਕਿਹੜਾ ਯਕੀਨਮੰਦ ਹੈ? ਕੱਲ੍ਹ ਨੂੰ ਮੁੱਕਰ ਵੀ ਜਾਂਦੇ ਹੋ, 15 ਲੱਖ ਦੇਣੇ ਸੀ, 2 ਨੇ ਸੀ ਦੇਣੇ ਸੀ, ਜੁਮਲਾ ਸੀਗਾ, ਗੱਲ ਖਤਮ। ਪੋਲੀਟਿਕਸ ਦੇ ਵਿੱਚ ਕੋਈ ਵੀ ਗੱਲ ਨਾ ਪੱਥਰ 'ਤੇ ਲਕੀਰ ਨਹੀਂ ਹੁੰਦੀ ਹੈਗੀ, ਸੋ ਇਹ ਇੱਕ ਫਰਕ ਹੁੰਦਾ। ਖੈਰ, ਹੁਣ ਇੰਟਰਨੈਸ਼ਨਲ ਡਿਪਲੋਮੈਸੀ ਦੇ ਵਿੱਚ ਚੀਨ ਆਪਣੇ ਆਪ ਨੂੰ ਸਹੀ ਸਾਬਤ ਜ਼ਰੂਰ ਕਰ ਰਿਹਾ ਹੋਊਗਾ ਕਿ ਦੇਖੋ ਮਿਜ਼ਾਈਲ ਛੱਡਤੀ, ਕੋਈ ਗੁਨਾਹ ਥੋੜ੍ਹੇ ਕੀਤਾ, ਅਸੀਂ ਕਿਸੇ ਦੇ ਵੱਲ ਮਾਰੀ ਥੋੜ੍ਹੇ ਭਗਾ ਕੇ। ਜਿਹੜਾ ਅਮੈਰੀਕਾ ਜਿਸ ਕਿਸਮ ਦੇ ਨਾਲ ਜਪਾਨ ਨੂੰ, ਆਸਟ੍ਰੇਲੀਆ ਨੂੰ, ਨਿਊਜ਼ੀਲੈਂਡ ਨੂੰ ਜਾਂ ਹੋਰਨਾਂ ਇਹਨਾਂ ਕੰਟਰੀਜ਼ ਨੂੰ ਉਕਸਾ ਕੇ ਰੱਖਦਾ ਕਿ ਜੇ ਚੀਨ ਸਾਡਾ ਆੜੀ ਨਹੀਂ ਤਾਂ ਤੁਹਾਡਾ ਵੀ ਆੜੀ ਨਹੀਂ, ਇਹ ਵੀ ਡਿਪਲੋਮੈਸੀ ਦਾ ਇੱਕ ਪਾਰਟ ਹੈ। ਔਰ ਆਸਟ੍ਰੇਲੀਆ ਇਹ ਮੰਨ ਕੇ ਚੱਲਦਾ, ਇਹ ਵੀ ਇੱਕ ਡਿਪਲੋਮੈਸੀ ਦਾ ਹੀ ਪਾਰਟ ਹੈ। ਇੱਦਾਂ ਨਹੀਂ ਹੈ ਕਿ ਆਸਟ੍ਰੇਲੀਆ ਜੋ ਅਮੈਰੀਕਾ ਕਹਿ ਰਿਹਾ ਉੱਦਾਂ ਹੀ ਹੁਣ ਤੱਕ ਤਾਂ ਮੰਨਦਾ ਰਿਹਾ, ਪਰ ਹੁਣ ਡਿਪਲੋਮੈਸੀ ਬਦਲ ਰਹੀ ਹੈ, ਦੁਨੀਆ ਭਰ ਦੇ ਵਿੱਚ ਡਿਪਲੋਮੈਟਿਕ ਰਿਲੇਸ਼ਨਸ ਬਦਲ ਰਹੇ ਹੈਗੇ ਨੇ। ਸੋ ਇਸ ਕਰਕੇ ਆਸਟ੍ਰੇਲੀਆ ਦੀਆਂ ਆਪਣੀਆਂ ਵੀ ਕੁਛ ਲੋੜਾਂ ਹੈਗੀਆਂ ਨੇ, ਖੁਆਇਸ਼ਾਂ ਹੈਗੀਆਂ ਨੇ। ਔਰ ਫੋਰ ਐਗਜ਼ਾਮਪਲ, ਬੜੀ ਰੀਸੈਂਟ ਜਿਹੜੀ ਉਦਾਹਰਣ ਹੈਗੀ ਉਹ ਇਰਾਨ ਵਾਰ, ਹੁਣ ਤੱਕ ਅਮੈਰੀਕਾ ਦੇ ਕਹੇ ਦੇ ਉੱਤੇ ਆਸਟ੍ਰੇਲੀਆ ਵੀਅਤਨਾਮ ਵਾਰ 'ਚ ਕੁੱਦ ਗਿਆ, ਸੀਰੀਆ ਦੇ ਵਿੱਚ ਕੁੱਦੇ, ਅਫਗਾਨਿਸਤਾਨ 'ਚ ਕੁੱਦੇ, ਜੋ ਕਹਿੰਦੇ ਸੀਗੇ ਅਮੈਰੀਕਾ ਉਹੀ ਕਰਦਾ ਸੀ ਆਸਟ੍ਰੇਲੀਆ, ਪਰ ਹੁਣ ਇਰਾਨ ਵਾਰ ਦੇ ਵਿੱਚ ਸ਼ਾਮਿਲ ਨਹੀਂ ਹੋਏ, ਵਿਚ ਮੀਨਸ ਇਹਨਾਂ ਦੀਆਂ ਹੁਣ ਸਾਰੀਆਂ ਕੰਟਰੀਜ਼ ਦੀਆਂ ਡਿਪਲੋਮੈਟਿਕ ਲੋੜਾਂ ਜਿਹੜੀਆਂ ਨੇ ਉਹਨਾਂ ਦੀ ਹੱਦ ਹਦੂਦ ਦੇ ਅੰਦਰ ਰਹਿ ਗਈਆਂ ਨੇ, ਅਤੇ ਉਹ ਆਪਣੇ ਹਿਸਾਬ ਦੇ ਨਾਲ ਕਿਸੇ ਦੇ ਨਾਲ ਬਣਾਉਂਦੇ ਜਾਂ ਵਿਗਾੜਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਯੂਰਪੀ ਮੁਲਕਾਂ ਦੇ ਲਈ ਰੂਸ ਇੱਕ ਦੁਸ਼ਮਣ ਹੋ ਸਕਦਾ, ਬਹੁਤ ਸਾਰੇ, ਪੋਲੈਂਡ ਦੇ ਲਈ, ਜਰਮਨੀ ਦੇ ਲਈ, ਫਰਾਂਸ ਦੇ ਲਈ, ਇੰਗਲੈਂਡ ਦੇ ਲਈ, ਪਰ ਭਾਰਤ ਦੋਸਤ ਹੈ। ਭਾਰਤ ਦੇ ਲਈ ਯੂਰਪੀ ਮੁਲਕ ਵੀ ਦੋਸਤ ਨੇ, ਰਸ਼ੀਆ ਵੀ ਦੋਸਤ ਹੈ, ਭਾਰਤ ਦੇ ਲਈ ਪਾਕਿਸਤਾਨ ਦੋਸਤ ਨਹੀਂ ਹੈਗਾ, ਚਾਈਨਾ ਵੀ ਬ੍ਰੈਕਟ ਦੇ ਵਿੱਚ, ਪਰ ਯੂਰਪ ਦੇ ਲਈ ਪਾਕਿਸਤਾਨ ਤੋਂ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ, ਨਾ ਹੀ ਬ੍ਰੈਕਟਾਂ ਵਾਲੇ ਚਾਈਨਾ ਤੋਂ ਹੈ। ਸੋ ਇਹ ਇਸ ਕਿਸਮ ਦੇ ਨਾਲ ਇੰਟਰਨੈਸ਼ਨਲ ਡਿਪਲੋਮੈਸੀ ਕੰਮ ਕਰਦੀ ਹੈ ਕਿ ਤੇਰਾ ਦੋਸਤ ਮੇਰਾ ਦੋਸਤ ਜਾਂ ਤੇਰਾ ਦੁਸ਼ਮਣ ਮੇਰਾ ਦੁਸ਼ਮਣ ਵੀ ਹੋਊਗਾ, ਇੱਦਾਂ ਨਹੀਂ ਹੋਣਾ। ਦਿਸ ਇਜ਼ ਨੋਟ ਹਾਊ ਇਟ ਵਰਕਸ, ਇੰਟਰਨੈਸ਼ਨਲ ਡਿਪਲੋਮੈਸੀ ਇੱਦਾਂ ਨਹੀਂ। ਉਹਦੇ 'ਚ ਇਹ ਹੁੰਦਾ ਕਿ ਜਿਹੜਾ ਤੇਰਾ ਦੁਸ਼ਮਣ ਹੈ ਹੋ ਸਕਦਾ ਕਿ ਉਹ ਮੇਰਾ ਦੋਸਤ ਹੋਵੇ, ਬਟ ਤੇਰੇ ਦੁਸ਼ਮਣ ਹੋਣ ਕਰਕੇ ਮੈਂ ਉਹਦੇ ਨਾਲ ਦੁਸ਼ਮਣ ਹੀ ਨਹੀਂ ਪਾਣੀ। ਦੈਟਸ ਹਾਊ ਇਟ ਵਰਕਸ। ਪਰ ਅਮੈਰੀਕਾ ਦੇ ਕਹੇ ਦੇ ਉੱਤੇ ਹੁਣ ਤੱਕ ਨਿਊਜ਼ੀਲੈਂਡ ਆਸਟ੍ਰੇਲੀਆ ਚੱਲਦੇ ਰਹੇ ਸੀ, ਡਿਪਲੋਮੈਸੀ ਉਹਨਾਂ ਨੇ ਆਪਣੀ ਖਰਾਬ ਕਰਕੇ ਰੱਖੀ ਸੀ, ਹੁਣ ਨਹੀਂ ਹੋਣੀ। ਹੁਣ ਚਾਹੇ ਤਾਂ ਟਰੰਪ ਨੇ ਪਰਦੇ ਚੱਕਤੇ ਨੇ, ਜਿਵੇਂ ਮਰਜ਼ੀ ਕਹਿ ਲਓ, ਪਰ ਹੁਣ ਦੁਨੀਆ ਭਰ ਦੇ ਵਿੱਚ ਇਹ ਟਰੈਂਡ ਚੇਂਜ ਹੋ ਰਿਹਾ। ਦੈਟਸ ਵਨ ਪਾਰਟ, ਇੱਥੇ ਤੱਕ ਤੁਸੀਂ ਸਮਝ ਗਏ। ਹੁਣ ਅੱਜ ਦਾ ਇਨਸਾਈਟ ਰਿਪੋਰਟ ਦੇ ਵਿੱਚ ਚਾਈਨਾ ਨੇ ਇੱਕ ਮਿਜ਼ਾਈਲ ਛੱਡਤੀ ਇੱਧਰ, ਇੰਟਰਕੋਂਟੀਨੈਂਟਲ, ਮਿਜ਼ਾਈਲਾਂ ਦੀ ਦੂਰੀ ਹੁੰਦੀ ਹੈ ਵੀ 50 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, 100 ਤੱਕ, 500 ਤੱਕ, 1000 ਤੱਕ, ਅੱਜ ਕੱਲ੍ਹ 5-5 ਇੰਟਰਕੋਂਟੀਨੈਂਟਲ ਆ ਗਈਆਂ, ਯਾਨੀ ਇੱਕ ਮਹਾਦੀਪ ਇੱਧਰੋਂ ਏਸ਼ੀਆ 'ਚੋਂ ਛੱਡੀ ਉੱਧਰ ਅਫਰੀਕਾ 'ਚ ਜਾ ਕੇ ਗਿਰੂਗੀ।
ਤੇ ਜਾਂ ਯੂਰਪ 'ਚ ਜਾ ਕੇ ਡਿੱਗੇਗੀ, ਹੈ ਨਾ।

ਯੂਕਰੇਨ ਰਸ਼ੀਆ ਦੇ ਵਿੱਚ ਚੱਲ ਰਿਹਾ ਜਾਂ ਇਜ਼ਰਾਈਲ ਅਤੇ ਲੈਬਨਾਨ ਦੇ ਵਿੱਚ ਹੈਗਾ, ਇੱਥੇ ਨਹੀਂ ਉਹ ਚੀਜ਼, ਉਹ ਸੀਨ ਹੈਗਾ। ਇੱਕੋ ਹੀ ਸੀਨ ਹੋ ਸਕਦਾ, ਦੋ ਹੋ ਸਕਦੇ ਨੇ, ਇੱਕ ਨੇਵੀ ਇੱਥੇ ਦੀ ਸਟਰੋਂਗ ਰੱਖੀ ਹੋਈ ਹੈ ਅਸੀਂ ਆਸਟ੍ਰੇਲੀਆ 'ਚ, ਅਤੇ ਦੂਸਰਾ ਏਅਰ ਡਿਫੈਂਸ ਸਿਸਟਮ, ਉਹੀ ਏਅਰ ਡਿਫੈਂਸ ਸਿਸਟਮ ਜਿਹਦੇ 'ਤੇ ਪਿਛਲੀ ਵਾਰ ਗੱਲ ਆਪਾਂ ਕਰਕੇ ਛੱਡੀ ਸੀ ਕਿ ਅਮੈਰੀਕਾ ਦੇ ਥਾੜ ਜਿਹੜੇ ਨੇ ਉਹ ਵਰਤੇ ਗਏ ਨੇ ਇਰਾਨ ਵਾਲੀ ਵਾਰ ਦੇ ਵਿੱਚ। ਖੈਰ ਉਹਦੀ ਹੁਣ ਗੱਲ ਨਹੀਂ ਕਰਨੀ, ਉਹ ਰੈਪੀਟੇਸ਼ਨ ਹੋਈ ਨਹੀਂ, ਉਹਦੇ 'ਤੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ, ਪਰ ਪਿਛਲੀ ਵਾਰ ਇੱਕ ਟੈਕਨੀਕਲ ਪ੍ਰੋਬਲਮ ਆ ਗਈ ਕਿ ਬੱਤੀ ਚਲੀ ਗਈ, ਸਾਡਾ ਮੀਟਰ ਬੰਦ ਹੋ ਗਿਆ ਅਤੇ ਮੇਰੇ ਜਿਹੜੇ ਨੋਟ ਲਿਖੇ ਹੋਏ ਸੀਗੇ ਜੋ ਇਨਫੋਰਮੇਸ਼ਨ ਥਾੜ ਦੇ ਬਾਰੇ ਦੇਣੀ ਸੀ ਉਹ ਨਹੀਂ ਦੇ ਨਹੀਂ ਸੀ ਸਕਿਆ। ਖੈਰ ਅੱਜ ਨਹੀਂ ਹੈ ਉਹ ਗੱਲ। ਦੂਜੀ ਚੀਜ਼ ਇਸੇ ਮਸਲੇ ਦੇ ਉੱਤੇ ਕਿ ਹੁਣ ਚਾਈਨਾ ਨੇ ਛੱਡਤੀ ਇੱਧਰ ਮਿਜ਼ਾਈਲ, ਅਤੇ ਇਹਦੇ ਵਿੱਚ ਜਿਹੜੀ ਇੰਟਰਕੋਂਟੀਨੈਂਟਲ ਮਿਜ਼ਾਈਲ ਹੈਗੀ ਹੈ ਇਹਦੇ 'ਚ ਉਹਨਾਂ ਨੇ ਡਮੀ ਵਾਰਹੈੱਡ ਯੂਜ਼ ਕੀਤਾ। ਡਮੀ ਵਾਰਹੈੱਡ ਦਾ ਮਤਲਬ ਕਿ ਉਹਨੇ ਉਹਨਾਂ ਨੁਕਸਾਨ ਪਹੁੰਚਾਉਣਾ ਨਹੀਂ ਹੈਗਾ, ਬਟ ਸਟਿਲ ਵਾਰਹੈੱਡ ਮਤਲਬ ਉਹਦੇ 'ਚ ਹਥਿਆਰ ਹਥਿਊਰ ਕੀ ਲੱਦੇ ਹੋਏ ਸੀ। ਅੱਜ ਕੱਲ੍ਹ ਸਿਰਫ ਮਿਜ਼ਾਈਲਾਂ ਨਹੀਂ ਜਾ ਕੇ ਵੱਜਦੀਆਂ ਹੈਗੀਆਂ, ਮਿਜ਼ਾਈਲਾਂ ਦੇ ਅੰਦਰ ਜਿਹੜੇ ਹਥਿਆਰ ਹੁੰਦੇ ਨੇ ਉਹਨਾਂ ਨੇ ਜਾ ਕੇ ਜਦੋਂ ਫਟਣਾ ਕਿਤੇ ਜਾ ਕੇ ਉਹਨੇ ਕਿੰਨਾ ਨੁਕਸਾਨ ਕਰਨਾ, ਉਹ ਇੱਕ ਚੀਜ਼ ਹੈਗੀ ਹੈ ਜਿਹੜਾ ਰਸ਼ੀਆ ਯੂਕਰੇਨ ਵਾਰ 'ਚ ਯੂਜ਼ ਹੋ ਰਹੀ ਹੈ, ਜੋ ਇਜ਼ਰਾਈਲ ਦੀ ਤਰਫ ਤੋਂ ਵਰਤੀ ਗਈ ਸੀ। ਇਨਫੈਕਟ ਟੂ ਸਮ ਐਕਸਟੈਂਟ ਇਰਾਨ ਨੇ ਵੀ ਵਰਤੀ ਹੈ, ਜਦੋਂ ਇਰਾਨ ਨੇ ਅਟੈਕ ਕੀਤੇ ਸੀਗੇ ਅਕਰੋਸ ਬਹਿਰੀਨ, ਹੋਰਮੁਜ਼ ਸਟ੍ਰੇਟ ਨੂੰ ਪਾਰ ਕਰਕੇ ਉਹਨਾਂ ਦੀ ਮਿਜ਼ਾਈਲਾਂ ਜਾ ਕੇ ਡਿੱਗੀਆਂ, ਉਹਨਾਂ ਦੇ ਲਾਗੇ ਤਾਗੇ ਜੋਰਡਨ ਦੇ ਵਿੱਚ ਜਾ ਕੇ ਡਿੱਗੀ ਸੀਗੀ। ਅੱਛਾ ਹੁਣ ਇਹ ਚੀਜ਼ਾਂ ਨੇ ਕਿ ਇੰਟਰਕੋਂਟੀਨੈਂਟਲ ਮਿਜ਼ਾਈਲ ਖਤਰਨਾਕ ਹੁੰਦੀ ਹੈ ਕਿਉਂਕਿ ਕਾਫੀ ਲੰਬੀ ਦੂਰੀ ਤੱਕ ਦੀਆਂ ਹੁੰਦੀਆਂ ਨੇ, ਚਾਰ ਚਾਰ ਪੰਜ ਪੰਜ ਹਜ਼ਾਰ ਕਿਲੋਮੀਟਰ ਤੱਕ ਮਾਰ ਕਰ ਲੈਂਦੀਆਂ ਨੇ, ਪਰ ਉਹਦੇ ਵਿੱਚ ਜਿਹੜਾ ਵਾਰਹੈੱਡ ਹੈ ਉਹ ਕੀ ਭਰ ਕੇ ਭੇਜਣਾ, ਕਿਹੜਾ ਕਾਰਤੂਸ ਭਰ ਕੇ ਭੇਜਣਾ, ਉਹ ਜਿਹੜਾ ਕਾਫੀ ਇੰਪੋਰਟੈਂਟ ਰੋਲ ਅਦਾ ਕਰਦਾ। ਤੀਜੀ ਚੀਜ਼ ਇਹ ਹੁੰਦੀ ਹੈ ਕਿ ਜਦੋਂ ਇਸ ਕਿਸਮ ਦੇ ਸਮੁੰਦਰ ਵੱਲ ਨੂੰ ਇੰਟਰਕੋਂਟੀਨੈਂਟਲ ਦੇ ਸਪੈਸ਼ਲੀ ਸਿਲਸਿਲੇ ਦੇ ਵਿੱਚ ਮੈਂ ਗੱਲ ਕਰ ਰਿਹਾ, ਜਿਹੜੀ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਦੀ ਹੈ, ਉਹ ਵਾਲੀ ਮਿਜ਼ਾਈਲ ਛੱਡੀ ਹੈ ਇਹਨਾਂ ਨੇ ਚਾਈਨਾ ਨੇ, ਅਤੇ ਜਿਹੜੀ ਜ਼ਮੀਨ ਤੋਂ ਹਵਾ 'ਚ ਮਾਰ ਕਰਦੀ ਹੈ ਅਤੇ ਹਵਾ ਦੇ ਵਿੱਚ ਹੀ ਫੁੰਡ ਫੰਡ ਕੇ ਖਤਮ ਹੋ ਜਾਂਦੀ ਹੈ ਅਤੇ ਥੱਲੇ ਆ ਕੇ ਮਲਬਾ ਹੀ ਡਿੱਗਦਾ। ਉਹਦੀਆਂ ਫਿਰ ਵੀ ਨਹੀਂ ਇੰਨੀਆਂ ਰਿਸਟ੍ਰਿਕਸ਼ਨਸ ਹੁੰਦੀਆਂ, ਉੰਨੀਆਂ ਪ੍ਰੋਬਲਮ ਹੁੰਦੀਆਂ, ਬਟ ਇੱਕ ਇੰਟਰਨੈਸ਼ਨਲ ਡੈਕੋਰਮ ਹੈ, ਇੱਕ ਕਿਹਾ ਬਣਾਇਆ ਗਿਆ ਕਾਨੂੰਨ ਹੈ, ਉਹ ਇਹ ਹੈ ਕਿ ਜਦੋਂ ਤੁਸੀਂ ਇੰਟਰਕੋਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕਰਨਾ ਤਾਂ ਤੁਸੀਂ ਜਿਸ ਡਾਇਰੈਕਸ਼ਨ ਦੇ ਵਿੱਚ ਕਰ ਰਹੇ ਹੋ ਪ੍ਰੀਖਣ, ਉਸ ਡਾਇਰੈਕਸ਼ਨ ਦੇ ਐਲਟੀਟਿਊਡ ਲੈਟੀਟਿਊਡ ਦੇ ਵਿੱਚ ਪੈਂਦੇ ਮੁਲਕ ਜਿਹੜੇ ਨੇ ਦਾਏ ਬਾਏ ਜਿੰਨੇ ਵੀ ਮੁਲਕ ਨੇ ਉਸ ਪਾਸੇ, ਉਹਨਾਂ ਨੂੰ ਤੁਸੀਂ ਸੂਚਿਤ ਕਰਨਾ ਹੋਏਗਾ ਤਾਂ ਕਿ ਉਹਨਾਂ ਦੀਆਂ ਜ਼ਮੀਨੀ, ਉਹਨਾਂ ਦੀਆਂ ਹਵਾਈ ਅਤੇ ਉਹਨਾਂ ਦੀਆਂ ਸਮੁੰਦਰ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਨੂੰ ਰੋਕ ਦਿੱਤਾ ਜਾਵੇ। ਫੋਰ ਐਗਜ਼ਾਮਪਲ, ਅੱਜ ਦੀ ਤਰੀਕ 'ਚ ਜੇ ਆਸਟ੍ਰੇਲੀਆ ਨੇ ਇੰਟਰਕੋਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕਰਨਾ ਤਾਂ ਠੀਕ ਉਵੇਂ ਹੀ ਪਾਣੀਆਂ ਦੇ ਵਿੱਚ ਕਰਨਾ, ਤਾਂ ਉਸ ਪਾਣੀਆਂ ਦੇ ਖਿੱਤੇ ਦੇ ਵਿੱਚ ਜਿੰਨੇ ਵੀ ਮੁਲਕ ਆਉਂਦੇ ਹੋਣਗੇ ਉਹਨਾਂ ਨੂੰ ਆਸਟ੍ਰੇਲੀਆ ਇਨਫੋਰਮ ਕਰੇਗਾ ਕਿ ਦੇਖੋ ਜੀ ਅੱਜ ਤਰੀਕ 7/7 ਹੈ, ਜੁਲਾਈ ਮਹੀਨੇ ਦੀ 7 ਤਰੀਕ ਹੈ, ਅਤੇ ਸ਼ਾਮ ਨੂੰ 7:07 ਦੇ ਉੱਤੇ ਅਸੀਂ ਇਹ ਸਮਾਂ ਮਿੱਥ ਕੇ ਚੱਲ ਰਹੇ ਹੈਗੇ ਹਾਂ ਕਿ ਆਪਣੇ ਡਾਰਵਿਨ ਬੇਸ ਤੋਂ ਇੱਕ ਮਿਜ਼ਾਈਲ ਛੱਡਾਂਗੇ ਅਤੇ ਉਹ ਚੀਨ ਵੱਲ ਜਾਂ ਉਹਦੀ ਡਾਇਰੈਕਸ਼ਨ ਇਹ ਹੈਗੀ ਹੈ, ਐਂਡ ਉਹਦੀ ਡੈਸਟੀਨੇਸ਼ਨ ਪੁਆਇੰਟ ਇਹ ਹੈ, ਪਰ ਉਹਦੇ ਰਾਹ ਦੇ ਵਿੱਚ ਪੈਣ ਵਾਲੇ ਜਿੰਨੇ ਵੀ ਮੁਲਕ ਹੈਗੇ ਨੇ ਉਹਨਾਂ ਨੂੰ ਨੋਟੀਫਾਈ ਕਰਨਾ। ਦੇਖੋ ਤੁਹਾਡੀ ਕੋਈ ਮਾਈਨਿੰਗ ਚੱਲ ਰਹੀ ਹੈ ਸਮੁੰਦਰ ਦੇ ਥੱਲੇ, ਉਹ ਰੋਕ ਲਵੋ, ਤੁਹਾਡੇ ਜਿਹੜੇ ਸਰਫਰਸ ਨੇ ਉਹਨਾਂ ਨੂੰ ਵਾਰਨਿੰਗ ਦੇ ਦਿਓ ਉਸ ਇਲਾਕੇ 'ਚ ਜਿੱਥੇ ਜਾ ਕੇ ਡਿੱਗਣੀ ਹੈ, ਉਸ ਇਲਾਕੇ ਦੇ ਆਲੇ ਦੁਆਲੇ ਦੇ ਕਈ ਕਈ 50-50, 100-100 ਕਿਲੋਮੀਟਰ ਦੇ ਏਰੀਏ ਨੂੰ ਸੀਲਬੰਦ ਕਰ ਦਿੱਤਾ ਜਾਂਦਾ ਕਿ ਕਿਸੇ ਕਿਸਮ ਦੀ ਕੋਈ ਘਟਨਾ ਨਾ ਵਾਪਰ ਜਾਵੇ। ਆਸਟ੍ਰੇਲੀਆ ਨੂੰ ਵੀ ਦੱਸਿਆ ਗਿਆ ਸੀ, ਜਪਾਨ ਨੂੰ ਵੀ ਦੱਸਿਆ ਗਿਆ ਸੀ, ਨਿਊਜ਼ੀਲੈਂਡ ਨੂੰ ਵੀ ਦੱਸਿਆ ਗਿਆ ਸੀ, ਚਾਈਨਾ ਨੇ ਦੱਸਿਆ ਸਾਰਿਆਂ ਨੂੰ ਸੀ, ਪਰ ਦੱਸਿਆ ਕਦੋਂ, ਕਿਸੇ ਨੂੰ 1 ਘੰਟਾ ਪਹਿਲਾਂ, ਕਿਸੇ ਨੂੰ 1/2 ਘੰਟਾ ਪਹਿਲਾਂ, ਕਿਸੇ ਨੂੰ 1.5 ਘੰਟਾ ਪਹਿਲਾਂ, ਮਤਲਬ ਕੁਛ ਮਿੰਟਾਂ ਪਹਿਲਾਂ ਹੀ ਦੱਸਿਆ। ਇੱਦਾਂ ਨਹੀਂ ਕਿ ਰਾਤੋ ਰਾਤ ਤਿਆਰੀ ਕਰਨ ਦਾ ਸਮਾਂ ਦਿੱਤਾ ਹੋਵੇ, ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਘੰਟੇ 1.5 ਘੰਟੇ ਦੇ ਵਿੱਚ ਤਾਂ ਫਟਾਫਟ ਬੰਦੇ ਜਿਵੇਂ ਕਹਿੰਦੇ ਹੁੰਦੇ ਨਾ ਕਿ ਮਾਲ ਛੱਡੋ ਜਾਨ ਬਚਾਓ, ਸੋ ਉਸ ਵਕਤ ਸਮਾਨ ਉੱਥੇ ਛੱਡ ਕੇ ਜਿਹੜਾ ਜਿੱਥੇ ਸੀਗਾ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਹਟਾਉਣਾ ਹੁੰਦਾ। ਇਹ ਇੱਕ ਗਲਤ ਗੱਲ, ਇੱਕ ਡਿਪਲੋਮੈਸੀ ਦੀ ਖਰਾਬ ਰਹੀ। ਹੁਣ ਚਾਈਨਾ ਨੇ ਕਹਿ ਬੇਸ਼ੱਕ ਦਿੱਤਾ ਕਿ ਦੇਖੋ ਜੀ ਅਸੀਂ ਤਾਂ ਛੱਡਣੀ ਤਾਂ ਇੱਧਰ ਹੀ ਸੀ, ਜ਼ਮੀਨੀ ਪਾਸੇ ਨੁਕਸਾਨ ਤਾਂ ਕਰਨ ਤੋਂ ਰਹੇ, ਸੋ ਸਮੁੰਦਰ ਦੇ ਵਿੱਚ ਹੀ ਛੱਡਣੀ ਸੀ। ਇਹਦੇ ਤੋਂ ਆਸਟ੍ਰੇਲੀਆ ਨੇ ਹਾਲੇ ਉਨੀ ਨਾਰਾਜ਼ਗੀ ਜ਼ਾਹਰ

0: ਨਹੀਂ ਕੀਤੀ ਹੈ ਜਿੰਨੀ ਜਪੈਨ ਨੇ ਕਰ ਦਿੱਤੀ ਹੈ। ਜਪੈਨ ਅੱਜ ਦੀ ਤਰੀਕ ਦੇ ਵਿੱਚ ਚਾਈਨਾ ਦਾ ਬਹੁਤ ਤਗੜਾ ਐਂਟਾਈ ਹੋਇਆ ਹੋਇਆ, ਅਮਰੀਕਾ ਦੀ ਗੋਦੀ ਦੇ ਵਿੱਚ ਬੈਠਾ, ਚਾਹੇ ਇਹ ਵੀ ਇੱਕ ਵੱਡਾ ਰੀਜ਼ਨ ਮੰਨ ਸਕਦੇ ਹੋ। ਅੱਜ ਦੀ ਤਰੀਕ ਦੇ ਵਿੱਚ ਸਨਾਈ ਤਕਾਈਚੀ ਜਿਹੜੀ ਨੇ ਜਪਾਨ ਦੀ ਲੀਡਰ ਨੇ। ਦੇਖੋ ਜਿਵੇਂ ਆਸਟ੍ਰੇਲੀਆ, ਅਮੈਰੀਕਾ, ਇੰਡੀਆ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਡੈਮੋਕ੍ਰੇਟਿਕ ਸਿਸਟਮ ਹੈ, ਜਪਾਨ ਦੇ ਵਿੱਚ ਵੀ ਹੈਗਾ, ਉੱਥੇ ਉੱਥੇ ਦੋ ਤਰ੍ਹਾਂ ਦੀਆਂ ਜਮਾਤਾਂ ਹੁੰਦੀਆਂ ਨੇ। ਇੱਕ ਤਾਂ ਬੜੇ ਲਿਬਰਲ ਜੀ ਸੋਚ ਵਾਲੇ ਹੁੰਦੇ ਨੇ, ਮੋਡਰੇਟ ਜਿਹੇ ਹੁੰਦੇ ਨੇ, ਅਤੇ ਦੂਸਰੇ ਜਾਂ ਤਾਂ ਐਕਸਟ੍ਰੀਮਿਸਟ ਹੋਣਗੀਆਂ ਜਮਾਤਾਂ ਜਾਂ ਫਿਰ ਉਹ ਲੈਫਟਿਸਟ ਹੋਣਗੀਆਂ। ਸੋ ਇੱਕ ਸੈਂਟਰਲ ਸੋਚ ਵਾਲੀ ਇੱਕ ਜਮਾਤ ਹੁੰਦੀ ਹੈ, ਅਤੇ ਦੂਸਰੀ ਜਾਂ ਉਹ ਤੋਂ ਲੈਫਟ ਵਾਲੀ ਹੁੰਦੀ ਹੈ ਜਾਂ ਉਹ ਤੋਂ ਐਕਸਟ੍ਰੀਮ ਰਾਈਟ ਵਾਲੀ ਹੁੰਦੀ ਹੈ। ਜਪੈਨ ਦੇ ਵਿੱਚ ਐਕਸਟ੍ਰੀਮ ਰਾਈਟ ਵਾਲੀ ਇੱਕ ਜਮਾਤ ਹੈਗੀ ਹੈ, ਇੰਡੀਆ ਦੇ ਵਿੱਚ ਸੈਂਟਰਲ ਸੋਚ ਵਾਲੀ ਜਾਂ ਮੋਡਰੇਟ ਵਾਲੀ ਜਿਹੜੀ ਕਾਂਗਰਸ ਹੈ, ਅਤੇ ਉਹ ਤੋਂ ਐਕਸਟ੍ਰੀਮ ਬਿਲਕੁਲ ਬੀਜੇਪੀ ਹੈ। ਇੱਦਾਂ ਹੀ ਅਮੈਰੀਕਾ ਦੇ ਵਿੱਚ ਹੈਗਾ, ਲਿਬਰਲ ਜਿਹੜੇ ਉੱਥੇ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਨੇ, ਰਿਪਬਲਿਕਨ ਬਿਲਕੁਲ ਐਕਸਟ੍ਰੀਮਿਸਟ ਸੋਚ ਵਾਲੇ ਜਿਹੜੇ ਉੱਥੇ ਹੈਗੇ ਨੇ। ਆਸਟ੍ਰੇਲੀਆ ਦੇ ਵਿੱਚ ਲਿਬਰਲ ਨੈਸ਼ਨਲ ਜਿਹੜੇ ਨੇ ਉਹ ਬਿਲਕੁਲ ਸੈਂਟਰਲਿਸਟ ਸੋਚ ਵਾਲੇ ਨੇ, ਐਕਸਟ੍ਰੀਮ ਲੈਫਟ ਸੋਚ ਵਾਲੇ ਲੇਬਰ ਪਾਰਟੀ ਹੋ ਗਈ, ਅਤੇ ਕਿਤੇ ਲੈਫਟ ਵਾਲੀਆਂ ਨੇ ਕਿਤੇ ਰਾਈਟ ਵਾਲੀਆਂ ਨੇ। ਜਪਾਨ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹਦੀ ਸਰਕਾਰ ਹੈਗੀ ਉਹ ਐਕਸਟ੍ਰੀਮ ਰਾਈਟ ਵਿੰਗਰ ਸਰਕਾਰ ਹੈ, ਸਨਾਈ ਤਕਾਈਚੀ। ਔਰ ਚਾਈਨਾ ਜਿਹੜਾ ਕਿ ਐਕਸਟ੍ਰੀਮ ਹਮੇਸ਼ਾ ਤੋਂ ਹੀ ਲੈਫਟ ਵਿੰਗਰ ਰਿਹਾ, ਉੱਥੇ ਕੋਈ ਸਰਕਾਰ ਹੀ ਨਹੀਂ, ਖੈਰ ਚਾਈਨਾ 'ਚ ਕੋਈ ਡੈਮੋਕ੍ਰੇਟਿਕ ਸਟਰਕਚਰ ਨਹੀਂ ਹੈਗੀ, ਇੱਕੋ ਹੀ ਪਾਰਟੀ ਹੈ, ਚਾਈਨਾ ਕਮਿਊਨਿਸਟ ਪਾਰਟੀ, ਚਾਈਨੀਜ਼ ਕਮਿਊਨਿਸਟ, CCP। ਹੁਣ ਉਹਨਾਂ ਦੀ ਸਨਾਈ ਤਕਾਈਚੀ ਦੀ ਇੱਕ ਤਾਂ ਵੈਸੇ ਹੀ ਆਈਡੀਓਲੋਜੀਕਲ ਸਾਂਝ ਨਹੀਂ ਹੈਗੀ, ਦੂਸਰਾ ਚੀਨ ਦੇ ਨਾਲ ਪੁਰਾਣੇ ਰਿਸ਼ਤੇ ਵੀ ਹੈਗੇ ਨੇ ਜਿਹੜੇ ਅੱਜ ਦੀ ਤਰੀਕ 'ਚ ਜਪਾਨ ਨੂੰ ਚਾਈਨਾ ਦੇ ਬਿਲਕੁਲ ਐਂਟੀ ਖੜ੍ਹਾ ਕਰ ਦਿੰਦੇ ਨੇ। ਅਤੇ ਤੀਜਾ, ਜਪਾਨ ਦੀਆਂ ਅੱਜ ਦੀ ਤਰੀਕ ਦੇ ਵਿੱਚ ਲੋੜਾਂ, ਕਦੇ ਸੀਗਾ ਕਿ ਠੀਕ ਹੈ ਪਰਲ ਹਾਰਬਰ 'ਤੇ ਅਟੈਕ ਕਰਤਾ ਸੀ ਜਪਾਨ ਨੇ, ਕਦੇ ਸੀਗਾ ਅਮੈਰੀਕਾ ਐਂਟਾਈ ਹੁੰਦਾ ਸੀਗਾ ਸੈਕਿੰਡ ਵਰਲਡ ਵਾਰ ਵੇਲੇ, ਉਹ ਤੋਂ ਬਾਅਦ ਹੁਣ ਅੱਜ ਦੀ ਤਰੀਕ ਦੇ ਵਿੱਚ ਤਾਂ ਜਪਾਨ ਨੇ ਆਪਣੇ ਫੌਜੀ ਅੱਡੇ ਤੱਕ ਅਮੈਰੀਕਾ ਨੂੰ ਦੇ ਰੱਖੇ ਨੇ ਕਿ ਆਓ ਵਰਤੋ ਇੱਥੋਂ ਹਜ਼ੂਰ, ਆਓ ਸਾਡੇ ਕੋਠੇ ਤੋਂ ਤੁਸੀਂ ਆਤਿਸ਼ਬਾਜ਼ੀਆਂ ਚਲਾਓ, ਤੁਸੀਂ ਆਹ ਮਾਰੋ ਚਾਈਨਾ ਵੱਲ ਭਗਾ ਕੇ, ਦੇਖੋ ਆਹ ਸਾਡੇ ਵੱਲ ਅੱਖਾਂ ਟੇਢੀਆਂ ਕਰ ਕਰਕੇ ਤੱਕਦਾ ਹੈਗਾ, ਮਾਰੋ ਭਗਾ ਕੇ ਇਹਨਾਂ ਦੇ ਜਿਹੜਾ ਪੱਥਰ ਰੋੜਾ ਮਾਰਨਾ ਤੁਸੀਂ। ਸੋ ਜਪਾਨ ਨੇ ਪੂਰੀ ਐਕਸੈਸ, ਫੁੱਲ ਐਕਸੈਸ ਜਿਹੜੀ ਹੈ ਜੈਪਨੀਜ਼ ਪੋਰਟਸ ਦੀ ਔਰ ਜੈਪਨੀਜ਼ ਏਅਰਪੋਰਟਸ ਦੀ, ਉਹ ਅਮੈਰੀਕਾ ਨੂੰ ਦਿੱਤੀ ਹੋਈ ਹੈ। ਇੱਕ ਇਹ ਵੀ ਰੀਜ਼ਨ ਹੈਗਾ, ਤੀਜਾ ਜਾਂ ਚੌਥਾ ਰੀਜ਼ਨ ਇਹ ਵੀ ਹੈਗਾ। ਔਰ ਜਦੋਂ ਟੈਰਿਫ ਵਾਰ ਵੀ ਅਮੈਰੀਕਾ ਨੇ ਸ਼ੁਰੂ ਕਰਤੀ ਸੀਗੀ, ਉਦੋਂ ਵੀ ਅਮੈਰੀਕਾ ਨੇ ਕੁਛ ਇੱਕ ਬਖਸ਼ਿਆ ਕਿਸੇ ਨੂੰ ਨਹੀਂ ਸੀਗਾ, ਬਟ ਹਾਂ ਇਹ ਜ਼ਰੂਰ ਹੈ ਕਿ ਜਪਾਨ ਦੇ ਨਾਲ ਉਨਾ ਤਿੱਖਾ ਕੰਮ ਨਹੀਂ ਕੀਤਾ। ਤਕਾਈਚੀ ਨੇ ਜਦ ਤੋਂ ਅਹੁਦਾ ਸੰਭਾਲਿਆ ਹੈਗਾ, ਤਕਾਈਚੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਮੈਰੀਕਾ ਦੇ ਨਾਲ ਉਹਨਾਂ ਦੀ ਸਾਂਝ ਜਿਹੜੀ ਹੈ ਹੋਰ ਜ਼ਿਆਦਾ ਗਹਿਰੀ ਹੋਈ ਹੈਗੀ ਹੈ। ਅਮੈਰੀਕਾ ਦੇ ਨਾਲ ਸਾਂਝ ਜੁੜਨ ਦਾ ਮਤਲਬ ਚਾਈਨਾ ਦੇ ਐਂਟਾਈ ਜਾਣਾ, ਅਤੇ ਹੁਣ ਜਦੋਂ ਮਿਜ਼ਾਈਲ ਆਸਟ੍ਰੇਲੀਆ ਵੱਲ ਛੱਡੀ ਹੈ ਤਾਂ ਆਸਟ੍ਰੇਲੀਆ ਨੇ ਉਨਾ ਤਗੜਾ ਰਿਐਕਸ਼ਨ ਨਹੀਂ ਦਿੱਤਾ ਜਿੰਨਾ ਜਪਾਨ ਨੇ ਦਿੱਤਾ। ਕਹਿੰਦੇ ਲੰਘ ਕੇ ਤਾਂ ਸਾਡੇ ਬਗਲ 'ਚੋਂ ਹੀ ਗਈ ਹੈ ਨਾ, ਸਾਡੀ ਕੱਛ 'ਚੋਂ ਲੰਘ ਕੇ ਗਈ ਹੈ, ਐਂ ਥੋੜ੍ਹੇ ਤੁਸੀਂ ਜਿੱਧਰ ਮਰਜ਼ੀ ਛੱਡੋ, ਮਾਰੋ ਤੁਸੀਂ ਠੀਕ ਹੈ ਉੱਧਰ ਨਿਊਜ਼ੀਲੈਂਡ ਵੱਲ, ਆਸਟ੍ਰੇਲੀਆ ਵੱਲ ਛੱਡੋ, ਪਰ ਦੱਸੋ ਤਾਂ ਸਹੀ। ਕਹਿੰਦੇ ਸਾਨੂੰ ਡੇਢ ਘੰਟਾ ਪਹਿਲਾਂ ਦੱਸ ਰਹੇ ਹੋ ਕਿ ਇੱਦਾਂ ਮਿਜ਼ਾਈਲ ਛੱਡਣ ਲੱਗੇ ਹਾਂ ਅਸੀਂ। ਸੋ ਇਹ ਜਪਾਨ ਨੇ ਚੰਗਾ ਵਿਰੋਧ ਕੀਤਾ ਹੈਗਾ ਇਹ ਚਾਈਨਾ ਦਾ। ਚਾਈਨਾ ਨੇ ਆਸਟ੍ਰੇਲੀਆ ਵੱਲੇ ਮਿਜ਼ਾਈਲ ਕਿਉਂ ਛੱਡੀ ਹੈਗੀ ਹੈ, ਦੈਟ ਇਜ਼ ਵੈਰੀ ਇੰਪੋਰਟੈਂਟ, ਵੈਰੀ ਵੈਰੀ ਇੰਪੋਰਟੈਂਟ। ਉਹਦੇ ਤਿੰਨ ਚਾਰ ਰੀਜ਼ਨ ਮੈਂ ਤੁਹਾਨੂੰ ਦੱਸਦਾ। ਪਹਿਲਾਂ ਤਾਂ ਇਹ ਸਮਝੋ ਕਿ ਆਸਟ੍ਰੇਲੀਆ ਨੇ ਪਿਛਲੇ ਕੁਛ ਸਾਲਾਂ ਦੇ ਵਿੱਚ ਆਪਣੀ ਮਿਲਟਰਾਈਜੇਸ਼ਨ ਦੇ ਉੱਤੇ, ਆਪਣੀ ਡਿਫੈਂਸ ਸੈਕਟਰ ਦੇ ਵਿੱਚ ਚੰਗਾ ਪੈਸਾ ਖਰਚਣਾ ਸ਼ੁਰੂ ਕਰ ਦਿੱਤਾ, ਔਰ ਇਹ ਚਾਈਨਾ ਨੂੰ ਪਸੰਦ ਨਹੀਂ ਹੈਗਾ, ਕਿਉਂਕਿ ਚਾਈਨਾ ਨੂੰ ਇਹ ਹੈ ਕਿ ਤੁਸੀਂ ਇੰਨਾ ਪੈਸਾ ਪੂਸਾ ਨਾ ਖਰਚੋ, ਆਪਣੀ ਮਿਲਟਰੀ ਕਮਜ਼ੋਰ ਜੀ ਰੱਖੋ, ਅਤੇ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਪਰ ਦੀ ਮੂਮੈਂਟ ਕੋਈ ਕੰਟਰੀ ਆਪਣੇ ਆਪ ਨੂੰ ਡਿਫੈਂਸ ਨੂੰ ਸਟਰੋਂਗ ਕਰਨ ਲੱਗਦੀ ਹੈ, ਆਪਣੀ ਮਿਲਟਰਾਈਜੇਸ਼ਨ ਨੂੰ ਹੋਰ ਵਧਾਉਣ ਲੱਗਦੀ ਹੈ, ਤਾਂ ਚਾਈਨਾ ਨੂੰ ਉਹਨਾਂ ਜੇ ਉਹਨਾਂ ਦੇ ਆਂਢ ਗੁਆਂਢ 'ਚ ਉਹ ਕੰਟਰੀ ਪੈਂਦੀ ਹੈ ਤਾਂ ਉਹਨਾਂ ਨੂੰ ਤਕਲੀਫ ਹੁੰਦੀ ਹੈ। ਫੋਰ ਐਗਜ਼ਾਮਪਲ ਸਾਊਥ ਕੋਰੀਆ, ਜਪੈਨ, ਇੰਡੋਨੇਸ਼ੀਆ, ਇੰਡੀਆ ਅਤੇ ਹੁਣ ਆਸਟ੍ਰੇਲੀਆ। ਆਸਟ੍ਰੇਲੀਆ ਹਾਲਾਂਕਿ ਨੇਟੋ ਦਾ ਮੈਂਬਰ ਨਹੀਂ ਹੈਗਾ, ਨੇਟੋ ਇੱਕ ਰੱਖਿਆ ਸਮਝੌਤਾ, ਇਹਦੇ 'ਤੇ ਇੱਕ ਅਲੱਗ ਐਪੀਸੋਡ ਆਪਾਂ ਕਰ ਚੁੱਕੇ ਹਾਂ, ਪਰ ਬਾਵਜੂਦ ਇਸ ਦੇ ਨੇਟੋ ਨੇ ਇੱਕ ਮੈਥਾਡੋਲੋਜੀ ਕੱਢੀ ਹੈ। ਉਹ ਮੈਥਾਡੋਲੋਜੀ ਕੀ ਹੈ? ਹੁਣ ਬੇਸਿਕਲੀ ਨੇਟੋ ਕੌਣ ਹੈ? ਅਮੈਰੀਕਾ, ਕੈਨੇਡਾ ਅਤੇ ਯੂਰਪ ਦੇ ਦੇਸ਼ ਜਿਹੜੇ ਹਥਿਆਰ ਬਣਾਉਂਦੇ ਨੇ। ਫਰਾਂਸ ਬਣਾਉਂਦਾ ਹਥਿਆਰ, ਜਰਮਨੀ ਬਣਾਉਂਦਾ, ਇੰਗਲੈਂਡ ਬਣਾਉਂਦਾ, ਅਮੈਰੀਕਾ ਅਤੇ ਕੈਨੇਡਾ ਬਣਾਉਂਦੇ ਨੇ ਅਤੇ ਦੁਨੀਆ ਭਰ ਦੇ ਵਿੱਚ ਹਥਿਆਰ ਵੇਚਣਾ ਚਾਹੁੰਦੇ ਨੇ। ਪਿਛਲੇ ਹਫ਼ਤੇ ਵੀ ਆਪਾਂ ਇਹਦੀ ਗੱਲ ਕੀਤੀ ਸੀ। ਇਹਨਾਂ ਨੂੰ ਸਭ ਤੋਂ ਵੱਧ ਫਾਇਦਾ ਹੀ ਇਸ ਚੀਜ਼ ਤੋਂ ਹੈ ਕਿ ਜੇ ਤੁਸੀਂ ਜਿੰਨੇ ਜ਼ਿਆਦਾ ਹਥਿਆਰ ਆਪਣੇ ਵਧਾਓਗੇ ਉਨਾ ਜ਼ਿਆਦਾ ਸਾਨੂੰ ਫਾਇਦਾ ਹੋਊਗਾ। ਇਹਦਾ ਨੇਟੋ ਮੁਲਕਾਂ ਨੂੰ ਫਾਇਦਾ ਹੋਏਗਾ। ਨੇਟੋ ਨੇ ਇੱਕ ਮੈਥਾਡੋਲੋਜੀ ਕੱਢੀ ਹੈ ਕਿ ਕਿਸੇ ਕੰਟਰੀ ਦਾ ਜਿਹੜਾ ਬਜਟ ਹੈ ਉਹਦੀ ਜਿਹੜੀ GDP ਦਾ ਘੱਟੋ ਘੱਟ 3% ਡਿਫੈਂਸ ਬਜਟ ਹੋਣਾ ਚਾਹੀਦਾ। ਆਸਟ੍ਰੇਲੀਆ ਕਰਦਾ ਰਿਹਾ ਉਹ, ਔਰ ਅੱਗੇ ਨੂੰ ਵੀ ਕਰ ਰਿਹਾ। ਇਨਫੈਕਟ ਅਗਲੇ ਇੱਕ ਦਹਾਕੇ 'ਚ ਆਸਟ੍ਰੇਲੀਆ ਨੇ ਆਪਣੀ ਮਿਲਟਰੀ ਦੇ ਉੱਤੇ $425 billion ਖਰਚ ਦੇਣੇ ਨੇ। ਮਤਲਬ ਇਹਦੀ ਕੋਈ ਐਡੀ ਖਾਸ ਲੋੜ ਹੈ ਵੀ ਨਹੀਂ। $130 billion ਤਾਂ ਸਿੱਧੇ ਔਕਸ ਵਾਲੇ ਹੋ ਗਏ, ਸੋ 90 billion ਕਹਿ ਰਹੇ ਸੀ, ਉਹ ਤੋਂ ਹੁਣ ਖਰਚ ਵੱਧਦਾ ਵੱਧਦਾ $130 billion ਹੋ ਗਿਆ। ਸੋ 4-5 ਪਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ ਸਬਮਰੀਨਸ ਆਸਟ੍ਰੇਲੀਆ ਨੇ ਲੈਣੀਆਂ, ਉਸ ਤੋਂ ਇਲਾਵਾ ਟੈਕਨੋਲੋਜੀ ਲੈਣੀ ਹੈ। ਟੈਕਨੋਲੋਜੀ ਟ੍ਰਾਂਸਫਰ ਦਾ ਖਰਚਾ ਰਲਾਟ ਲੂਕ ਹੈ, ਟੋਟਲ ਇਹ $130 billion ਬਣਦਾ ਹੈਗਾ। ਉਹ ਤੋਂ ਇਲਾਵਾ $60-65 billion ਆਸਟ੍ਰੇਲੀਆ ਨੇ ਮਿਜ਼ਾਈਲਾਂ ਦੇ ਉੱਤੇ ਖਰਚਣੇ ਨੇ, ਆਪਣਾ ਡਿਫੈਂਸ ਸਿਸਟਮ, ਮਿਜ਼ਾਈਲ ਡਿਫੈਂਸ ਸਿਸਟਮ ਉਹਦੇ 'ਤੇ ਖਰਚਣੇ ਨੇ। ਫਿਰ ਕੁਛ ਪ੍ਰੋਜੈਕਟ ਹੋਰ ਵੀ ਹੁੰਦੇ ਨੇ, ਜਿਵੇਂ ਜਿਹੜੇ ਆਲੇ ਦੁਆਲੇ ਜਿਹੜੀਆਂ ਮਿਲਟਰੀ ਐਕਸਰਸਾਈਜ਼ ਨੇ ਜਾਂ ਅਮੈਰੀਕਾ ਨੇ ਕਿਤੇ ਅਟੈਕ ਕੀਤਾ ਉਹਦੇ 'ਚ ਖਰਚ ਕਰਨਾ ਹੈ, ਯੇ ਵੋ ਸਾਰੇ। ਸੋ ਰਲਾ ਰਲੂ ਕੇ ਹੋਰ ਬਹੁਤ ਕੁਛ ਆਸਟ੍ਰੇਲੀਆ ਨੇ ਹਰ ਸਾਲ ਜਿਹੜਾ ਹੈ ਉਹ ਖਰਚ ਜਿਹੜਾ ਉਹ $100s of billion ਦੇ ਵਿੱਚ ਕੱਢਣਾ ਅਤੇ ਅਗਲੇ 10 ਸਾਲਾਂ ਦੇ ਅੰਦਰ ਅੰਦਰ $425 billion ਖਰਚ ਕਰ ਦੇਣਾ ਹੈਗਾ। ਆਸਟ੍ਰੇਲੀਆ ਨੂੰ ਇੰਨੇ ਖਰਚ ਦੀ ਲੋੜ ਹੈ? ਸਵਾਲ ਇਹ ਪੈਦਾ ਹੁੰਦਾ, ਦੋ ਜਵਾਬ ਨੇ। ਪੋਲੀਟੀਕਲੀ ਸਮਝੋਗੇ ਤਾਂ ਸ਼ਾਇਦ ਨਹੀਂ, ਡਿਪਲੋਮੈਟਿਕਲੀ ਸਮਝੋਗੇ ਤਾਂ ਸ਼ਾਇਦ ਯੈਸ। ਪਰ ਪੋਲੀਟੀਕਲੀ ਇੱਥੇ ਕੁਛ ਲੋਕ ਡਿਪਲੋਮੈਟਿਕ ਆਨਸਰਸ ਦੇਣ ਲੱਗ ਪਏ ਨੇ। ਉਦਾਹਰਨ ਪੌਲਿਨ ਹੈਨਸਨ, ਉਹ ਕਹਿੰਦੇ ਕਿ 3% ਕਾਫੀ ਨਹੀਂ ਹੈਗਾ, GDP ਦਾ 5% ਖਰਚਾਂਗੇ, ਅਸੀਂ ਹੋਰ ਹਥਿਆਰ ਖਰੀਦਾਂਗੇ, ਅਸੀਂ ਹੋਰ ਮਿਜ਼ਾਈਲਾਂ ਲਵਾਂਗੇ ਖਰੀਦਾਂਗੇ ਪਰਚੇਸ ਬਾਏ। ਸੋ ਯਾਨੀ ਕਿ ਜਦੋਂ ਤੁਸੀਂ ਕੋਈ ਚੀਜ਼ ਪਰਚੇਸ ਕਰਦੇ ਹੋ ਤਾਂ ਤੁਸੀਂ ਉਹਦੇ ਬਦਲ 'ਚ ਇਵਜ਼ 'ਚ ਪੈਸੇ ਦੇਣੇ ਨੇ, ਡਾਲਰ ਦੇਣੇ ਨੇ। ਯਾਨੀ ਕਿ ਉਹਦਾ ਫਾਇਦਾ ਕਿਹਨੂੰ ਹੈ? ਸਿੱਧੇ ਤੌਰ ਦੇ ਉੱਤੇ ਉਸ ਧਿਰ ਨੂੰ ਜਿਹਨੂੰ ਪੈਸੇ ਮਿਲ ਰਹੇ ਨੇ, ਕਿਉਂਕਿ ਜ਼ਾਹਰ ਜਿਹੀ ਗੱਲ ਹੈ ਕਿ ਉਹ ਆਪਣੀ ਬਾਜ਼ਾਰੀ ਕੀਮਤ ਤੋਂ ਜ਼ਿਆਦਾ ਦੇ ਉੱਤੇ ਵਿਕਰੀ ਹੋਏਗੀ, ਖਾਸ ਤੌਰ ਦੇ ਉੱਤੇ ਅਮੈਰੀਕਾ ਦੇ, ਜੇ ਤੁਸੀਂ ਪਿਛਲੱਗ ਹੈਗੇ ਹੋ। ਅਤੇ ਅਮੈਰੀਕਾ ਨੇ ਜੇ ਕਹਿਤਾ ਕਿ ਆਹ ਜਹਾਜ਼ ਇਹ ਫਾਈਟਰ ਜੈੱਟ ਹੈ ਅਤੇ $130 crore ਦਾ, ਤਾਂ ਤੁਹਾਨੂੰ $130 crore ਦੇਣੇ ਹੀ ਪੈਣਗੇ। ਐਂ ਥੋੜ੍ਹੇ ਹੈ ਕਿ ਠੀਕ ਲਾ ਲਓ ਯਾਰ, ਅਮੈਰੀਕਾ ਤੁਹਾਡੇ ਤੋਂ ਪਹਿਲਾਂ ਵੀ ਤਾਂ 8-10 ਜਹਾਜ਼ ਆਪਾਂ ਲਏ ਨੇ, ਚਲੋ 100 crore ਨਾ ਤੁਹਾਡੀ ਨਾ ਸਾਡੀ, ਇੱਦਾਂ ਨਹੀਂ ਹੁੰਦਾ। ਇੰਟਰਨੈਸ਼ਨਲ ਸੌਦੇ ਇੱਦਾਂ ਨਹੀਂ ਹੁੰਦੇ ਹੁੰਦੇ। ਅਤੇ ਦੂਜੀ ਚੀਜ਼ ਇਹਦੇ 'ਚ ਇਹ ਹੈਗੀ ਹੈ ਕਿ ਜੇ ਉਹ ਬਜਟ 3% ਦੇ ਉੱਤੇ $450 billion ਹੈ, 5% ਦੇ ਉੱਤੇ ਉਹ ਬਜਟ $600 billion ਤੋਂ ਵੀ ਜ਼ਿਆਦਾ ਦਾ ਹੋ ਜਾਏਗਾ। ਸਵਾਲ ਇਹ ਉੱਠ ਰਹੇ ਨੇ, ਜਿਵੇਂ ਲਿਬਰਲ ਨੈਸ਼ਨਲ ਗੱਠਜੋੜ ਦੇ ਵਿੱਚੋਂ ਵੀ ਕੁਛ ਲੀਡਰਾਂ ਨੇ ਕਿਹਾ, ਪੌਲਿਨ ਹੈਨਸਨ ਨੇ ਵੀ ਕਿਹਾ ਕਿ ਅਸੀਂ GDP ਦਾ ਖਰਚ ਟੋਟਲ ਵਧਾ ਦੇਵਾਂਗੇ। ਉਹ ਖਰਚ ਉੱਧਰ ਵਧਾ ਕੇ ਉਹਦੀ ਬਜਾਏ ਉਹ ਤੁਸੀਂ ਕਿਤੇ ਹੋਰ ਕਿਉਂ ਨਹੀਂ ਲਗਾ ਸਕਦੇ? ਜੇ ਆਸਟ੍ਰੇਲੀਆ ਦਾ ਹੁਣ ਤੱਕ $100-150 billion ਦੇ ਬਜਟ ਦੇ ਵਿੱਚ ਵੀ ਤਾਂ ਆਪਾਂ ਆਪਣੇ ਫਾਈਨੈਂਸ ਬਜਟ ਚਲਾ, ਚਲੋ ਠੀਕ ਹੈ ਮੰਨ ਲਿਆ ਕਿ ਹੁਣ ਮਹਿੰਗਾਈ ਵੱਧ ਗਈ ਆ, ਇੰਨੀ ਥੋੜ੍ਹੇ ਵਧੀ ਹੈ ਯਾਰ ਹਥਿਆਰਾਂ ਦੇ ਮਾਮਲੇ 'ਚ ਮਹਿੰਗਾਈ, ਕਿ ਤੁਸੀਂ GDP ਦੇ ਬਜਟ ਨੂੰ ਹੀ ਵਧਾ ਦਿਉ। ਹੁਣ ਤੱਕ ਤੁਸੀਂ 1.5-2.5% ਤੱਕ ਲਗਾ ਰਹੇ ਸੀਗੇ, ਹੁਣ 3% ਤੱਕ, ਅਤੇ ਹੁਣ 4-5% ਨੂੰ ਵੀ ਤੁਸੀਂ ਰਾਜ਼ੀ ਹੋ ਰਹੇ ਹੋ। ਆਪਣਾ ਡਿਫੈਂਸ ਬਜਟ ਤੁਸੀਂ ਮਜ਼ਬੂਤ ਕਰ ਸਕਦੇ ਹੋ, ਪਰ ਉਹਦੀਆਂ ਕੈਲਕੂਲੇਸ਼ਨਸ ਨੂੰ ਨਾ ਐਕਸੀਡ ਕਰੋ। ਉਹ ਕੈਲਕੂਲੇਸ਼ਨ ਜਦੋਂ ਉੱਥੋਂ ਐਕਸੀਡ ਹੋਣਗੀਆਂ ਤਾਂ ਓਬਵੀਅਸ ਜੀ ਗੱਲ ਹੈ ਕਿ ਤੁਸੀਂ ਕਿਤੋਂ ਹੋਰ ਕਟੌਤੀ ਕਰੋਗੇ। ਤੁਸੀਂ ਜਾਂ ਤਾਂ ਹੈਲਥ ਸੈਕਟਰ 'ਚੋਂ ਕਟੌਤੀ ਕਰੋਗੇ, ਹਸਪਤਾਲ ਨਹੀਂ ਬਣਨਗੇ, ਨਰਸਾਂ ਨੂੰ ਤਨਖਾਹਾਂ ਨਹੀਂ ਮਿਲਣਗੀਆਂ, ਨਵੇਂ ਟੀਚਰ ਨਹੀਂ ਭਰਤੀ ਹੋਣਗੇ, ਜਾਂ ਸੈਕਟਰ ਕਿਸੇ ਹੋਰ ਸੈਕਟਰ 'ਚ ਹੈਲਥ ਐਜੂਕੇਸ਼ਨ ਨਾ ਸਹੀ, ਕਿਤੇ ਨਾ ਕਿਤੇ ਤਾਂ ਸੋਸ਼ਲ ਸਰਵਿਸਿਜ਼ ਖਤਮ ਹੋ ਜਾਣਗੀਆਂ, ਕਿਤੇ ਨਾ ਕਿਤੇ ਤਾਂ ਕਾਟ ਮਾਰੋਗੇ ਨਾ ਤੁਸੀਂ ਉਹਦੀ, ਇੱਕ ਤਾਂ ਇਹ ਗੱਲ ਹੋ ਗਈ। ਸੋ ਪੋਲੀਟੀਕਲੀ ਇਹ ਬਿਆਨ ਠੀਕ ਨਹੀਂ ਹੈਗਾ। ਡਿਪਲੋਮੈਟਿਕਲੀ ਕਿਵੇਂ ਹੈਗਾ? ਡਿਪਲੋਮੈਟਿਕਲੀ ਇਹ ਹੁੰਦਾ ਕਿ ਕਈ ਵਾਰ ਤੁਹਾਡੀਆਂ ਅਨਾਊਂਸਮੈਂਟਸ ਜਿਹੜੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਡਿਫਰੈਂਟ ਹੁੰਦੀਆਂ ਨੇ। ਫੋਰ ਐਗਜ਼ਾਮਪਲ ਇਹ ਹੈ ਕਿ ਆਸਟ੍ਰੇਲੀਆ ਸਿਰਫ ਇਸ ਚੀਜ਼ ਨੂੰ ਅਨਾਊਂਸ ਕਰ ਦੇਵੇ ਕਿ ਅਸੀਂ ਆਪਣਾ ਜੀ ਡੀ ਪੀ ਦਾ 5% ਕਰਨ ਜਾ ਰਹੇ ਹਾਂ 2026-27 ਤੋਂ। ਹੁਣ ਉਹਦੇ 'ਚ ਕੀ ਹੋਊਗਾ ਕਿ ਉਹਦੇ 'ਚ ਇੱਕ ਡਰ, ਇੱਕ ਦਹਿਸ਼ਤ, ਇੱਕ ਖੌਫ, ਇੱਕ ਵਾਰਨਿੰਗ ਵੀ ਮਿਲੂਗੀ ਦੁਸ਼ਮਣਾਂ ਨੂੰ ਜਾਂ ਉਹ ਦੇਸ਼ ਜਿਹੜੇ ਤਿਆਰੀਆਂ ਕਰ ਰਹੇ ਹੈਗੇ ਨੇ ਕਿ ਅੱਛਾ ਇਹਨਾਂ ਕੋਲ ਤਾਂ ਨਿਊਕਲੀਅਰ ਪਾਵਰਡ ਸਬਮਰੀਨ ਵੀ ਹੈ, ਇਹਨਾਂ ਕੋਲ ਤਾਂ ਫਾਈਟਰ ਜੈਟਸ ਵੀ ਇੰਨੇ ਹੈਗੇ ਨੇ, ਇਹਨਾਂ ਕੋਲ ਤਾਂ ਆਹ ਹਥਿਆਰ ਵੀ ਨੇ, ਫਲਾਣੇ ਵੀ ਨੇ, ਧਿਮਕੇ ਵੀ ਨੇ। ਸੋ ਜਦੋਂ ਤੁਸੀਂ ਡਿਪਲੋਮੈਟਿਕ ਇੱਕ ਪ੍ਰੈਸ਼ਰ ਪਾ ਦਿੰਦੇ ਹੋ ਅਗਲੀ ਦੂਸਰੀ ਕੰਟਰੀ 'ਤੇ, ਉਹਦੇ ਪੋਜ਼ਿਟਿਵ ਔਰ ਨੈਗੇਟਿਵ ਦੋ ਇੰਪੈਕਟ ਨਿਕਲ ਕੇ ਆਉਂਦੇ ਨੇ। ਪੋਜ਼ਿਟਿਵ ਇਹ ਕਿ ਠੀਕ ਹੈ, ਇੱਕ ਪ੍ਰੈਸ਼ਰ ਹੈ, ਇੱਕ ਪਤਾ ਲੱਗਦਾ ਕਿ ਨਹੀਂ ਯਾਰ ਇਹਦਾ ਵੀ ਦਬਦਬਾ ਅੱਜ ਦੀ ਤਰੀਕ ਦੇ ਵਿੱਚ ਜਿਨ੍ਹਾਂ ਕੰਟਰੀਜ਼ ਦਾ ਡਿਫੈਂਸ ਬਜਟ ਜ਼ਿਆਦਾ, ਜਿਹੜੇ ਪੈਸਾ ਵੱਧ ਖਰਚਣੇ ਨੇ, ਉਹਨਾਂ ਦੀ ਇੱਕ ਇੱਜ਼ਤ ਮਾਨ ਵੀ ਹੈਗਾ, ਉਹਨਾਂ ਤੋਂ ਬਾਕੀ ਦੇਸ਼ ਡਰ ਦੱਬ ਕੇ ਵੀ ਰਹਿ ਰਹੇ ਹੈਗੇ ਨੇ, ਅਮੈਰੀਕਾ, ਚਾਈਨਾ, ਰਸ਼ੀਆ, ਜਰਮਨੀ, ਇੰਡੀਆ। ਸੋ ਇਹ ਉਹ ਕੰਟਰੀਜ਼ ਹੈਗੇ ਨੇ ਜਿਨ੍ਹਾਂ ਤੋਂ ਲੋਕ ਬਾਕੀ ਕੰਟਰੀਜ਼ ਥੋੜ੍ਹਾ ਜਿਹਾ ਥੱਲੇ ਵੀ ਰਹਿ ਰਹੇ ਨੇ। ਇੱਕ ਤਾਂ ਇਹ ਫਾਇਦਾ ਹੋ ਗਿਆ, ਦੂਜਾ ਨੁਕਸਾਨ ਇਹ ਹੋ ਗਿਆ ਕਿ ਚਾਈਨਾ ਵਰਗੀ ਕੰਟਰੀਜ਼ ਜਾਂ ਹੋਰ ਜਿਹੜੇ ਦੇਸ਼ ਡਿਪਲੋਮੈਟਿਕਲੀ ਤੁਹਾਡੇ ਨਾਲ ਪੋਜ਼ਿਟਿਵ ਰਿਲੇਸ਼ਨ 'ਚ ਨਹੀਂ ਹੈਗੇ, ਉਹਨਾਂ ਨੇ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਕਿ ਅੱਛਾ ਜੇ ਉਹਨਾਂ ਕੋਲ ਪਰਮਾਣੂ ਪਾਵਰਡ ਸਬਮਰੀਨਸ ਨੇ ਤਾਂ ਐਸੀ ਟੈਕਨੋਲੋਜੀ ਤਿਆਰ ਕਰੋ ਕਿ ਜਿਹੜੀ ਪਰਮਾਣੂ ਪਾਵਰਡ ਸਬਮਰੀਨਸ ਦੇ ਉੱਤੇ ਵੀ ਅਟੈਕ ਕਰ ਸਕੇ ਜਾਂ ਉਹਨਾਂ ਦਾ ਜਿਹੜਾ ਡਿਫੈਂਸ ਸਿਸਟਮ ਆ ਉਹਨੂੰ ਭੇਜ ਸਕੇ, ਇੰਟਰਕਾਂਟੀਨੈਂਟਲ ਮਿਜ਼ਾਈਲਾਂ ਯੇ ਵੋ ਇਹੋ ਜਿਹੀਆਂ ਚੀਜ਼ਾਂ ਕਰੋ। ਪਰ ਇਹ ਸਿਰਫ ਆਸਟ੍ਰੇਲੀਆ ਦੇ ਡਿਫੈਂਸ ਬਜਟ ਵਧਣ ਦੇ ਉੱਤੇ ਨਹੀਂ ਹੈਗਾ। ਆਸਟ੍ਰੇਲੀਆ ਨੇ ਇੱਕ ਸੋ ਕਾਲਡ ਸਮਝੌਤਾ ਜਿਹੜਾ ਉਹ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਕਰਨਾ ਸ਼ੁਰੂ ਕੀਤਾ, ਵਨੁਆਤੂ ਦੇ ਨਾਲ ਹੋ ਗਿਆ, ਸੋਲਮਨ ਆਈਲੈਂਡ ਦੇ ਨਾਲ ਅਗਲੇ ਹਫ਼ਤੇ ਹੋ ਜਾਣਾ, ਫਿਜੀ ਦੇ ਵਿੱਚ ਇਹ ਸਮਝੌਤਾ ਹੋ ਰਿਹਾ ਸੀ। ਸਮਝੌਤਾ ਇਹ ਸੀ ਕਿ ਜੇ ਆਸਟ੍ਰੇਲੀਆ 'ਤੇ ਕੋਈ ਕੰਟਰੀ ਅਟੈਕ ਕਰਦਾ ਤਾਂ ਤੁਸੀਂ ਵੀ ਤਿਆਰ ਰਹੋ ਅਤੇ ਤੁਸੀਂ ਉਹਦੀ ਵਿਰੋਧਤਾ ਕਰਨੀ ਹੈ, ਅਤੇ ਜੇ ਤੁਹਾਡੇ 'ਤੇ ਹੁੰਦਾ ਤਾਂ ਅਸੀਂ ਵੀ ਤਿਆਰ ਹੈਗੇ ਅਤੇ ਅਸੀਂ ਤੁਹਾਡਾ ਸਾਥ ਵੀ ਨਿਭਾਉਣਾ ਅਤੇ ਉਹਦੀ ਵਿਰੋਧਤਾ ਵੀ ਕਰਨੀ ਹੈ। ਹੁਣ ਇਹ ਇੰਪੋਰਟੈਂਟ ਹੈ ਇੰਟਰਨੈਸ਼ਨਲੀ ਔਰ ਡਿਪਲੋਮੈਟਿਕ ਰਿਲੇਸ਼ਨਸ ਦੇ ਵਿੱਚ? ਯੈਸ। ਕਿਵੇਂ? ਫੋਰ ਐਗਜ਼ਾਮਪਲ ਫਿਜੀ ਚਾਈਨਾ ਦੇ ਨਾਲ ਲੜ ਨਹੀਂ ਸਕਦਾ, ਔਰ ਜੇ ਆਸਟ੍ਰੇਲੀਆ ਦੇ ਉੱਤੇ ਚਾਈਨਾ ਅਟੈਕ ਕਰਦਾ ਤਾਂ ਫਿਜੀ ਕੋਈ ਐਡੀ ਖਾਸ ਮਦਦ ਦੇ ਵੀ ਨਹੀਂ ਸਕਦਾ। ਬਟ ਐਟ ਦੀ ਸੇਮ ਟਾਈਮ ਜਦੋਂ ਤੁਸੀਂ ਯੂਨਾਈਟਿਡ ਨੇਸ਼ਨ ਵਰਗੇ ਇੰਟਰਨੈਸ਼ਨਲ ਪਲੈਟਫਾਰਮਸ ਦੇ ਉੱਤੇ ਜਾਂਦੇ ਹੋ, ਜਦੋਂ ਇਹ ਗੱਲ ਤੁਰਦੀ ਹੈ ਕਿ ਦੇਖੋ ਹੁਣ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਕਿਵੇਂ ਪਿਆ ਸੀ ਗਜ਼ਾ ਵਾਲਾ, ਇਜ਼ਰਾਈਲ ਤਾਂ ਲੱਗਿਆ ਹੋਇਆ ਸੀਗਾ, ਉਹ ਤਾਂ ਸਾਊਥ ਅਫਰੀਕਾ ਅਤੇ ਹੋਰਨਾਂ ਦੇਸ਼ਾਂ ਨੇ ਰਲ ਕੇ ਅੱਗੇ ਆਏ, ਯੂਨਾਈਟਿਡ ਨੇਸ਼ਨ 'ਚ ਰੈਜ਼ੋਲਿਊਸ਼ਨ ਪਾਇਆ ਕਿ ਦੇਖੋ ਜੀ ਬੈਂਜਾਮਿਨ ਨੇਤਨਯਾਹੂ ਜੇ ਦੁਨੀਆ ਦੇ ਕਿਸੇ ਵੀ ਦੇਸ਼ 'ਚ ਜਾਂਦਾ ਤਾਂ ਇਹਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਜਾਵੇ, ਇਹ ਵਾਰ ਕ੍ਰਿਮੀਨਲ ਹੈ, ਇਹਨੇ ਜੰਗ ਦੇ ਵਿੱਚ ਗਲਤ ਲਾਹੇ ਚੱਕੇ ਨੇ, ਇਹਨਾਂ ਨੇ ਬੱਚੇ ਮਾਰੇ ਨੇ, ਮਾਸੂਮ ਮਹਿਲਾਵਾਂ ਮਾਰੀਆਂ ਨੇ, ਦਿਸ ਦੈਟ ਕਰਕੇ ਇੱਕ ਪੂਰੀ ਦੀ ਪੂਰੀ ਲੌਬੀ ਬਣ ਗਈ ਸੀ। ਬ੍ਰਿਟੇਨ ਵਰਗੀਆਂ ਕੰਟਰੀਜ਼ ਨੂੰ, ਆਸਟ੍ਰੇਲੀਆ, ਨਿਊਜ਼ੀਲੈਂਡ ਨੂੰ ਖਿਲਾਫ ਜਾਣਾ ਪਿਆ ਸੀ ਇਜ਼ਰਾਈਲ ਦੇ। ਇਹ ਕਿਉਂ ਹੋਇਆ? ਇਹ ਇੰਟਰਨੈਸ਼ਨਲ ਇੱਕ ਪ੍ਰੈਸ਼ਰ, ਜਦੋਂ ਕਲੈਕਟਿਵ ਪ੍ਰੈਸ਼ਰ ਬਣ ਜਾਂਦਾ, ਸਾਰੇ ਦੇਸ਼ ਅਗੇਂਸਟ ਆਏ ਇੱਕ ਕੰਟਰੀ ਦੇ ਜਾਂ ਮੈਕਸੀਮਮ ਦੇਸ਼ ਅਗੇਂਸਟ ਆਏ ਤਾਂ ਉਸ ਕੰਟਰੀ ਨੂੰ ਨੀਲ ਡਾਊਨ ਕਰਨਾ ਪਿਆ, ਗੋਡਿਆਂ ਭਾਰ ਆਉਣਾ ਪਿਆ, ਬੈਠਣਾ ਪਿਆ ਜਾਂ ਆਪਣੇ ਆਪ ਨੂੰ ਰੋਕਣਾ ਪਿਆ ਜਾਂ ਥੋੜ੍ਹੀ ਦੇਰ ਦੇ ਉੱਤੇ ਪੌਜ਼ ਲਗਾਉਣਾ ਪਿਆ। ਉਸ ਇੰਟੈਂਸਿਟੀ ਦੇ ਨਾਲ ਵਾਰ ਨਹੀਂ ਹੋਈ ਉਸ ਤੋਂ ਬਾਅਦ। ਸੋ ਫਿਜੀ, ਸੋਲਮਨ, ਇਹ ਘੱਟੋ ਘੱਟ ਨਹੀਂ ਅਤੇ ਇਹ ਜਿਹੜੇ ਆਲੇ ਦੁਆਲੇ ਦੇ ਆਸਟ੍ਰੇਲੀਆ ਦੇ ਆਂਢ ਗੁਆਂਢ ਦੇ ਵਿੱਚ ਮੁਲਕ ਹੈਗੇ ਨੇ, ਇਹ ਜੇ ਆਸਟ੍ਰੇਲੀਆ ਦੇ ਹੱਕ ਦੇ ਵਿੱਚ ਰਹਿਣ ਤਾਂ ਆਸਟ੍ਰੇਲੀਆ ਆਪਣੇ ਆਪ ਦੇ ਵਿੱਚ, ਆਸਟ੍ਰੇਲੀਆ ਨੂੰ ਇਹਦੇ ਤੋਂ ਕੋਈ ਵੈਸੇ ਹੀ ਨਹੀਂ ਨੁਕਸਾਨ, ਇੱਕ ਪ੍ਰੈਸ਼ਰ ਜਿਹੜਾ ਉਹ ਬਣ ਜਾਏਗਾ। 14 ਦੇ ਕਰੀਬ ਮੁਲਕ ਮੰਨਦੇ ਹੈਗੇ ਨੇ ਜਿਹੜੇ, ਔਰ ਸਭ ਤੋਂ ਘੱਟ ਹੈਗੇ ਨੇ ਮੁਲਕ ਸਾਡੇ ਕੋਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਆਪਣੇ ਇਸ ਪੂਰੇ ਕੰਟੀਨੈਂਟ ਦੇ ਵਿੱਚ, ਇਸ ਪੂਰੇ ਮਹਾਂਦੀਪ ਦੇ ਵਿੱਚ। ਫਿਜੀ, ਕਿਰੀਬਤੀ, ਮਾਰਸ਼ਲ ਆਈਲੈਂਡ, ਮਾਈਕਰੋਨੇਸ਼ੀਆ, ਨਾਉਰੂ, ਪਲਾਓ, ਪਾਪੂਆ ਨਿਊ ਗਿਨੀ, ਸਮੋਆ, ਸੋਲਮਨ ਆਈਲੈਂਡ, ਟੋਂਗਾ, ਟਵਾਲੂ ਅਤੇ ਵਨੁਆਤੂ, ਅਤੇ ਦੋ ਜਿਹੜੇ ਹੋ ਗਏ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ। ਸੋ ਇਹ 14 ਮੁਲਕ ਜਿਹੜੇ ਨੇ, ਚਾਹੇ ਅਸੀਂ ਓਸ਼ੀਆਨੀਆ ਕੰਟੀਨੈਂਟ ਕਹਿ ਲੈਂਦੇ ਹਾਂ, ਚਾਹੇ ਆਸਟ੍ਰੇਲੀਆ ਓਸ਼ੀਆਨੀਆ ਕਹਿ ਲੈਂਦੇ ਹਾਂ, ਜਾਂ ਆਸਟ੍ਰੇਲੀਆ ਪੈਸੀਫਿਕ ਮੁਲਕ ਜਿਹੜੇ ਨੇ ਇਹ ਕਹਿ ਲੈਂਦੇ ਹਾਂ। ਸੋ ਇਹ ਜਿਹੜੇ, ਇਸ ਤੋਂ ਇਲਾਵਾ ਕੁਛ ਟੈਰੇਟਰੀਜ਼ ਵੀ ਨੇ ਜਿਹੜੀਆਂ ਅਮੈਰੀਕਾ, ਫਰਾਂਸ, ਇੰਗਲੈਂਡ ਦੇ ਅੰਡਰ ਹੈਗੀਆਂ ਨੇ, ਜਿਵੇਂ ਅਮੈਰੀਕਨ ਸਮੋਆ ਹੈਗਾ, ਕੁੱਕ ਆਈਲੈਂਡ ਹੈ, ਫਰੈਂਚ ਪੋਲੀਨੇਸ਼ੀਆ ਹੈ, ਗੁਆਮ ਹੈ, ਨਿਊ ਕੈਲੇਡੋਨੀਆ, ਅਤੇ ਨੌਰਫਲੋਕ ਆਈਲੈਂਡ, ਨੌਰਦਰਨ ਮਰੀਆਨਾ ਆਈਲੈਂਡ, ਟੋਕੇਲੀਊ, ਵੇਕ ਆਈਲੈਂਡ ਅਤੇ ਵਾਲੀਜ਼ ਐਂਡ ਫਟੂਨਾ। ਸੋ ਇਹ ਵੀ ਜਿਹੜੇ ਨੇ ਆਸਟ੍ਰੇਲੀਆ ਦੇ ਮਹਾਦੀਪ ਦੇ ਅੰਦਰ ਹੀ ਪੈ ਜਾਂਦੇ ਨੇ, ਬਟ ਇਹ ਟੈਰੇਟਰੀਜ਼ ਨੇ, ਇੰਡੀਪੈਂਡੈਂਟ ਮੁਲਕ ਨਹੀਂ ਹੈਗੇ। ਜਦੋਂ ਇਹਨਾਂ ਸਾਰਿਆਂ ਦੇ ਨਾਲ ਆਸਟ੍ਰੇਲੀਆ ਦੀ ਇੱਕ ਟ੍ਰੀਟੀ ਹੋਏਗੀ, ਇੱਕ ਸਮਝੌਤਾ ਹੋਏਗਾ ਕਿ ਦੇਖੋ ਜੀ ਕੱਲ੍ਹ ਨੂੰ ਜੇ ਅਸੀਂ ਕਿਸੇ ਮੁਸੀਬਤ 'ਚ ਪੈਂਦੇ ਹਾਂ ਤਾਂ ਬਾਕੀ ਦੁਨੀਆ ਨੂੰ ਤਾਂ ਅਸੀਂ ਫੇਰ ਮਨਾ ਲਾਂਗੇ, ਪਹਿਲਾਂ ਤੁਸੀਂ ਸਾਡੇ ਨਾਲ ਹੈਗੇ ਹੋ ਕਿ ਨਹੀਂ ਹੈਗੇ ਹੋ ਇਹ ਦੱਸੋ। ਹੁਣ ਤੱਕ ਉਹ ਮੁਲਕ ਕਹਿ ਰਹੇ ਸੀਗੇ ਕਿ ਦੇਖਾਂਗੇ, ਸੋਚਾਂਗੇ, ਕਰਾਂਗੇ। ਇਨਫੈਕਟ ਖਬਰਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀ ਕਿ ਵਨੁਆਤੂ ਦੇ ਨਾਲ ਜਿਹੜਾ ਸਮਝੌਤਾ ਆਸਟ੍ਰੇਲੀਆ ਦਾ ਹੁਣ ਰੀਸੈਂਟਲੀ ਹੋਇਆ, ਜਿਹਦੇ 'ਚ $500 million ਆਸਟ੍ਰੇਲੀਆ ਨੇ ਦੇਣੇ ਨੇ ਉਸ ਕੰਟਰੀ ਨੂੰ, ਤਾਂ ਕਿ ਉਹਨਾਂ ਦਾ ਆਪਣਾ ਸਿਸਟਮ ਚੱਲਦਾ ਰਹਿ ਸਕੇ, ਉਹ ਆਪਣੇ ਖਰਚੇ ਖੁਰਚੇ ਕਰ ਸਕਣ, ਉਹਨਾਂ ਦੀ ਪਾਰਲੀਮੈਂਟ ਚੱਲ ਸਕੇ, ਹੋਰ ਤਨਖਾਹਾਂ ਭੱਤੇ ਦੇ ਸਕਣ। ਅਤੇ ਉਹਦੇ ਬਦਲੇ 'ਚ ਇੱਕ ਵਾਅਦਾ ਲਿਆ, ਉਹ ਵਾਅਦਾ ਇਹ ਹੈਗਾ ਕਿ ਤੁਹਾਡੀ ਕੰਟਰੀ ਦੇ ਵਿੱਚ ਆ ਕੇ ਜੇ ਚਾਈਨਾ ਕੋਈ ਇਨਵੈਸਟ ਕਰਦਾ ਤੁਹਾਡੇ ਮੋਢੇ 'ਤੇ ਹੱਥ ਰੱਖ ਕੇ ਕਿ ਉਹ ਯਾਰ ਵਨੁਆਤੂ ਲੈ 10,000, ਤੂੰ ਤਾਂ ਗਰੀਬ ਹੀ ਰਹਿ ਗਿਆ, ਤੁਹਾਨੂੰ ਏਅਰਪੋਰਟ ਚਾਹੀਦਾ, ਲੈ ਮੈਂ ਬਣਾ ਦਿੰਦਾ ਹੀ ਯਾਰ, ਅੱਛਾ ਬੰਦਰਗਾਹ ਵੀ ਬਣਾ ਦਿੰਦੇ ਹੀ ਯਾਰ, ਹੋਰ ਦੱਸ, ਸੜਕਾਂ ਵੀ ਬਣਾ ਦਾਂਗੇ, ਨੈਟਵਰਕ ਆਪਾਂ ਜੋੜ ਦਾਂਗੇ ਪੂਰਾ, ਅੱਛਾ ਇੱਕ ਹੋਰ, ਅਤੇ ਇਹ ਜਿਹੜਾ ਏਅਰਪੋਰਟ ਤੁਹਾਡਾ ਬਣਾਇਆ ਨਾ, ਇਹਦੇ 'ਤੇ ਅਸੀਂ ਵੀ ਆਪਣੇ ਮਿਲਟਰੀ ਜਹਾਜ਼ ਉਤਾਰ ਲਾਂਗੇ। ਅਤੇ ਦੇਖੋ ਏਅਰਪੋਰਟ ਬਣਾਉਣ ਦਾ ਖਰਚਾ ਤੁਹਾਨੂੰ ਪਤਾ ਹੀ ਹੈ, ਹੈ ਨਾ, ਇੰਨਾ ਲੱਗਦਾ, 250-300 crore ਲੱਗਦਾ, ਆਪਾਂ ਤੁਹਾਡੇ ਤੋਂ 50 crore 'ਚ ਬਣਾ ਦੇ, ਚੱਲ ਛੱਡੋ, ਆਪਾਂ ਆੜੀਆਂ ਯਾਰ, ਆੜੀ ਹੈ, ਉਹ ਚਾਈਨਾ ਇੱਦਾਂ ਮਨਾ ਲਵੇ ਵਨੁਆਤੂ ਨੂੰ, ਅਤੇ ਉਹ ਮਨਾ ਵੀ ਲਿਆ ਸੀ, ਅਤੇ ਉਹਦੇ ਨਾਲ ਕੀ ਸੀਗਾ ਕਿ ਇੱਕ ਐਕਸੈਸ ਜਿਹੜੀ ਸੀਗੀ ਚਾਈਨਾ ਨੂੰ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਨਾਂ ਦੇ ਉੱਤੇ ਵਨੁਆਤੂ ਦੇ ਵਿੱਚ ਮਿਲ ਗਈ ਸੀਗੀ, ਅਤੇ ਸਾਡੇ ਐਨ ਗੁਆਂਢ ਦੇ ਵਿੱਚ ਆ ਗਏ ਸੀ, ਅਤੇ ਉੱਥੋਂ ਛੱਡੀ ਜਾਓ ਫਿਰ ਮਿਜ਼ਾਈਲਾਂ, ਫਿਰ ਤਾਂ ਇੰਟਰਕੋਂਟੀਨੈਂਟਲ ਮਹਿੰਗੀਆਂ ਪੈਂਦੀਆਂ ਨੇ ਮਿਜ਼ਾਈਲਾਂ, ਫਿਰ ਤਾਂ ਉਹਨਾਂ ਦੀ ਲੋੜ ਹੀ ਨਹੀਂ ਹੈਗੀ, ਫਿਰ ਤਾਂ ਤੁਸੀਂ ਆਹ ਅਰਥ ਟੂ ਅਰਥ ਆਰਤੀਆਂ ਹੀ ਛੱਡ ਛੱਡ ਕੇ ਪਾਗਲ ਬੁਰੇ ਹਾਲ ਕਰ ਦਿਓ ਤੁਸੀਂ, ਠੀਕ ਨਹੀਂ। ਅਤੇ ਉਹ ਜਿਹੜਾ ਸਮਝੌਤਾ ਹੁਣ ਆਸਟ੍ਰੇਲੀਆ ਦਾ ਹੋਇਆ, ਉਹ ਇਹ ਹੋਇਆ ਕਿ ਦੇਖੋ ਚਾਈਨਾ ਬਾਕੀਆਂ ਦਾ ਚਲੋ ਠੀਕ ਹੈ, ਉਹ ਤੁਹਾਡੇ ਆਪਣੇ ਇੰਟਰਸਟ ਹੋ ਸਕਦੇ ਨੇ, ਚਾਈਨਾ ਜੇ ਤੁਹਾਡੇ ਇੱਥੇ ਕੰਟਰੀ ਦੇ ਵਿੱਚ ਆ ਕੇ ਕੋਈ ਇਨਫਰਾਸਟ੍ਰਕਚਰ ਪ੍ਰੋਜੈਕਟ ਲਗਾਉਂਦਾ ਤਾਂ ਸਾਡੇ ਨਾਲ ਗੱਲ ਜ਼ਰੂਰ ਸ਼ੇਅਰ ਕਰਿਓ, ਅਤੇ ਉਹ 'ਚ ਡਿਸੀਜਨ ਬੇਸ਼ੱਕ ਤੁਹਾਡਾ ਹੋਊਗਾ, ਬਟ ਆਸਟ੍ਰੇਲੀਆ ਦੇ ਨਾਲ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਨੀ ਹੈਗੀ ਹੈ, ਕੋਈ ਗੁਪਤ ਤਰੀਕੇ ਦੇ ਨਾਲ ਕੋਈ ਉੱਥੇ ਇਨਵੈਸਟਮੈਂਟ ਹੋਣ ਨਹੀਂ ਦੇਣੀ। ਫੀਜੀ ਦੇ ਨਾਲ ਵੀ ਹੈ, ਫੀਜੀ ਦੇ ਨਾਲ ਤਾਂ ਇਨਫੈਕਟ ਹੋਰ ਵੀ ਵਧੀਆ ਸਮਝੌਤਾ ਹੋਇਆ, ਇਹ ਸਮਝੌਤੇ ਦੇ ਵਿੱਚ ਤਾਂ ਫੀਜੀ ਦੇ ਨਾਲ ਇੱਕ ਤਰ੍ਹਾਂ ਦੀ ਸਾਂਝ ਪਈ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੇ ਸਾਡੇ 'ਤੇ ਅਟੈਕ ਹੋਇਆ ਤਾਂ ਤੁਸੀਂ ਵਾਇਸ ਰੇਜ਼ ਕਰਨੀ ਇੰਟਰਨੈਸ਼ਨਲ ਪਲੈਟਫਾਰਮਸ ਦੇ ਉੱਤੇ, ਅਤੇ ਤੁਸੀਂ ਕਹਿਣਾ ਕਿ ਨਾ ਨਾ ਆਸਟ੍ਰੇਲੀਆ 'ਤੇ ਨਹੀਂ ਅਟੈਕ, ਗਲਤ ਹੋਇਆ, ਠੀਕ ਹੈ। ਸੋ ਇੱਕ ਤਰੀਕੇ ਦੇ ਨਾਲ ਆਪਣੇ ਹੱਕ ਦੇ ਵਿੱਚ ਬੰਦੇ ਕਿਤੇ ਜਾ ਰਹੇ ਨੇ ਇੰਟਰਨੈਸ਼ਨਲ ਡਿਪਲੋਮੈਸੀ ਦੇ ਜ਼ਰੀਏ, ਔਰ ਵਨੁਆਤੂ ਦੇ ਨਾਲ ਤਾਂ ਉਹ ਸਮਝੌਤੇ ਦੇ ਬਾਰੇ ਤੁਹਾਨੂੰ ਦੱਸਿਆ ਸੀਗਾ ਕਿ ਪਿਛਲੇ ਸਾਲ ਵੀ ਸਪਤੰਬਰ 'ਚ ਗਏ ਸੀਗੇ ਐਂਥਨੀ ਐਲਬਨੀਜ਼, ਉਦੋਂ ਚਾਈਨਾ ਨੇ ਇਨਵੈਸਟਮੈਂਟ ਦੀ ਗੱਲ ਹਲੇ ਕੀਤੀ ਹੋ ਸੀਗੀ ਵਨੁਆਤੂ ਦੇ ਨਾਲ, ਅਤੇ ਉਦੋਂ ਉਹ ਕੰਟਰੀ ਮੁੱਕਰ ਗਈ ਸੀ, ਉਹ ਕਹਿੰਦੇ ਸੀ ਕਿ ਇੱਕ ਮਿੰਟ ਖੜ੍ਹ ਜਾਓ ਥੋੜ੍ਹੀ ਦੇਰ ਆਸਟ੍ਰੇਲੀਆ, ਸਾਡੀ ਨਾ ਚਾਈਨਾ ਦੇ ਨਾਲ ਗੱਲ ਚੱਲ ਰਹੀ ਹੈ, ਅਤੇ ਅਸੀਂ ਦੇਖ ਲਈਏ ਉਹ ਕੀ ਗੱਲ ਕਰਨ ਲੱਗੇ, ਅਤੇ ਤੁਹਾਡੇ ਨਾਲ ਫੇਰ ਕਰਾਂਗੇ ਟ੍ਰੀਟੀ ਟਰੂਟੀ ਜਿਹੜੀ ਵੀ ਕਰਨੀ ਹੈ। ਅਤੇ ਉਦੋਂ ਆਸਟ੍ਰੇਲੀਆ ਦੀ ਬੇਇੱਜ਼ਤੀ ਹੋਈ ਸੀ ਕਿਉਂਕਿ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਵਨੁਆਤੂ ਉੱਥੇ ਪਹੁੰਚ ਗਏ ਸੀ, ਹੀ ਵਾਜ਼ ਦੇਅਰ ਆਲਰੇਡੀ ਜਦੋਂ ਸਮਝੌਤੇ 'ਤੇ ਸਾਈਨ ਹੋਣੇ ਸੀ, ਪਰ ਵਨੁਆਤੂ ਮੁੱਕਰ ਗਿਆ ਸੀ, ਔਰ ਆਸਟ੍ਰੇਲੀਆ ਦੇ ਲਈ ਡਿਪਲੋਮੈਟਿਕ ਬਹੁਤ ਵੱਡੀ ਹਾਰ ਸੀ। ਹੁਣ ਇੱਕ ਇੱਕ ਕਰਕੇ ਸਾਰੇ ਕੰਟਰੀਜ਼ ਹੱਕ ਦੇ ਵਿੱਚ ਆ ਰਹੇ ਹੈਗੇ ਨੇ, ਇਕੱਠੇ ਹੋ ਰਹੇ ਨੇ। ਇਨਫੈਕਟ ਇਹ ਕਹਿ ਲਓ ਕਿ ਤੁਸੀਂ ਇਹ ਜਿਹੜਾ ਇਰਾਨ ਵਾਰ ਹੋਈ ਹੈ ਨਾ, ਇਜ਼ਰਾਈਲ ਨੇ ਹਮਲੇ ਕੀਤੇ ਨੇ, ਅਮੈਰੀਕਾ ਨੇ ਕੀਤੇ ਨੇ ਇਰਾਨ ਦੇ ਉੱਤੇ, ਬਾਅਦ 'ਚ ਇਰਾਨ ਨੇ ਕੀਤੇ ਨੇ ਹਮਲੇ, ਇੱਕ ਤਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਇੱਕ ਤਾਂ ਇਹ ਪਰਦੇ ਪੁਰਦੇ ਚੱਕੇ ਗਏ ਸਾਰੇ, ਉਹ ਜਿਹੜਾ ਸੇਫ ਹੈਵਨ ਕਹਿੰਦੇ ਹੁੰਦੇ ਸੀਗੇ ਕਿ ਆਬੂ ਧਾਬੀ, ਆਹ ਕਿਆ ਆਲੀਸ਼ਾਨ ਸ਼ਹਿਰ, ਦੁਬਈ, ਓ ਹੋ ਹੋ, ਬੱਲੇ ਬੱਲੇ, ਮਾਸ਼ਾ ਅੱਲਾ, ਇੱਦਾਂ ਉਹ ਗੱਲਾਂ ਹੈ ਨਹੀਂ, ਉਹ ਰਹੀਆਂ ਨਹੀਂ, ਔਰ ਉਹ ਹਮੇਸ਼ਾ ਦੇ ਲਈ ਖਤਮ ਹੋ ਗਈਆਂ। ਇਹ ਕੰਟਰੀਜ਼ ਸੇਫ ਨਹੀਂ ਹੈਗੀਆਂ, ਕਿਉਂਕਿ ਜਦ ਤੱਕ ਇਜ਼ਰਾਈਲ ਅਤੇ ਇਰਾਨ ਆਪਸ 'ਚ ਲੜਦੇ ਰਹਿਣਗੇ, ਉਹ ਕੰਟਰੀਜ਼, ਉਹ ਸਿਟੀਜ਼ ਸੇਫ ਰਹਿ ਨਹੀਂ ਸਕਦੇ। ਤੁਹਾਨੂੰ ਪਤਾ ਨਹੀਂ ਹੈਗਾ ਕਿ ਤੁਸੀਂ ਉੱਥੇ ਘੁੰਮਣ ਗਏ ਹੋ, ਰਾਤ ਨੂੰ ਉੱਥੇ ਮਿਜ਼ਾਈਲ ਚਲਾਤੀ ਇਜ਼ਰਾਈਲ ਨੇ ਅਤੇ ਇਰਾਨ ਵੀ ਗੁੱਸੇ ਹੋ ਗਿਆ, ਅਤੇ ਚੱਲ ਏਅਰ ਸਪੇਸ ਬੰਦ। ਮੈਂ ਤਾਂ ਹੁਣ ਘੁੰਮਣ ਜਾਣ ਤੋਂ ਇੰਨਾ ਡਰਨ ਲੱਗ ਪਿਆ ਦੁਬਈ ਤੋਂ। ਅਤੇ ਦੂਜੀ ਚੀਜ਼ ਇਹ ਹੈਗੀ ਹੈ ਕਿ ਇਹਨੇ ਪਰਦੇ ਜਦੋਂ ਇੰਨੇ ਚੱਕਤੇ, ਤਾਂ ਫਿਰ ਦੁਨੀਆ ਨੂੰ ਇਹ ਸਮਝ ਆਉਣ ਲੱਗ ਪਈ ਹੈ ਕਿ ਅੱਛਾ ਇਹਦੇ ਵਿੱਚ ਯੂਰੋਪੀਅਨ ਕੰਟਰੀਜ਼, ਇਨਫੈਕਟ ਨੇਟੋ ਪਾਵਰਸ ਜਿਹੜੀਆਂ ਕੰਟਰੀਜ਼ ਸੀ, ਉਹ ਅਮੈਰੀਕਾ ਦੇ ਨਾਲ ਨਹੀਂ ਖੜੀਆਂ। ਉਹ ਨੇਟੋ ਦੇ ਕਹਿੰਦੇ ਬੇਸਿਕ ਜਿਹੜਾ ਸਿਧਾਂਤ ਹੈ ਉਹਦੀ ਉਲੰਘਣਾ ਨਹੀਂ ਹੋਈ, ਕਾਹਤੇ ਖੜੀ ਹੈ। ਬੇਸਿਕ ਸਿਧਾਂਤ ਜਿਹਦੇ ਉੱਤੇ ਨੇਟੋ ਕਾਇਮ ਹੋਇਆ ਉਹ ਇਹ ਹੈ ਕਿ ਜੇ ਤੁਹਾਡੇ ਦੇਸ਼ ਦੇ ਉੱਤੇ ਕੋਈ ਬਾਹਰੀ ਦੇਸ਼ ਹਮਲਾ ਕਰਦਾ ਤਾਂ ਅਸੀਂ ਤੁਹਾਡਾ ਸਾਥ ਦੇਵਾਂਗੇ, ਇੱਕ ਦੂਸਰੇ ਨੂੰ ਇਹ ਕਹਿੰਦੇ ਨੇ। ਇਹ ਨੇਟੋ ਕੰਟਰੀਜ਼ ਸਾਰੀਆਂ ਇੱਕ ਦੂਸਰੇ ਨੂੰ ਇਹ ਕਹਿੰਦੀਆਂ ਨੇ। ਨੇਟੋ ਵਾਲਾ ਵੀ ਇੱਕ ਐਪੀਸੋਡ ਆਪਾਂ ਅੱਡ ਕਰ ਚੁੱਕੇ ਹਾਂ, ਸੋ ਤੁਹਾਨੂੰ ਉਹਦਾ ਵੀ ਹੁਣ ਪਤਾ ਹੀ ਹੈਗਾ। ਅਤੇ 32 ਮੈਂਬਰ ਹੈਗੇ ਨੇ ਉਹਦੇ 'ਚ, ਅਮੈਰੀਕਾ ਅਤੇ ਕੈਨੇਡਾ ਤੋਂ ਇਲਾਵਾ ਬਾਕੀ ਸਾਰੇ ਯੂਰੋਪੀਅਨ ਕੰਟਰੀਜ਼। ਅੱਛਾ, ਹੁਣ ਨਾ ਤਾਂ ਅਮੈਰੀਕਾ 'ਤੇ ਅਟੈਕ ਹੋਇਆ, ਨਾ ਹੀ ਕੈਨੇਡਾ 'ਤੇ ਹੋਇਆ, ਬਲਕਿ ਉਹਨਾਂ ਨੇ ਅਟੈਕ ਕੀਤਾ, ਅਮੈਰੀਕਾ ਨੇ ਅਟੈਕ ਈਰਾਨ 'ਤੇ ਕੀਤਾ। ਸੋ ਬੇਸਿਕ ਜਿਹੜਾ ਪ੍ਰਿੰਸੀਪਲ ਹੈ ਉਹਨੂੰ ਉਹ ਭੰਗ ਨਹੀਂ ਸੀ ਹੋਇਆ। ਨੇਟੋ ਕੰਟਰੀਜ਼ ਬਾਉਂਡ ਨਹੀਂ ਸੀਗੇ ਅਮੈਰੀਕਾ ਦਾ ਸਾਥ ਦੇਣ ਦੇ ਲਈ, ਇਸ ਕਰਕੇ ਵੀ ਨਹੀਂ ਉਹਨਾਂ ਨੇ ਦਿੱਤਾ। ਪਲੱਸ ਔਨਗੋਇੰਗ ਯੂਕਰੇਨ ਰਸ਼ੀਆ ਵਾਰ, ਜਿਹਦੇ 'ਚ ਰਸ਼ੀਆ ਕਈ ਕਈ ਵਾਰ ਤਾਂ ਪੋਲੈਂਡ ਤੱਕ ਆ ਗਿਆ, ਹਮਲੇ ਕਰ ਗਿਆ। ਅਤੇ ਹੁਣ ਇਸ ਚੀਜ਼ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਇੱਕ ਅਨਸਰਟੈਨਿਟੀ ਹੈ ਕਿ ਕੌਣ ਦੇਸ਼ ਕਿਹਦਾ ਮਿੱਤਰ ਹੈ, ਕੌਣ ਦੇਸ਼ ਕਿਹਦਾ ਦੁਸ਼ਮਣ ਹੈ। ਉਸ ਹਿਸਾਬ ਦੇ ਨਾਲ ਆਪੋ ਆਪਣੀਆਂ ਹੱਦਾਂ ਸਰਹੱਦਾਂ ਤੈਅ ਹੋ ਰਹੀਆਂ ਨੇ, ਆਪੋ ਆਪਣੀਆਂ ਪ੍ਰਾਇਓਰਿਟੀਜ਼ ਰੀਸੈਟ ਹੋ ਰਹੀਆਂ ਨੇ, ਆਪੋ ਆਪਣੇ ਜਿਹੜੇ ਟ੍ਰੀਟੀਜ਼ ਹੋ ਰਹੇ ਨੇ, ਸਮਝੌਤੇ ਦੇਸ਼ਾਂ ਦੇ ਦਰਮਿਆਨ ਆਪਸ 'ਚ ਹੋ ਰਹੇ ਨੇ। ਪਾਕਿਸਤਾਨ ਜਾ ਕੇ ਸਾਊਦੀ ਅਰਬ ਦੇ ਨਾਲ ਨੇਟੋ ਵਰਗਾ ਸਮਝੌਤਾ ਕਰਿਆ ਜਾਂਦਾ ਕਿ ਸਾਡੇ ਦੇਸ਼ 'ਤੇ ਹਮਲਾ, ਤੁਹਾਡੇ 'ਤੇ ਹਮਲਾ, ਤੁਹਾਨੂੰ ਵੀ ਵਿੱਚ ਆਉਣਾ ਪਊਗਾ। ਸੋ ਜੇ ਇੰਡੀਆ ਕੋਈ ਅਟੈਕ ਕਰਦਾ ਤਾਂ ਸਾਊਦੀ ਅਰਬ ਨੂੰ ਉਸ ਸਮਝੌਤੇ ਦੀ ਪਾਲਣਾ ਕਰਨੀ ਹੋਏਗੀ, ਅਤੇ ਇੰਡੀਆ ਦੇ ਅਗੇਂਸਟ ਪਾਕਿਸਤਾਨ ਅਤੇ ਸਾਊਦੀ ਅਰਬ ਇਕੱਠੇ ਉਤਰਨਗੇ। ਇਸ ਤਰੀਕੇ ਦੇ ਨਾਲ ਜਦੋਂ ਸਰਕਮਸਟਾਂਸਿਸ ਚੇਂਜ ਹੁੰਦੇ ਨੇ ਤਾਂ ਫਿਰ ਇਹਨਾਂ ਟਾਪੂ ਮੁਲਕਾਂ ਨੂੰ ਵੀ ਪਤਾ, ਕਿਉਂਕਿ ਦੇਖੋ ਇਹਨਾਂ ਦੀ ਆਰਥਿਕਤਾ ਜਿਹੜੀ ਹੈ ਨਾ ਉਹ ਬਹੁਤ ਲੋਕਲ ਲੈਵਲ 'ਤੇ ਹੀ ਡਿਫਾਈਨ ਰਹਿੰਦੀ ਹੈ। ਉਹ ਬਹੁਤੀਆਂ ਉਹਨਾਂ ਦੀ ਆਬਾਦੀ ਨਹੀਂ ਹੈਗੀ ਇਹਨਾਂ ਦੇਸ਼ਾਂ ਦੀ, ਥੋੜ੍ਹੇ ਜਿਹੇ ਲੋਕ ਨੇ, ਉਹ ਮੱਛੀ ਮੁੱਛੀ ਪਾਲ ਲੈਂਦੇ ਨੇ, ਆਪਣੀ ਖੇਤੀਬਾੜੀ ਕਰ ਲੈਂਦੇ ਨੇ, ਇੰਨੇ 'ਚ ਉਹਨਾਂ ਦੇ ਕੰਮ ਚੱਲੀ ਜਾਂਦੇ ਨੇ। ਸਰਕਾਰਾਂ ਹੈਗੀਆਂ ਜ਼ਰੂਰ ਨੇ, ਸਰਕਾਰਾਂ ਨੂੰ ਚਲਾਉਣ ਦੇ ਲਈ ਕੋਈ ਬਹੁਤ ਵੱਡੇ ਬਜਟ ਨਹੀਂ ਹੈਗੇ, ਇਸ ਕਰਕੇ ਫਿਰ ਉਹ ਮਾਲੀ ਇਮਦਾਦ ਦੇ ਉੱਤੇ ਨਿਰਭਰ ਰਹਿੰਦੇ ਨੇ। ਚਾਈਨਾ ਨੇ ਦੇ ਤਾ, ਆਸਟ੍ਰੇਲੀਆ ਨੇ ਦੇ ਤਾ, ਅਤੇ ਇਹਨਾਂ ਦੇਸ਼ਾਂ ਦੇ ਉੱਤੇ, ਪਰ ਇਹ ਕੰਟਰੀਜ਼ ਆਸਟ੍ਰੇਲੀਆ ਨੂੰ ਥੋੜ੍ਹਾ ਵੱਧ ਕਰੀਬ ਮੰਨਦੇ ਨੇ, ਅਤੇ ਉਹੀ ਕਰੀਬੀ ਹੁਣ ਵਾਪਸ ਜ਼ਾਹਰ ਵੀ ਹੋਣ ਲੱਗੀ ਹੈ। ਹਾਂ, ਆਸਟ੍ਰੇਲੀਆ ਤੋਂ ਨਾਰਾਜ਼ ਵੀ ਹੋ ਗਏ ਸੀਗੇ ਜਦੋਂ ਕਹਿੰਦੇ ਸੀਗੇ ਕਿ ਇਸ ਬੜਾ ਸ਼ਾਨਦਾਰ ਸਮੁੰਦਰੀ ਏਰੀਆ, ਪੈਸੀਫਿਕ ਬੜਾ ਵੱਖਰਾ ਪਾਣੀ ਹੈਗਾ ਬਾਕੀ ਸਮੁੰਦਰਾਂ ਦੇ ਨਾਲੋਂ, ਕਹਿੰਦੇ ਬੜਾ ਸਾਫ਼ ਸੁਥਰਾ ਪਾਣੀ ਹੈ, ਉਹਦੇ ਕਾਰਨ ਇਹ ਕਿ ਬਾਕੀ ਸਮੁੰਦਰਾਂ ਦੇ ਵਿੱਚ ਦੇਸ਼ਾਂ ਦੀ ਗਿਣਤੀ ਵੀ ਜ਼ਿਆਦਾ ਹੈ। ਪੈਸੀਫਿਕ ਦੇ ਵਿੱਚ ਉਨੇ ਦੇਸ਼ ਜਿਹੜੇ ਨੇ, ਇੱਕ ਤਾਂ ਦੇਸ਼ਾਂ ਦੀ ਗਿਣਤੀ ਹੈਗੀ ਉਹ ਚਲੋ 14 ਦੇ ਆਸ ਪਾਸ ਹੈ ਪੂਰੇ ਓਸ਼ੀਆਨੀਆ ਖੇਤਰ ਦੇ ਵਿੱਚ, ਪਰ ਉਹ ਵੀ ਸਾਫ਼ ਸੁਥਰੇ ਨੇ, ਉਹ ਵੀ ਇੰਨੀ ਗੰਦਗੀ ਨਹੀਂ ਫੈਲਾ ਰਹੇ ਹੈਗੇ। ਪਰ ਸਭ ਤੋਂ ਵੱਧ ਗੰਦਗੀ ਜਿਹੜਾ ਕੋਈ ਫੈਲਾ ਰਿਹਾ, ਜ਼ਾਹਰ ਜਿਹੀ ਗੱਲ ਹੈ ਕਿ ਜਿੱਥੇ ਦੀ ਪਾਪੂਲੇਸ਼ਨ ਜ਼ਿਆਦਾ। ਸੋ ਆਸਟ੍ਰੇਲੀਆ ਦੇ ਖਿਲਾਫ਼ ਉਹਨਾਂ ਦਾ ਗੁੱਸਾ ਅਕਸਰ ਨਿਕਲਦਾ ਰਹਿੰਦਾ ਸੀ, ਪਰ ਉਹ ਕਲਾਈਮੇਟ ਕੰਟਰੋਲ ਤੱਕ ਸੀ, ਐਨਵਾਇਰਮੈਂਟ ਚੇਂਜ ਤੱਕ ਸੀ। ਇਹ ਜਿਹੜੀਆਂ ਚੀਜ਼ਾਂ ਹੁਣ ਆਉਣ ਲੱਗ ਪਈਆਂ ਨਾ ਕਿ ਸਾਡੀ ਤਾਂ ਜਾਨ ਨੂੰ ਹੀ ਖਤਰਾ, ਉੱਥੇ ਫਿਰ ਉਹਨਾਂ ਨੂੰ ਹੁਣ ਸਟੈਂਡ ਲੈਣਾ ਪੈਣਾ। ਚਾਈਨਾ ਦੇ ਨਾਲ ਇਸ ਕਰਕੇ ਨਹੀਂ ਕਿਉਂਕਿ ਚਾਈਨਾ ਇਸ ਖਿੱਤੇ ਦਾ ਹੀ ਨਹੀਂ ਹੈਗਾ। ਹੁਣ ਮੰਨ ਲਓ ਮੈਂ ਸਭ ਤੋਂ ਪਹਿਲਾਂ ਆਪਣੇ ਗੁਆਂਢੀ ਦੇ ਨਾਲ ਦੋਸਤੀ ਕਰੂੰਗਾ ਕਿ ਜੇ ਮੈਨੂੰ ਬਾਹਰੋਂ ਖਤਰਾ ਹੋਊਗਾ, ਮੈਂ ਕਿਸੇ ਹੋਰ ਮਹੱਲੇ 'ਚ ਜਾ ਕੇ ਗੁਆਂਢੀ ਦੇ ਨਾਲ ਥੋੜ੍ਹੇ ਦੋਸਤੀ ਕਰੂੰਗਾ, ਕਿਉਂਕਿ ਜੇ ਮੇਰੇ 'ਤੇ ਹਮਲਾ ਹੁੰਦਾ, ਮੇਰੇ ਘਰ 'ਤੇ ਹੁੰਦਾ, ਤਾਂ ਸਭ ਤੋਂ ਪਹਿਲਾਂ ਮੈਨੂੰ ਮੇਰਾ ਗੁਆਂਢੀ ਜਿਹੜਾ ਇਮੀਜੀਏਟ ਹੈਲਪ ਦੇ ਸਕਦਾ, ਨਾ ਕਿ ਕਿਸੇ ਤੀਜੇ ਚੌਥੇ ਮਹੱਲੇ ਦਾ ਜਾਂ ਕਿਸੇ ਹੋਰ ਸ਼ਹਿਰ ਦਾ। ਦੈਟਸ ਵਾਈ ਦੀਜ਼ ਕੰਟਰੀਜ਼ ਹੈਵ ਰੀਸੈਟ ਦੇਅਰ ਪ੍ਰਿਓਰਿਟੀਜ਼, ਔਰ ਆਸਟ੍ਰੇਲੀਆ ਨੂੰ ਵੀ ਲੋੜ ਸੀਗੀ ਕਿ ਫਟਾਫਟ ਕਰਕੇ ਇਹ ਸਾਰੀ ਰੀਸੈਟਿੰਗ ਦੇ ਵਿੱਚ ਅੱਗੇ ਆਵੇ, ਕਿਉਂਕਿ ਜਦ ਤੱਕ ਆਸਟ੍ਰੇਲੀਆ ਆਪ ਹੀ ਨਹੀਂ ਐਫਰਟ ਲੈਂਦਾ ਤਾਂ ਹੋਣਾ ਹੀ ਕੁਛ ਨਹੀਂ ਸੀ। ਸੋ ਹੁਣ ਆਸਟ੍ਰੇਲੀਆ ਐਫਰਟ ਲੈ ਰਿਹਾ। ਅਤੇ ਇੱਧਰੋਂ ਜਿਵੇਂ ਹੀ ਫਿਜੀ ਦੇ ਨਾਲ ਸਮਝੌਤਾ ਹੁੰਦਾ, ਉੱਧਰੋਂ ਚਾਈਨਾ ਇੰਟਰਕੋਂਟੀਨੈਂਟਲ ਮਿਜ਼ਾਈਲ ਛੱਡ ਦਿੰਦਾ। ਠੀਕ ਉੱਦਾਂ ਜਿੱਦਾਂ ਇਹ ਇਹਨਾਂ ਤਰੀਕੇ ਹੁੰਦੇ ਨੇ, ਇਹ ਵੀ ਡਿਪਲੋਮੈਸੀ ਦੇ ਤਰੀਕੇ ਨੇ, ਡਰਾਉਣ ਦੇ ਤਰੀਕੇ। ਜਿੱਦਾਂ ਉੱਥੇ ਹੋਇਆ ਕਿ ਨੇਟੋ ਦੀ ਬੈਠਕ ਹੋਣੀ ਹੈ ਪਰ ਰਸ਼ੀਆ ਨੇ ਉਹਦੇ 'ਤੇ ਅਟੈਕ ਕਰਤਾ, ਯੂਕਰੇਨ ਦੇ ਉੱਤੇ। ਚੱਲ ਅਟੈਕ ਤਾਂ ਪਹਿਲਾਂ ਹੀ ਚੱਲ ਰਿਹਾ ਪਰ ਅਟੈਕ ਇੱਕਦਮ ਵਧਾਤਾ ਨੇਟੋ ਦੀ ਬੈਠਕ ਤੋਂ ਠੀਕ ਪਹਿਲਾਂ। ਇੱਧਰ ਈਰਾਨ ਅਤੇ ਅਮਰੀਕਾ ਦਾ ਸਮਝੌਤਾ ਹੋਣਾ ਸੀ, ਇਜ਼ਰਾਈਲ ਨੇ ਅਟੈਕ ਕਰਤਾ ਸੀਗਾ ਲੈਬਨਾਨ ਦੇ ਉੱਤੇ। ਸੋ ਇਹ ਚੀਜ਼ਾਂ ਨਾ ਡਿਪਲੋਮੈਟਿਕਲੀ ਦਿਖਾਉਣੀਆਂ ਹੁੰਦੀਆਂ ਨੇ ਵੀ ਹੈਲੋ ਇੱਧਰ ਮੇਰੇ ਵੱਲ ਦੇਖ ਕੇ ਜ਼ਰਾ, ਮੈਂ ਵੀ ਹੈਗਾ, ਹੈ ਨਾ। ਸੋ ਉਹ ਚੀਜ਼। ਅੱਛਾ, ਹੁਣ ਇਹ ਜਿਹੜੀ ਨੇਟੋ ਦੀ ਬੈਠਕ ਹੋ ਰਹੀ ਹੈ ਨਾ, ਦੈਟ ਇਜ਼ ਵੈਰੀ ਇੰਟਰਸਟਿੰਗ। ਮੈਂ ਇਹਦੇ 'ਤੇ ਅਗਲੀ ਵਾਰ ਇੱਕ ਐਪੀਸੋਡ ਕਰੂੰਗਾ। ਨੇਟੋ ਆਪਣਾ ਇੱਕ ਅਲੱਗ ਬੈਂਕ ਬਣਾਉਣਾ ਚਾਹੁੰਦਾ, ਪਰ ਇਹ ਬੈਂਕ ਕਾਹਦਾ ਹੈ? ਪੈਸੇ ਦੇ ਲੈਣ ਦੇਣ ਦਾ ਨਹੀਂ, ਹਥਿਆਰਾਂ ਦਾ ਇੱਕ ਬੈਂਕ, ਇੱਕ ਡਿਫੈਂਸ ਬੈਂਕ ਬਣਨ ਦੀ ਗੱਲ ਜਿਹੜੀ ਹੈ ਤੁਰ ਰਹੀ ਹੈਗੀ ਹੈ। ਦੈਟ ਇਜ਼ ਸਮਥਿੰਗ ਨਿਊ। ਇਹਦੇ 'ਤੇ ਆਪਾਂ ਗੱਲ ਅਗਲੇ ਐਪੀਸੋਡ ਦੇ ਵਿੱਚ ਜੇ ਸਮਾਂ ਲੱਗਦਾ ਹੈਗਾ ਤਾਂ ਉਹਦੇ 'ਤੇ ਕਰਨੀ ਹੈ, ਪਰ ਹੁਣ ਜਾਣ ਤੋਂ ਪਹਿਲਾਂ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਉਹ ਹੈ ਇੰਡੀਆ ਦੇ ਹਥਿਆਰਾਂ ਦੇ ਜ਼ਖੀਰੇ ਖਰੀਦਣ ਦੀ। ਆਸਟ੍ਰੇਲੀਆ ਦੇ ਰੱਖਿਆ ਬਜਟ ਦੀ ਗੱਲ ਤਾਂ ਕਰ ਹੀ ਛੱਡੀ, ਇੰਡੀਆ ਦੀ ਤਰਫ ਤੋਂ 52,000 ਕਰੋੜ ਰੁਪਏ ਦੇ ਹਥਿਆਰ ਖਰੀਦੇ ਜਾਣੇ ਨੇ ਮਿਲਟਰੀ ਦੇ ਲਈ, ਨੇਵੀ ਦੇ ਲਈ, ਔਰ ਇਹ ਭਾਰਤ ਸਰਕਾਰ ਨੇ ਇਹਦੀ ਮਨਜ਼ੂਰੀ ਦਿੱਤੀ ਹੈ। ਜੇ ਤੁਹਾਨੂੰ ਹੁਣ ਤੱਕ ਇਸ ਖਬਰ ਦਾ ਨਹੀਂ ਦੱਸ ਰਿਹਾ ਹੈਗਾ ਇੰਡੀਅਨ ਮੀਡੀਆ ਇਹਦੇ ਬਾਰੇ ਕਿ ਇੰਡੀਆ ਇੰਨਾ ਖਰਚ ਕਿਉਂ ਕਰ ਰਿਹਾ ਹੈਗਾ, ਕਿਉਂ ਇੰਨੇ ਪੈਸੇ ਜਿਹੜੇ ਆ ਦੂਜਿਆਂ ਦੇਸ਼ਾਂ 'ਤੇ ਲੁਟਾਏ ਜਾ ਰਹੇ ਨੇ ਇੰਨੇ ਹਥਿਆਰ ਖਰੀਦ ਖਰੀਦ ਕੇ, ਅਤੇ ਕਿਉਂ ਆਪਣੇ ਡਿਫੈਂਸ ਬਜਟ ਨੂੰ ਇੰਡੀਆ ਨੇ ਚੀਰਦਿਆਂ ਹੋਇਆਂ ਇਹ ਵਾਧੂ ਖਰਚਾ ਕਰਨ ਦੀ ਗੱਲ ਕੀਤੀ ਹੈ। ਇੰਡੀਆ ਦੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ, ਉਹਨਾਂ ਦੀ ਅਗਵਾਈ ਦੇ ਵਿੱਚ ਆ ਲੰਘੇ ਹਫ਼ਤੇ ਦੇ ਵਿੱਚ ਇੱਕ ਮੀਟਿੰਗ ਹੋਈ ਸੀ। ਆਈ ਡੋਂਟ ਨੋ, ਮੈਨੂੰ ਪਤਾ ਨਹੀਂ ਕਿੰਨੇ ਇੰਡੀਅਨ ਆਊਟਲੈਟਸ ਨੇ, ਪਰ ਮੈਂ ਤਾਂ ਇਹ ਬਾਹਰੋਂ ਲਈ ਹੈ ਖਬਰ, ਸਪੈਸ਼ਲੀ ਯੂਰਪ ਦੇ ਆਊਟਲੈਟਸ ਦੇ ਉੱਤੇ ਇਹ ਖਬਰ ਹੈਗੀ ਹੈ। ਕਿਉਂ? ਕਿਉਂਕਿ ਯੂਰਪ ਤੋਂ ਇਹ ਹਥਿਆਰ ਖਰੀਦਣੇ ਨੇ ਜ਼ਿਆਦਾਤਰ। ਇੰਡੀਆ ਨੇ ਮਿਲਟਰੀ ਦੇ ਲਈ, ਨੇਵੀ ਦੇ ਲਈ ਅਤੇ ਏਅਰਫੋਰਸ ਦੇ ਲਈ ਇਹ ਜਿਹੜੀ ਟੈਕਨੋਲੋਜੀ ਜਾਂ ਇਹ ਜਿਹੜੇ ਹਥਿਆਰ ਨੇ, 520 ਅਰਬ ਰੁਪਏ ਦੇ ਹਥਿਆਰ ਤੁਸੀਂ ਕਹਿ ਸਕਦੇ ਹੋ, ਲਗਭਗ $5 ਅਰਬ ਦੇ ਹਥਿਆਰ, $5.5 ਅਰਬ ਦੇ ਹਥਿਆਰ ਜਿਹੜੇ ਨੇ ਇੰਡੀਆ ਖਰੀਦ ਰਿਹਾ ਹੈਗਾ। ਕੀ ਖਰੀਦ ਰਿਹਾ? ਐਂਟੀ UAV ਇਲੈਕਟ੍ਰੋਨਿਕ ਵਾਰਫੇਅਰ ਸਿਸਟਮ, ਜਿਹਨੂੰ ਇੰਡੀਆ ਨੇ ਆਪਣਾ ਇੱਕ ਨਾਮ ਦਿੱਤਾ ਸੀ, ਆਕਾਸ਼ ਤਰੰਗ। ਫਿਰ ਮੈਨ ਪੋਰਟੇਬਲ ਐਂਟੀ ਟੈਂਕ ਗਾਈਡਡ ਮਿਜ਼ਾਈਲ ਨੇ। ਇਹ ਤੋਂ ਇਲਾਵਾ MRSAM ਨੇ। MRSAM ਕੀ ਹੁੰਦੀਆਂ ਨੇ? ਮੀਡੀਅਮ ਰੇਂਜ ਸਰਫੇਸ ਟੂ ਏਅਰ ਮਿਜ਼ਾਈਲਾਂ, ਯਾਨੀ ਕਿ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀਆਂ, ਉਹ ਸਿਸਟਮ ਲੈਣਾ। ਫਿਰ ਵੀ ਸ਼ਰੈਡਸ, ਜਿਹਨਾਂ ਨੂੰ ਵੈਰੀ ਸ਼ਾਰਟ ਰੇਂਜ ਏਅਰ ਡਿਫੈਂਸ ਸਿਸਟਮ ਕਹਿ ਲਿਆ ਜਾਂਦਾ, ਟੈਂਕਾਂ ਦੇ ਲਈ ਐਕਟਿਵ ਪ੍ਰੋਟੈਕਸ਼ਨ ਸਿਸਟਮ ਲੈਣਾ, ਜੈੱਟ ਫਾਈਟਰ ਜੈੱਟ ਲੈਣੇ ਨੇ, ਡਰੋਨਸ ਲੈਣੇ ਨੇ। ਸੋ ਇਹ ਕਰ ਕਰਾ ਕੇ 52,000 ਕਰੋੜ ਰੁਪਏ ਦਾ ਸਮਾਨ ਹੈ ਜਿਹੜਾ ਇੰਡੀਆ ਦੇ ਡਿਫੈਂਸ ਬਜਟ ਦੇ ਵਿੱਚ ਜੁੜਨ ਜਾ ਰਿਹਾ ਹੈਗਾ। ਔਰ ਬਖਤਰਬੰਦ ਗੱਡੀਆਂ ਲੈਣੀਆਂ ਨੇ ਜ਼ਮੀਨ ਦੇ ਲਈ, ਕਿਉਂਕਿ ਜਿਹੜਾ ਤੁਹਾਡੇ ਯਾਦ ਹੋਣਾ ਕਿ ਪਹਿਲਗਾਮ ਅਟੈਕ ਹੋਇਆ ਸੀ, ਅਤੇ ਉਹਦੇ ਵਿੱਚ ਇਹੀ ਸੀਗਾ ਕਿ ਟਰੱਕ ਦੇ ਵਿੱਚ ਜਾ ਰਹੇ ਸੀਗੇ ਫੌਜੀ ਜਵਾਨ, ਅਤੇ ਪਾਕਿਸਤਾਨ ਨੇ ਅਟੈਕ ਕਰਤਾ ਜੋ ਇੰਡੀਆ ਕਹਿੰਦਾ, ਅਤੇ ਉਹ ਮਾਰੇ ਗਏ 29 ਜਵਾਨ। ਸੋ ਹੁਣ ਜੇ ਬਖਤਰਬੰਦ ਇਸ ਕਿਸਮ ਦੀਆਂ ਗੱਡੀਆਂ ਹੋਣਗੀਆਂ ਜਿਨ੍ਹਾਂ ਦੇ ਉੱਤੇ ਬਾਹਰ ਕੋਈ ਡਰੋਨ ਵੱਜੇ ਜਾਂ ਸ਼ਾਰਟ ਡਿਫੈਂਸ, ਸ਼ਾਰਟ ਡਿਸਟੈਂਸ ਜਿਹੜੀਆਂ ਮਿਜ਼ਾਈਲਾਂ ਵੀ ਵੱਜਣ, ਤਾਂ ਵੀ ਇੰਨਾ ਕੋਈ ਫਰਕ ਨਾ ਪਵੇ। ਸੋ ਪਾਣੀ ਦੇ ਥੱਲੇ ਤਾਂ ਸਬਮਰੀਨਸ ਇਹੋ ਜਿਹੀਆਂ ਹੈਗੀਆਂ ਹੀ ਨੇ ਉਸ ਟੈਕਨੀਕ ਵਾਲੀਆਂ, ਪਰ ਜ਼ਮੀਨ ਦੇ ਉੱਤੇ ਵੀ ਇਸ ਕਿਸਮ ਦੀ ਇੱਕ ਟੈਕਨੋਲੋਜੀ ਜਿਹੜੀ ਹੈ ਉਹ ਇੰਡੀਆ ਵਰਤਣੀ ਚਾਹੁੰਦਾ ਹੈਗਾ। ਇਨਫੈਕਟ ਇਸੇ ਹੀ ਹਫ਼ਤੇ ਦੇ ਵਿੱਚ ਜਦੋਂ ਨੇਟੋ ਦੀ ਬੈਠਕ ਹੋਣ ਲੱਗੀ ਹੈ ਜਾਂ ਹੋ ਰਹੀ ਹੈ, ਅੱਜ ਦੇ ਦਿਨ ਤਾਂ ਹੋ ਹੀ ਰਹੀ ਹੈ, ਤੁਸੀਂ ਜਦੋਂ ਰਿਪੀਟ ਬ੍ਰੌਡਕਾਸਟ ਸੁਣ ਰਹੇ ਹੋ ਫਿਰ ਤਾਂ ਹੋ ਚੁੱਕੀ ਹੋਏਗੀ, ਅਤੇ ਇਸੇ ਹੀ ਹਫ਼ਤੇ 'ਚ ਜਦੋਂ ਚਾਈਨਾ ਨੇ ਵੀ ਅਟੈਕ ਕੀਤਾ, ਅਟੈਕ ਨਹੀਂ ਕੀਤਾ ਸੋਰੀ, ਚਾਈਨਾ ਨੇ ਵੀ ਇੰਟਰਕੋਂਟੀਨੈਂਟਲ ਟੈਸਟ ਕੀਤੀ ਹੈ, ਅਤੇ ਇਸੇ ਹੀ ਹਫ਼ਤੇ 'ਚ ਜਦੋਂ ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਵਧਾ ਦਿੱਤੇ ਨੇ, ਇਸੇ ਹੀ ਹਫ਼ਤੇ ਦੇ ਵਿੱਚ ਸਿਪਰੀ ਦੀ ਇੱਕ ਰਿਪੋਰਟ ਰਿਲੀਜ਼ ਹੁੰਦੀ ਹੈ। ਸਿਪਰੀ ਹੈਗਾ ਸਟਾਕਹੋਮ ਇੰਸਟੀਚਿਊਟ ਪੀਸ ਰਿਸਰਚ ਇੰਸਟੀਚਿਊਟ। ਹਰ ਸਾਲ ਸਿਪਰੀ ਦੀ ਤਰਫ ਤੋਂ ਇੱਕ ਰਿਪੋਰਟ ਜਾਰੀ ਕੀਤੀ ਜਾਂਦੀ ਹੈ, ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਡਿਫੈਂਸ ਸੈਕਟਰ ਦੇ ਨਾਲ ਜੁੜੀਆਂ ਹੋਈਆਂ, ਜਾਂ ਦੁਨੀਆ 'ਚ ਕਿੱਥੇ ਸ਼ਾਂਤੀ ਭੰਗ ਹੋ ਰਹੀ ਹੈ ਉਹਦੇ ਨਾਲ ਜੁੜੀਆਂ ਹੋਈਆਂ ਰਿਪੋਰਟਾਂ ਇਹ ਲੈ ਕੇ ਆਉਂਦੇ ਨੇ। ਕਿਹਾ ਜਾ ਰਿਹਾ ਕਿ ਜਿਹਦੇ ਵਾਰਹੈੱਡ ਦੀ ਮੈਂ ਗੱਲ ਕਰ ਰਿਹਾ ਸੀਗਾ, ਹਾਲਾਂਕਿ ਉਹ ਡਮੀ ਸੀਗਾ ਜਿਹੜੀ ਚਾਈਨਾ ਨੇ ਮਿਜ਼ਾਈਲ ਛੱਡੀ ਹੈ, ਪਰ ਜੇ ਕਿਤੇ ਉਹਦੇ 'ਚ ਨਿਊਕਲੀਅਰ ਵਾਰਹੈੱਡ ਉਹ ਹੁੰਦਾ ਤਾਂ ਨੁਕਸਾਨ ਦਾ ਦਾਇਰਾ ਬਹੁਤ ਜ਼ਿਆਦਾ ਹੋਣਾ ਸੀ। ਇਨਫੈਕਟ ਤੁਸੀਂ ਸਿਡਨੀ ਮੈਲਬਰਨ ਦੇ ਵਿੱਚ ਬੈਠੇ ਸ਼ੋਅ ਸੁਣ ਰਹੇ ਹੋ, ਤੁਹਾਡੇ 'ਤੇ ਵੀ ਇੰਪੈਕਟ ਪੈ ਸਕਦਾ ਸੀ। 12,187 ਨਿਊਕਲੀਅਰ ਵਾਰਹੈੱਡਸ ਨੇ ਕਿਹਦੇ ਕੋਲ? ਪੂਰੀ ਦੁਨੀਆ ਦੇ ਵਿੱਚ। ਇਹ ਇੱਕ ਅੰਦਾਜ਼ਾ ਹੈ ਸਿਪਰੀ ਦਾ, ਇਹਦੇ ਤੋਂ ਵੱਧ ਵੀ ਹੋ ਸਕਦੇ ਨੇ, ਘੱਟ ਤਾਂ ਕਿੱਥੇ ਹੀ ਹੋਣੇ ਨੇ। ਔਰ ਕਿਹਾ ਜਾ ਰਿਹਾ ਹੈ ਕਿ ਇਹਦੇ 'ਚੋਂ ਲਗਭਗ 9700 ਦੇ ਆਸ ਪਾਸ ਜਿਹੜੇ ਨੇ ਉਹ ਰੈਡੀ ਟੂ ਯੂਜ਼ ਨੇ, ਬਈ ਕੱਢੇ ਅਤੇ ਠਾ ਮਾਰਿਆ ਕੱਢ ਕੇ। ਸਭ ਤੋਂ ਜ਼ਿਆਦਾ ਨਿਊਕਲੀਅਰ ਵਾਰਹੈੱਡਸ ਉਹਨਾਂ ਦੇਸ਼ਾਂ ਕੋਲ ਨੇ ਜਿਹੜੇ ਸਭ ਤੋਂ ਜ਼ਿਆਦਾ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸਭ ਤੋਂ ਜ਼ਿਆਦਾ ਪਿੱਟਦਾ, ਅਮੈਰੀਕਾ ਜਿਹੜਾ ਕਹਿੰਦਾ ਕਿ ਈਰਾਨ ਨੂੰ ਨਿਊਕਲੀਅਰ ਐਨਰਿਚਮੈਂਟ ਕਰਨ ਨਹੀਂ ਦੇਣੀ, ਸਾਡੇ ਕੋਲ ਸਭ ਤੋਂ ਵੱਧ ਹਥਿਆਰ ਰਹਿਣ। 5000 ਤੋਂ ਜ਼ਿਆਦਾ ਦੋਹਾਂ ਦੇਸ਼ਾਂ ਦੇ ਰਲਾ ਕੇ ਜਿਹੜੇ ਨੇ ਉਹ ਨਿਊਕਲੀਅਰ ਵਾਰਹੈੱਡਸ ਜਾਂ ਨਿਊਕਲੀਅਰ ਹਥਿਆਰ ਹੈਗੇ ਨੇ। ਚਾਈਨਾ ਦੇ ਕੋਲ ਹੁਣ ਤੱਕ ਤਾਂ ਉਹਨੇ ਨਹੀਂ ਸੀਗੇ ਜਿੰਨੇ ਅਮੈਰੀਕਾ ਦੇ ਕੋਲ ਜਾਂ ਰਸ਼ੀਆ ਕੋਲ ਸੀ, ਪਰ ਹੁਣ ਚਾਈਨਾ ਦੁਨੀਆ ਦਾ ਇਕੱਲਾ ਐਸਾ ਦੇਸ਼ ਹੈ ਜਿਹੜਾ ਸਭ ਤੋਂ ਤੇਜ਼ੀ ਦੇ ਨਾਲ ਹਰ ਸਾਲ ਦੇ ਵਿੱਚ ਆਪਣੇ ਨਿਊਕਲੀਅਰ ਵਾਰਹੈਡਸ ਦੀ ਗਿਣਤੀ ਜਿਹੜੀ ਉਹ ਵਧਾ ਲੈਂਦਾ। 2030 ਤੱਕ ਜਾਂਦਿਆਂ ਜਾਂਦਿਆਂ ਚਾਈਨਾ ਦੇ ਕੋਲ ਅਮਰੀਕਾ ਅਤੇ ਰੂਸ ਦੇ ਬਰਾਬਰ ਜਿਹੜੀਆਂ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਨੇ ਉਹਨਾਂ ਦੇ ਬਰਾਬਰ ਦੀ ਗਿਣਤੀ ਹੋਏਗੀ। ਅੱਜ ਦੀ ਤਰੀਕ 'ਚ 620 ਨਿਊਕਲੀਅਰ ਵਾਰਹੈਡ ਚਾਈਨਾ ਦੇ ਕੋਲ ਨੇ। ਫਰਾਂਸ ਅਤੇ ਯੂਕੇ ਦੀ ਗੱਲ ਕਰੀਏ, ਫਰਾਂਸ ਦੇ ਕੋਲ 290, ਯੂਕੇ ਦੇ ਕੋਲ 225 ਵਾਰਹੈਡ ਨੇ। ਹਾਲਾਂਕਿ ਸਿਪਰੀ ਦਾ ਕਹਿਣਾ ਕਿ 2021 ਦੇ ਵਿੱਚ ਜਿਹੜਾ ਡਿਫੈਂਸ ਬਜਟ, ਜਿਹੜਾ ਬਜਟ ਬ੍ਰਿਟੇਨ ਨੇ ਪੇਸ਼ ਕੀਤਾ ਸੀ, ਉਹ 'ਚ ਇਹ ਗੱਲ ਕਹੀ ਸੀਗੀ ਕਿ ਡਿਫੈਂਸ ਬਜਟ ਦੇ ਵਿੱਚ ਸਭ ਤੋਂ ਜ਼ਿਆਦਾ ਖਰਚ ਅਸੀਂ ਜਿਹੜਾ ਉਹ ਨਿਊਕਲੀਅਰ ਹਥਿਆਰ ਵਧਾਉਣ ਦੇ ਉੱਤੇ ਕਰਾਂਗੇ। ਅਤੇ ਦੂਜੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਨੇ ਇਸੇ ਸਾਲ ਮਾਰਚ ਮਹੀਨੇ ਦੇ ਵਿੱਚ ਪਰਮਾਣੂ ਭੰਡਾਰ ਬਣਾਉਣ ਦਾ ਸਾਫ ਹੁਕਮ ਹੀ ਦੇ ਦਿੱਤਾ। ਫਰਾਂਸ ਸਿਕਿਉਰਿਟੀ ਕੌਂਸਲ ਦਾ ਵੀ ਮੈਂਬਰ ਹੈ, ਪਰਮਾਣੂ ਹਥਿਆਰ ਵੀ ਰੱਖਦਾ, ਯੂਰਪ ਦੇ ਵਿੱਚ ਠੀਕ ਸੈਂਟਰ ਦੇ ਵਿੱਚ ਪੈ ਜਾਂਦਾ ਅਤੇ ਰੂਸ ਦੇ ਨਾਲ ਦੁਸ਼ਮਣੀ ਰੱਖਦਾ। ਅੱਜ ਕੱਲ੍ਹ ਅਮਰੀਕਾ ਦੇ ਨਾਲ ਕੋਈ ਬਹੁਤੀ ਨੇੜਤਾ ਵੀ ਨਹੀਂ ਹੈ, ਪਰ ਨੇਟੋ ਸੰਗਠਨ ਦਾ ਸਭ ਤੋਂ ਇੰਪੋਰਟੈਂਟ ਮੈਂਬਰ ਹੈ। ਇੰਡੀਆ ਇਹਨਾਂ ਦੇਸ਼ਾਂ ਤੋਂ ਬਾਅਦ ਆਉਂਦਾ। ਸਿਪਰੀ ਦੇ ਮੁਤਾਬਕ ਇੰਡੀਆ ਨੇ ਆਪਣਾ ਪਰਮਾਣੂ ਭੰਡਾਰ ਹੁਣ ਵਧਾਇਆ ਥੋੜ੍ਹਾ ਜਿਹਾ, 200 ਦੇ ਆਸ ਪਾਸ ਜਿਹੜੇ ਨਿਊਕਲੀਅਰ ਵਾਰਹੈਡ ਇੰਡੀਆ ਦੇ ਕੋਲ ਵੀ ਹੈਗੇ ਨੇ, ਜਿੱਥੇ ਯੂਕੇ ਤੋਂ ਥੋੜ੍ਹਾ ਹੀ ਪਿੱਛੇ ਰਹਿ ਗਿਆ ਇੰਡੀਆ। ਯੂਕੇ ਦੇ ਕੋਲ 225 ਨੇ, ਇੰਡੀਆ ਦੇ ਕੋਲ ਬੜੀ ਛੇਤੀ 250 ਦੇ ਕਰੀਬ ਹੋ ਜਾਣੇ ਨੇ। ਯਾਨੀ ਕਿ ਅਮੈਰੀਕਾ, ਰਸ਼ੀਆ ਅਤੇ ਚਾਈਨਾ ਤੋਂ ਬਾਅਦ ਅਤੇ ਫਰਾਂਸ ਅਤੇ ਯੂਕੇ ਨੂੰ ਪਛਾੜਦਿਆਂ ਹੋਇਆਂ ਇੰਡੀਆ ਦੇ ਕੋਲ ਸਭ ਤੋਂ ਵੱਧ ਨਿਊਕਲੀਅਰ ਵੈਪਨਸ ਜਿਹੜੇ ਹੋਣਗੇ ਰੈਡੀ ਟੂ ਯੂਜ਼ ਵਾਲੇ। ਫਿਰ ਬੇਸ਼ੱਕ ਚਾਈਨਾ ਜਿੰਨੇ ਨਾ ਹੋਣ, ਪਰ ਇੱਕ ਦਬਦਬਾ ਹੋਏਗਾ। ਪਾਕਿਸਤਾਨ ਦੇ ਕੋਲ ਹੁਣ ਤੱਕ ਇੰਡੀਆ ਤੋਂ ਜ਼ਿਆਦਾ ਸੀਗੇ, ਪਰ ਹੁਣ ਇੰਡੀਆ ਨੇ ਇੱਕਦਮ ਵਧਾਤੇ ਨੇ ਅਤੇ ਪਾਕਿਸਤਾਨ ਦੇ ਕੋਲ 170 ਵਾਰ ਹੈਡ ਨੇ, ਇੰਡੀਆ ਦੇ ਕੋਲ 190 ਨੇ, 190-95 ਦੇ ਕਰੀਬ, ਸਹੀ ਗਿਣਤੀ ਨਹੀਂ ਹੈਗੀ। ਅਤੇ ਨਾਲ ਹੀ ਪਾਕਿਸਤਾਨ ਵੀ ਚਾਈਨਾ ਦੀ ਤਰ੍ਹਾਂ ਪਿਛਲੇ ਕੁਝ ਸਾਲਾਂ 'ਚ ਨਿਊਕਲੀਅਰ ਵਾਰਹੈਡਸ ਵਧਾਉਣ ਦੇ ਉੱਤੇ ਲੱਗਿਆ ਹੋਇਆ। ਹਾਲਾਂਕਿ ਚਾਈਨਾ ਆਪਣੇ ਬੇਸਿਕ ਇਨਫਰਾਸਟਰਕਚਰ 'ਤੇ ਵੀ ਧਿਆਨ ਦੇ ਰਿਹਾ, ਚਾਈਨਾ ਆਪਣੇ ਲੋਕਾਂ 'ਤੇ ਵੀ ਧਿਆਨ ਦੇ ਰਿਹਾ, ਪਰ ਪਾਕਿਸਤਾਨ ਨੇ ਆਪਣੇ ਲੋਕਾਂ ਨੂੰ ਅਣਗੌਲਿਆਂ ਕਰਦਿਆਂ ਸਿਰਫ ਹਥਿਆਰਾਂ ਦੀ ਦੌੜ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਨੌਰਥ ਕੋਰੀਆ ਨੇ ਹਾਲੇ ਤੱਕ ਅੱਜ ਤੱਕ ਕਦੇ ਕੋਈ ਨਿਊਕਲੀਅਰ ਟੈਸਟ ਜਿਹੜਾ ਸੀ ਉਹ ਜਨਤਕ ਤੌਰ ਦੇ ਉੱਤੇ ਨਹੀਂ ਉਹਦੇ ਬਾਰੇ ਦੱਸਿਆ, ਪਰ ਅੰਦਾਜ਼ੇ ਜ਼ਰੂਰ ਨੇ ਕਿ ਨੌਰਥ ਕੋਰੀਆ ਦੇ ਕੋਲ ਵੀ ਨਿਊਕਲੀਅਰ ਵਾਰਹੈਡਸ ਨੇ ਔਰ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਨੇ। ਸਿਪਰੀ ਦੇ ਮੁਤਾਬਕ ਉਹਨਾਂ ਦੇ ਕੋਲ 60 ਤਾਂ ਹੋਣਗੇ। ਇਜ਼ਰਾਈਲ ਨੇ ਵੀ ਨਹੀਂ ਕਦੇ ਕੀਤਾ, ਹਾਲਾਂਕਿ ਇਜ਼ਰਾਈਲ ਈਰਾਨ ਨੂੰ ਰੋਕ ਰਿਹਾ ਵੀ ਤੁਹਾਡੇ ਕੋਲ ਨਹੀਂ ਹੋਣੇ ਚਾਹੀਦੇ। ਇਜ਼ਰਾਈਲ ਦੇ ਕੋਲ ਹੈਗੇ ਨੇ ਕਿ ਨਹੀਂ ਹੈਗੇ, ਇਜ਼ਰਾਈਲ ਨੇ ਅੱਜ ਤੱਕ ਕਦੇ ਪੁਸ਼ਟੀ ਉਹ ਨਹੀਂ ਕੀਤੀ ਉਹਦੀ, ਅਤੇ ਮੀਡੀਆ ਖੁੱਲ੍ਹ ਕੇ ਉੱਥੇ ਕੰਮ ਕਰ ਨਹੀਂ ਪਾ ਰਿਹਾ ਹੈਗਾ। ਸਿਪਰੀ ਦਾ ਅੰਦਾਜ਼ਾ ਹੈ ਕਿ ਇਜ਼ਰਾਈਲ ਦੇ ਕੋਲ ਵੀ 70-90 ਦੇ ਆਸ ਪਾਸ ਤਾਂ ਨਿਊਕਲੀਅਰ ਵਾਰਹੈਡਸ ਹੋਣਗੇ ਹੀ ਜਿਹੜਾ ਕਿ ਉਹ ਵਰਤ ਰਿਹਾ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਖਬਰਾਂ ਦੇ ਵਿੱਚ ਕਰਨੀ ਸੀਗੀ ਉਹਨੂੰ ਕਈ ਵਾਰ ਬਹੁਤਾ ਟਾਈਮ ਲੱਗ ਜਾਂਦਾ, ਪਰ ਸਮਝਾਉਣੀ ਇਹੀ ਸੀਗੀ ਕਿ ਜੇ ਤੁਹਾਨੂੰ ਲੱਗਦਾ ਕਿ ਇਹ ਸਮਝੌਤੇ ਜਿਹੜੇ ਨੇ ਐਂਥਨੀ ਅਲਬਨੀ ਸਾਹਿਬ ਬੇਫਾਲਤੂ 'ਚ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ, ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬੇਫਾਲਤੂ ਸਮਝੌਤੇ ਨਹੀਂ ਹੈਗੇ, ਬੜੇ ਕੰਮ ਦੇ ਨੇ। ਆਸਟ੍ਰੇਲੀਅਨ ਗੌਰਮੈਂਟ ਇਹ ਚਾਹੁੰਦੀ ਹੈ ਕਿ GDP ਦਾ ਬਜਟ 4-5% ਕਰਨ ਦੀ ਬਜਾਏ, ਉੱਧਰ ਖਰਚ ਕਰਨ ਦੀ ਬਜਾਏ ਉਹਦੇ ਤੋਂ ਕਿਤੇ ਘੱਟ ਖਰਚ। ਹਾਲਾਂਕਿ GDP ਦਾ 4% ਜਾਂ 5% ਖਰਚ ਬਿਲੀਅਨਸ ਆਫ ਡਾਲਰ ਦੇ ਵਿੱਚ ਹੋਏਗਾ, ਪਰ ਆਸਟ੍ਰੇਲੀਆ ਨੇ $500 ਮਿਲੀਅਨ ਦੇ ਵਿੱਚ ਜਿਹੜੀ ਹੈ ਵਨਾਤੂ ਦੇ ਨਾਲ ਡੀਲ ਮੁਕਾਤੀ ਹੈ, ਸੋਲਮਨ ਦੇ ਨਾਲ ਹਲੇ ਪਤਾ ਚੱਲੇਗਾ। ਫਿਜੀ ਦੇ ਨਾਲ ਵੀ ਕੋਈ ਪ੍ਰਾਈਸ ਟੈਗ ਸਾਹਮਣੇ ਨਹੀਂ ਆਇਆ, ਪਰ ਕਿਉਂਕਿ ਮਿਊਚੁਅਲ ਐਗਰੀਮੈਂਟ ਹੋਇਆ ਉਹ ਵਿਚ ਇਜ਼ ਇਨਵੈਲਿਊਏਬਲ। ਫਿਰ ਨਿਊਜ਼ੀਲੈਂਡ ਦੇ ਨਾਲ ਵੀ ਹੋ ਜਾਣਾ ਹੈਗਾ। ਸੋ ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਜੇਕਰ ਉੱਧਰੋਂ ਪੈਸੇ ਬਚਾ ਕੇ ਅਤੇ ਆਪਣੇ ਲੋਕਲ ਉਹ ਪੈਸੇ ਖਰਚ ਕਰਦਾ ਰਹੇ ਸਿਹਤ ਦੇ ਉੱਤੇ, ਸਿੱਖਿਆ ਦੇ ਉੱਤੇ ਔਰ ਸਮਾਜਿਕ ਭਲਾਈ ਸਕੀਮਾਂ ਦੇ ਉੱਤੇ, ਤਾਂ ਕਿਤੇ ਜ਼ਿਆਦਾ ਬਿਹਤਰ ਰਹੇਗਾ ਰਾਦਰ ਦੈਨ ਇਹ ਕਾਲ ਜਿਹੜੇ ਲੀਡਰ ਦੇ ਰਹੇ ਹੈਗੇ ਨੇ ਕਿ ਹੋਰ ਖਰਚੋ, ਅਮਰੀਕਾ ਤੋਂ ਹੋਰ ਹਥਿਆਰ ਲਵੋ, ਜਰਮਨੀ ਤੋਂ ਲਵੋ, ਫਰਾਂਸ ਤੋਂ ਲਵੋ, ਬਾਹਰੋਂ ਲਈ ਚੱਲੋ, ਹਥਿਆਰ ਲਈ ਚੱਲੋ, ਡਰੋਨ ਲਈ ਚੱਲੋ, ਨੋਟ ਅ ਗੁੱਡ ਥਿੰਗ। ਸੋ ਇਹਦੀ ਅੱਜ ਦੇ ਦਿਨ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ। ਫਿਲਹਾਲ ਦਿਓ ਇਜਾਜ਼ਤਾਂ, ਤੁਸੀਂ ਰੱਖੋ ਸਿਹਤਾਂ ਦਾ ਖਿਆਲ। ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚੋਂ ਇੰਨਾ ਹੀ, ਧੰਨਵਾਦ।
1: ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
2: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
1: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
5: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
1: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
6: They have slavery in their blood, we have kingship in ours.
7: Create terror.
1: ਵੇਖੋ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
10: You are listening.
11: Haji Haji, Haji Haji, Haji Haji, Radio Haji.
10: Radio Haji, 1674 AM, 24/7 Indian Radio, Sydney ka apna Indian Radio Station.
11: Radio Haji.
10: Stay tuned.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਤੁਹਾਡਾ ਸਵਾਗਤ ਹੈ ਜੀ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਕਿਸੇ ਸਮੇਂ ਦੀ ਗੱਲ ਦੱਸਦੇ ਨੇ, ਇੱਕ ਮੱਠ ਹੋਇਆ ਕਰਦੀ ਸੀ ਮੋਨਿਸਟਰੀ, ਜਿਹਦੇ ਵਿੱਚ ਛੋਟੇ ਜਾਂ ਜਿਹੜੇ ਜਵਾਨ ਭਿਕਸ਼ੂ ਜਾਂ ਮੌਂਕ, ਉਹਨਾਂ ਨੂੰ ਜ਼ਿੰਦਗੀ ਦੇ ਬਾਰੇ ਦੱਸਿਆ ਜਾਂਦਾ ਸੀ, ਧਿਆਨ ਲਾਉਣ ਬਾਰੇ ਦੱਸਿਆ ਜਾਂਦਾ ਸੀ, ਸਪਿਰਚੁਐਲਿਟੀ ਬਾਰੇ ਦੱਸਿਆ ਜਾਂਦਾ ਸੀ। ਉਸੇ ਮੋਨਿਸਟਰੀ ਦੇ ਵਿੱਚੋਂ ਇੱਕ ਲੜਕਾ ਜਾਂ ਛੋਟੀ ਉਮਰ ਦਾ ਭਿਕਸ਼ੂ, ਜਿਹੜਾ ਇੱਕ ਦਿਨ ਆਪਣੇ ਮਾਸਟਰ ਕੋਲ ਜਾਂਦਾ ਤੇ ਕਹਿੰਦਾ, ਜੀ ਮਾਸਟਰ ਜੀ, ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ, ਇਸ ਮੱਠ ਦੇ ਵਿੱਚ, ਇਸ ਮੋਨਿਸਟਰੀ ਦੇ ਵਿੱਚ ਮੈਨੂੰ ਕਿਤੇ ਹੋਰ ਭੇਜ ਦਿਓ। ਤੇ ਅੱਗੋਂ ਉਸਦੇ ਗੁਰੂ ਜੀ ਜਵਾਬ ਦਿੰਦੇ ਨੇ ਕਿ ਕੀ ਖਰਾਬੀ ਆ ਇੱਥੇ, ਕੀ ਤੈਨੂੰ ਠੀਕ ਨਹੀਂ ਲੱਗਿਆ? ਭਿਕਸ਼ੂ ਦੱਸਦਾ, ਜੀ ਸਾਰਾ ਕੁਝ ਹੀ ਠੀਕ ਹੈ, ਪਰ ਜਿਹੜਾ ਮੇਰਾ ਇੱਥੇ ਮੇਨ ਕੰਮ ਹੈ, ਧਿਆਨ ਲਾਉਣਾ, ਮੈਂ ਧਿਆਨ ਨਹੀਂ ਲਾ ਪਾਉਂਦਾ, ਧਿਆਨ ਲਾਉਣ ਲਈ ਮੈਨੂੰ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦਿਓ। ਅਤੇ ਇੱਥੇ ਮੈਂ ਨੋਟ ਕੀਤਾ, ਆਲੇ ਦੁਆਲੇ ਨਕਾਰਾਤਮਕ ਲੋਕ ਬਹੁਤ ਨੇ, ਹਮੇਸ਼ਾ ਉਹ ਮੇਰੇ ਬਾਰੇ ਗੱਲਾਂ ਕਰਦੇ ਨੇ, ਹਮੇਸ਼ਾ ਉਹ ਮੈਨੂੰ ਕੁਝ ਨਾ ਕੁਝ ਬੁਰਾ ਆਖਦੇ ਨੇ, ਹੋਰ ਤੇ ਹੋਰ ਗੁਰੂ ਜੀ ਤੁਹਾਨੂੰ ਵੀ, ਤੁਹਾਨੂੰ ਵੀ ਕਦੀ ਕਦੀ ਮੰਦਾ ਚੰਗਾ ਬੋਲਦੇ ਨੇ, ਹੋਰ ਤੇ ਹੋਰ ਕੁਝ ਲੋਕ ਨੇ ਜਿਹੜੇ ਸਾਰਾ ਦਿਨ ਬਸ ਚੁਗਲੀਆਂ ਹੀ ਕਰਦੇ ਰਹਿੰਦੇ ਅਤੇ ਕੁਝ ਬਸ ਵਿਹਲੇ ਬੈਠੇ ਰਹਿੰਦੇ। ਗੁਰੂ ਜੀ ਉਹਦੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਅਤੇ ਕਹਿੰਦੇ ਕਿ ਠੀਕ ਹੈ, ਮੈਂ ਤੈਨੂੰ ਜਾਣ ਦੀ ਇਜਾਜ਼ਤ ਦਿੰਦਾ, ਪਰ ਉਸ ਤੋਂ ਪਹਿਲਾਂ ਮੇਰਾ ਇੱਕ ਕੰਮ ਕਰ, ਇੱਕ ਆਖਰੀ ਕੰਮ। ਭਿਕਸ਼ੂ ਕਹਿੰਦਾ, ਜੀ ਜ਼ਰੂਰ। ਗੁਰੂ ਜੀ ਕਹਿੰਦੇ ਨੇ ਕਿ ਇੱਕ ਚਮਚ, ਚਮਚ ਦੇ ਵਿੱਚ ਪਾਣੀ ਪਾ ਕੇ ਉਸ ਨੂੰ ਆਪਣੇ ਮੂੰਹ ਦੇ ਵਿੱਚ ਰੱਖ ਕੇ ਇਸ ਸਾਰੇ ਮੱਠ ਦਾ, ਇਸ ਸਾਰੀ ਮੋਨਿਸਟਰੀ ਦਾ ਇੱਕ ਚੱਕਰ ਲਗਾ ਕੇ ਆ, ਧਿਆਨ ਰੱਖੀ ਇੱਕ ਵੀ ਤੁਪਕਾ ਡੁੱਲਣਾ ਨਹੀਂ ਚਾਹੀਦਾ। ਉਹ ਜਿਹੜਾ ਜਵਾਨ ਭਿਕਸ਼ੂ ਸੀ ਉਹ ਥੋੜ੍ਹਾ ਕਨਫਿਊਜ਼ ਤਾਂ ਹੁੰਦਾ, ਥੋੜ੍ਹਾ ਸੋਚਦਾ ਕਿ ਇਹ ਕਿੱਦਾਂ ਦਾ ਕੰਮ ਹੋਇਆ, ਪਰ ਫਿਰ ਵੀ ਉਸਨੂੰ ਸੀ ਕਿ ਜੇ ਮੈਂ ਕਰ ਦਿਖਾਇਆ ਤਾਂ ਮੈਨੂੰ ਸ਼ਾਇਦ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦੇਣਗੇ, ਇਸ ਜਗ੍ਹਾ ਤੋਂ ਮੇਰਾ ਖਹਿੜਾ ਛੁੱਟੂ। ਸੋ ਜਵਾਨ ਭਿਕਸ਼ੂ ਗੁਰੂ ਜੀ ਦੇ ਦੱਸਣ ਮੁਤਾਬਕ ਮੂੰਹ ਦੇ ਵਿੱਚ ਉਸ ਚਮਚ ਨੂੰ ਪਾ ਕੇ, ਉਸ ਸਪੂਨ ਨੂੰ ਪਾ ਕੇ ਉੱਤੇ ਪਾਣੀ ਪਾ ਕੇ ਅਤੇ ਪੂਰਾ ਚੱਕਰ ਕੱਟਦਾ, ਇੰਨੇ ਧਿਆਨ ਨਾਲ ਕੱਟਦਾ ਕਿ ਉਹਨੂੰ ਕਿੰਨਾ ਸਮਾਂ ਲੱਗ ਜਾਂਦਾ, ਪਰ ਉਹ ਪਾਣੀ ਦਾ ਇੱਕ ਵੀ ਤੁਪਕਾ ਥੱਲੇ ਨਹੀਂ ਡਿੱਗਣ ਦਿੰਦਾ। ਆਖਰ ਕੁਝ ਸਮੇਂ 'ਚ ਜਦੋਂ ਉਹ ਚੱਕਰ ਕੱਟ ਕੇ ਵਾਪਸ ਗੁਰੂ ਜੀ ਦੇ ਕੋਲ ਆਉਂਦਾ ਤਾਂ ਬੜਾ ਖੁਸ਼ ਮਹਿਸੂਸ ਕਰਦਾ, ਉਸ ਦੇ ਚਿਹਰੇ ਦੇ ਉੱਪਰ ਖੁਸ਼ੀ ਦਿਸ ਰਹੀ ਸੀ ਅਤੇ ਗੁਰੂ ਜੀ ਨੂੰ ਕਹਿੰਦਾ, ਜੀ ਦੇਖੋ ਮੈਂ ਕਰ ਦਿਖਾਇਆ, ਹੁਣ ਮੈਂ ਜਾ ਸਕਦਾ? ਗੁਰੂ ਜੀ ਕਹਿੰਦੇ ਨੇ ਕਿ ਹਾਂ, ਤੈਨੂੰ ਜਾਣ ਦੀ ਇਜਾਜ਼ਤ ਹੈ,
ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸ ਕਿ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਇਹ ਥੋੜ੍ਹਾ ਔਖਾ ਜਾਪਦਾ ਸੀ, ਤੂੰ ਤਾਂ ਇੱਕ ਵੀ ਤਬਕਾ ਨਹੀਂ ਰੁੱਲਣ ਦਿੱਤਾ। ਜੀ ਕਹਿੰਦਾ ਉਦੋਂ ਮੇਰਾ ਸਾਰਾ ਧਿਆਨ ਉਸ ਚਮਚੇ 'ਤੇ ਸੀ। ਫਿਰ ਗੁਰੂ ਜੀ ਨੇ ਪੁੱਛਿਆ ਉਦੋਂ ਤੈਨੂੰ ਉਹ ਗੱਲਾਂ ਨਹੀਂ ਸੁਣੀਆਂ, ਉਦੋਂ ਲੋਕ ਨਹੀਂ ਦਿਖੇ ਚੁਗਲੀਆਂ ਵਾਲੇ ਨਕਾਰਾਤਮਕ ਬੁਰੇ ਵਾਲੇ? ਜੀ ਕਹਿੰਦਾ ਨਹੀਂ, ਮੇਰਾ ਧਿਆਨ ਬਸ ਉਸ ਚਮਚ 'ਤੇ ਸੀ, ਉਸ ਪਾਣੀ 'ਤੇ ਸੀ। ਅਤੇ ਗੁਰੂ ਜੀ ਨੇ ਕਿਹਾ ਇਹੋ ਹੀ ਤੈਨੂੰ ਫਿਰ ਉੱਥੇ ਜਾ ਕੇ ਮਿਲੂ। ਜੇ ਤਾਂ ਤੂੰ ਆਪਣੀ ਮੰਜ਼ਿਲ 'ਤੇ ਧਿਆਨ ਦੇਵੇਂਗਾ ਤਾਂ ਤੈਨੂੰ ਕੋਈ ਬੁਰਾ ਦਿਖਣਾ ਹੀ ਨਹੀਂ, ਤੈਨੂੰ ਕੋਈ ਬੁਰਾ ਸੁਣਨਾ ਹੀ ਨਹੀਂ, ਕੋਈ ਨਕਾਰਾਤਮਕ ਹੋਣਾ ਹੀ ਨਹੀਂ। ਪਰ ਜੇ ਤੂੰ ਧਿਆਨ ਹੀ ਆਸੇ ਪਾਸੇ ਰੱਖੇਗਾ ਤਾਂ ਫਿਰ ਤਾਂ ਸਾਰਾ ਕੁਝ ਹੈ। ਚਾਹੇ ਤੂੰ ਇਸ ਮੱਠ ਮੋਨੈਸਟਰੀ 'ਚ ਰਹਿ ਅਤੇ ਚਾਹੇ ਦੂਜੀ ਜਗ੍ਹਾ ਚਲੇ ਜਾ। ਅਤੇ ਉਹਨਾਂ ਗੁਰੂ ਜੀ ਦੀ ਗੱਲ, ਉਸ ਮੌਂਕ ਦੀ ਗੱਲ ਸ਼ਾਇਦ ਸਾਡੇ 'ਤੇ ਵੀ ਲਾਗੂ ਹੁੰਦੀ ਹੈ। ਅਸੀਂ ਜੇ ਮੰਜ਼ਿਲ ਵੱਲ ਧਿਆਨ ਦੇਈਏ ਅਤੇ ਆਸੇ ਪਾਸੇ ਦੇ ਜਿਹੜੇ ਬੁਰੇ ਖਿਆਲ ਨੇ, ਸ਼ਬਦ ਨੇ, ਨਕਾਰਾਤਮਕ ਲੋਕ ਨੇ, ਉਹ ਬਸ ਸ਼ੋਰ ਸ਼ਰਾਬਾ ਹੀ ਨੇ, ਕਿਉਂਕਿ ਤੁਹਾਡਾ ਧਿਆਨ ਆਪਣੇ ਆਪ 'ਤੇ, ਆਪਣੀ ਮੰਜ਼ਿਲ 'ਤੇ ਆ। ਕਈ ਵਾਰੀ ਸਾਡਾ ਧਿਆਨ ਹੀ ਇੱਧਰ ਉੱਧਰ ਹੁੰਦਾ, ਉਹ ਤਾਂ ਆਪਣਾ ਕੰਮ ਕਰ ਰਹੇ ਨੇ। ਗੱਲ ਇਹ ਹੈ ਕਿ ਤੁਸੀਂ ਆਪਣਾ ਕੰਮ ਕੀਤਾ, ਆਪਣੀ ਮੰਜ਼ਿਲ 'ਤੇ ਧਿਆਨ ਦਿੱਤਾ, ਜੋ ਲੱਭਦੇ ਚੱਲਾਂਗੇ ਉਹਨੇ ਵੱਧ ਹੀ ਜਾਣਾ। ਇੱਥੇ ਬੁਰੇ ਲੋਕ ਵੀ ਕਾਫੀ ਨੇ ਅਤੇ ਚੰਗੇ ਉੱਤੋਂ ਵੀ ਜ਼ਿਆਦਾ ਨੇ, ਪਰ ਸਭ ਤੋਂ ਜ਼ਰੂਰੀ ਜੇ ਮੰਜ਼ਿਲ ਨੂੰ ਮਿੱਥਿਆ ਜਾਵੇ ਤਾਂ ਫਿਰ ਕੋਈ ਚੰਗਾ ਮਾੜਾ ਨਹੀਂ, ਫਿਰ ਸਿਰਫ ਮੰਜ਼ਿਲ ਹੈ। ਅਸੀਂ ਜਿੰਨਾ ਹੀ ਲੋਕਾਂ ਦੀ ਜ਼ਿੰਦਗੀ 'ਤੇ ਧਿਆਨ ਦੇਵਾਂਗੇ, ਲੋਕਾਂ 'ਤੇ ਧਿਆਨ ਦੇਵਾਂਗੇ, ਉਹਨਾਂ ਦੇ ਸੁਭਾਅ 'ਤੇ ਧਿਆਨ ਦੇਵਾਂਗੇ, ਉਨਾ ਹੀ ਆਪਾਂ ਆਪਣੇ ਰਾਹ ਤੋਂ ਭਟਕਾਂਗੇ। ਅਤੇ ਜੇ ਆਪਣੇ ਆਪ 'ਤੇ ਧਿਆਨ ਦਿੱਤਾ ਤਾਂ ਦੇਖਾਂਗੇ ਕਿ ਮੰਜ਼ਿਲ ਦਾ ਰਾਹ ਹੋਰ ਸੌਖਾ ਹੋ ਗਿਆ, ਔਂਕੜਾ ਹੋਰ ਘੱਟ ਗਿਆ, ਅਤੇ ਮੰਜ਼ਿਲ ਦਿਨ ਦੀ ਵੀ ਮਿੱਥੀ ਹੋਈ ਜਾ ਸਕਦੀ, ਮੰਜ਼ਿਲ ਹਫ਼ਤੇ ਦੀ ਵੀ ਮਿੱਥੀ ਹੋਈ ਜਾ ਸਕਦੀ, ਅਤੇ ਮੰਜ਼ਿਲ ਜ਼ਿੰਦਗੀ ਦੀ ਵੀ ਮਿੱਥੀ ਹੋਈ ਜਾ ਸਕਦੀ ਹੈ। ਇਹ ਸੀ ਅੱਜ ਦੀ ਕਹਾਣੀ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ।

ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਕਈ ਯਾਰੀਆਂ ਦੋਸਤੀਆਂ ਬੜੀਆਂ ਖਾਸ ਹੁੰਦੀਆਂ, ਉਸੇ ਤਰ੍ਹਾਂ ਦੀ ਇੱਕ ਖਾਸ ਯਾਰੀ ਦੋਸਤੀ ਦੀ ਗੱਲ ਕਹਿਣ ਲੱਗਾ। ਇਹ ਯਾਰੀ ਦੋਸਤੀ ਇੱਦਾਂ ਦੀ ਸੀ ਕਿ ਪਿਓ ਵੀ ਮੇਰਾ ਯਾਰ ਤੇ ਪੁੱਤ ਵੀ, ਲਗਭਗ 19 ਵਿੱਥ ਪਿਓ ਦੇ ਨਾਲ ਸੀ ਉਮਰ ਦੀ, 19 ਗਾਂ ਮੁੰਡੇ ਦੇ ਨਾਲ। ਇਸ ਵਜ੍ਹਾ ਦੇ ਕਰਕੇ ਦੋਵਾਂ ਦਿਲਦਾਰ ਬੰਦਿਆਂ ਦੇ ਨਾਲ ਯਾਰੀ ਹੰਢਾਉਣ ਦਾ ਮੌਕਾ ਮਿਲਿਆ। ਸ਼ਹਿਰ ਦੇ ਵਿੱਚ ਇੱਕ ਛੋਟੀ ਦੀ ਦੁਕਾਨ ਪਾਈ ਸੀ ਵੀਰ ਜੀ ਨੇ, ਮੁੰਡਾ ਹੋਇਆ ਤੇ ਨਾਂ ਰੱਖਿਆ ਪ੍ਰਿੰਸ। ਨਿੱਕੇ ਹੁੰਦੇ ਤੋਂ ਬੜਾ ਸੋਹਣਾ ਸਾਥ ਰਿਹਾ, ਪਰਿਵਾਰ ਦੇ ਵਿੱਚ ਆਉਣਾ ਜਾਣਾ ਸੀ, ਦੋਵਾਂ ਦੇ ਨਾਲ ਯਾਰੀ ਹੋਰ ਗੂੜੀ ਹੁੰਦੀ ਗਈ। ਇੱਕ ਦਿਨ ਜਦੋਂ ਦੁਕਾਨ ਤੇ ਗਿਆ ਤਾਂ ਵੀਰ ਜੀ ਬੜੇ ਖੁਸ਼ ਸੀ, ਕਹਿਣ ਲੱਗੇ ਜਿਹੜੀ ਸ਼ਹਿਰ ਦੇ ਨਾਲ ਲੱਗਦੀ ਜ਼ਮੀਨ ਸੀ ਨਾ ਥੋੜ੍ਹੀ ਜਿਹੀ, ਉਹ ਵਿਕ ਗਈ ਆ, ਤੂੰ ਸੋਚ ਨਹੀਂ ਸਕਦਾ ਕਿੰਨੇ ਪੈਸਿਆਂ ਦੀ ਵਿਕੀ। ਖੈਰ ਉਹ ਜ਼ਮਾਨਾ ਸੀ ਸਕੂਟਰਾਂ ਦਾ, ਕਿਸੇ ਨੂੰ ਸਕੂਟਰ ਮਿਲ ਜਾਏ ਤਾਂ ਬੜੀ ਵੱਡੀ ਗੱਲ ਸੀ। ਕਹਿਣ ਲੱਗੇ ਹੁਣ ਆਪਾਂ ਸਕੂਟਰ ਛੱਡ ਕੇ ਆਪਣੇ ਪੁੱਤ ਨੂੰ ਗੱਡੀ ਲੈ ਕੇ ਦੇਣੀ ਆ, ਸੁੱਖ ਦੇ ਨਾਲ ਜਵਾਨ ਹੋ ਗਿਆ, ਕਾਲਜ ਜਾਣ ਲੱਗ ਪਿਆ, ਹੁਣ ਜਦੋਂ ਸਾਡੇ ਕੋਲ ਪੈਸੇ ਆ ਤਾਂ ਫਿਰ ਕਿਉਂ ਨਾ ਆਪਾਂ ਗੱਡੀ ਲੈ ਕੇ ਦਈਏ। ਇਹ ਗੱਲ ਮੈਨੂੰ ਕੋਈ ਬਹੁਤੀ ਵਧੀਆ ਨਹੀਂ ਲੱਗੀ, ਵਾਜਬ ਨਹੀਂ ਲੱਗੀ। ਯਾਰੀ ਦੋਸਤੀ ਸਮਝ ਕੇ ਮੈਂ ਸੁਝਾਅ ਦਿੱਤਾ ਕਿ ਨਾ, ਕੱਚੀ ਉਮਰ ਆ, ਹਾਲੇ ਭਰਾਵਾ ਇਹਨੂੰ ਗੱਡੀ ਨਾ ਹੀ ਲੈ ਕੇ ਦੇ। ਇਸ ਕੱਚੀ ਉਮਰ ਦੇ ਵਿੱਚ ਕਈ ਵਾਰੀ ਬੱਚੇ ਵਿਗੜ ਜਾਂਦੇ ਆ। ਇੱਕ ਪੈਗ ਲਾ ਕੇ ਇੱਕ ਦਿਨ ਜਜ਼ਬਾਤੀ ਹੋ ਕੇ ਕਹਿਣ ਲੱਗਾ, ਨਾ ਸਾਰੀ ਉਮਰ ਆਪਾਂ ਕਿਰਸਾਂ ਕਰ ਕਰ ਕੱਢ ਦਿੱਤੀ ਆ, ਆ ਸਾਈਕਲਾਂ ਤੇ ਗੋਡੇ ਦੀਆਂ ਗਰੀਸਾਂ ਘਸਾ ਲਈਆਂ, ਹੁਣ ਜੇ ਚਾਰ ਪੈਸੇ ਆਏ ਆ ਤੇ ਕਿਉਂ ਨਾ ਆਪਣੇ ਪੁੱਤ ਨੂੰ ਐਸ਼ ਕਰਾਈ ਜਾਵੇ। ਨਾਲੇ ਤੇਰੀ ਤਾਂ ਉਹਦੇ ਨਾਲ ਵੀ ਯਾਰੀ ਦੋਸਤੀ ਆ, ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ, ਤੈਨੂੰ ਵੀ ਝੂਟੇ ਦਿਆ ਕਰੂਗਾ। ਇਹ ਇੱਕ ਸ਼ਰਾਰਤੀ ਟੋਨ ਸੀ ਕਿਉਂਕਿ ਉਹ ਵੀ ਜਾਣਦੇ ਸੀ ਮੈਂ ਹਰ ਇੱਕ ਤਰ੍ਹਾਂ ਦੀ ਗੱਲ ਖੁੱਲ੍ਹ ਕੇ ਪ੍ਰਿੰਸ ਦੇ ਨਾਲ ਵੀ ਕਰ ਲੈਂਦਾ। ਬਸ ਇੱਕ ਦੋ ਵਾਰੀ ਹੋਰ ਮਿਲਣੀਆਂ ਹੋਈਆਂ ਅਤੇ ਉਸ ਤੋਂ ਬਾਅਦ ਉੱਦਾਂ ਹੀ ਪਤਾ ਲੱਗਾ, ਜਿੱਦਣ ਇੱਕ ਦਿਨ ਕਾਲਜ ਪ੍ਰਿੰਸ ਮਿਲਿਆ, ਕਹਿਣ ਲੱਗਾ ਵੀਰ ਜੀ ਮੈਂ ਨਵੀਂ ਗੱਡੀ ਲਈ ਆ। ਉਸ ਦਿਨ ਉਹਦਾ ਪੈਰ ਨਹੀਂ ਸੀ ਭੁੰਜੇ ਲੱਗਦਾ, ਪਤਾ ਨਹੀਂ ਕਿਉਂ, ਮੈਨੂੰ ਲੱਗਦਾ ਸੀ ਕਿ ਨਹੀਂ ਇਹ ਸ਼ਾਇਦ ਕੁਛ ਗਲਤ ਹੋ ਰਿਹਾ। ਫਿਰ ਮਨ ਨੂੰ ਸਮਝਾਇਆ, ਇਹ ਸ਼ਾਇਦ ਤੇਰੀ ਜੈਲਸੀ ਹੋ ਸਕਦੀ ਹੈ, ਤੂੰ ਹਾਲੇ ਤੱਕ ਵੀ ਸਾਈਕਲਾਂ ਸਕੂਟਰਾਂ 'ਤੇ ਤੁਰਿਆ ਫਿਰਦਾ, ਇਹ ਤੇਰੇ ਤੋਂ 8-10 ਸਾਲ ਛੋਟਾ ਮੁੰਡਾ, ਇਹ ਹੁਣ ਆਪਣੀ ਗੱਡੀ ਦੇ ਵਿੱਚ ਤੈਨੂੰ ਝੂਟੇ ਦਿਆ ਕਰੂ, ਕਿੱਥੇ ਉਹ ਆਪਣੀ ਸਹੇਲੀ ਨੂੰ ਮਿਲਣ ਦੇ ਲਈ ਜਾਣ ਦੇ ਲਈ ਤੇਰੇ ਕੋਲੋਂ ਸਕੂਟਰ ਮੰਗਦਾ ਸੀ, ਹੁਣ ਤੂੰ ਉਹਦੇ ਕੋਲ ਕਾਰ ਮੰਗਿਆ ਕਰੇਗਾ। ਮਨ ਦੇ ਵਿੱਚ ਵਿਚਾਰ ਤਾਂ ਸੀ ਪਰ ਪਤਾ ਨਹੀਂ ਇਹ ਜੈਲਸੀ ਸੀ ਜਾਂ ਪਤਾ ਨਹੀਂ ਉਹਦੇ ਲਈ ਹਮਦਰਦੀ ਸੀ, ਕਿਉਂਕਿ ਅਕਸਰ ਹੀ ਛੋਟੀ ਉਮਰ ਦੇ ਵਿੱਚ ਮੁੰਡੇ ਵਿਗੜ ਜਾਂਦੇ ਆ ਜਦੋਂ ਬਹੁਤਾ ਮਿਲੇ। ਬਸ ਫਿਰ ਕੀ ਸੀ, ਇੱਕ ਦਿਨ ਆ ਕੇ ਫਿਰ ਚਾਵਾਂ ਦੇ ਨਾਲ ਦੱਸਣ ਲੱਗ ਪਿਆ, ਵੀਰ ਹੁਣ ਮੈਂ ਸ਼ੀਸ਼ੇ ਕਾਲੇ ਕਰਵਾ ਲਿਆ, ਅਸਲ ਦੇ ਵਿੱਚ ਹੁਣ ਵੀਰ ਜੀ ਦੀ ਥਾਂ ਦੇ ਉੱਤੇ ਵੀਰ ਹੋ ਚੁੱਕਾ ਸੀ। ਇਸ ਦਿਨ ਪਹਿਲੀ ਵਾਰੀ ਨਾਲੋਂ ਜੀ ਲੱਥਾ ਜਾਂ ਪਤਾ ਨਹੀਂ, ਸ਼ਾਇਦ ਪਹਿਲਾਂ ਤੋਂ ਹੀ ਮੇਰੇ ਦਿਮਾਗ ਦੇ ਵਿੱਚ ਬੀਜ ਪਿਆ ਸੀ, ਇਸ ਕਰਕੇ ਉਹ ਚੀਜ਼ ਮੈਂ ਜ਼ਿਆਦਾ ਫੜੀ, ਪਰ ਅੱਜ ਉਹਦਾ ਜੀ ਨਾ ਕਹਿਣਾ ਮੈਨੂੰ ਬਹੁਤ ਚੁੱਭਿਆ, ਉਸ ਤੋਂ ਵੀ ਵਧੇਰੇ ਚੁੱਭਿਆ ਗੱਡੀ ਦੇ ਸ਼ੀਸ਼ੇ ਕਾਲੇ ਕਰਾ ਲੈਣੇ। ਉਹ ਪੁਲਸੀਏ ਕਿਤੇ ਘੇਰਨਗੇ, ਤੇਰਾ ਚਲਾਣ ਕੱਟਣਗੇ, ਦੱਸਦਾਂ ਤੇਰੇ ਪਿਓ ਨੂੰ, ਅਤੇ ਹੱਸ ਕੇ ਕਹਿਣ ਲੱਗਾ ਡੈਡੀ ਨੂੰ ਤਾਂ ਮੈਂ ਕੱਲ੍ਹ ਰਾਤ ਦਾ ਦੱਸ ਆਇਆ। ਇੱਕ ਦਿਨ ਫਿਰ ਮੁਲਾਕਾਤ ਹੋਈ, ਫਿਰ ਦੁਬਾਰਾ ਤੋਂ ਪੈਗ ਸ਼ੈਗ ਸਾਂਝਾ ਕਰਦਿਆਂ ਫਿਰ ਵੀਰ ਦੇ ਕੰਨੀ ਗੱਲ ਪਾਉਣ ਦੀ ਕੋਸ਼ਿਸ਼ ਕੀਤੀ।
ਗੱਡੀ ਦੇ ਸ਼ੀਸ਼ੇ ਤਾਂ ਹੁਣ ਕਾਲੇ ਹੋ ਚੁੱਕੇ ਨੇ। ਮੇਰੀ ਤੁਹਾਡੇ ਨਾਲ ਵੀ ਯਾਰੀ ਤੇ ਮੇਰੀ ਉਹਦੇ ਨਾਲ ਵੀ ਯਾਰੀ। ਆਪਾਂ ਕੋਸ਼ਿਸ਼ ਕਰੀਏ ਕਿ ਮੁੰਡਾ ਥੋੜ੍ਹਾ ਜਿਹਾ ਕੰਟਰੋਲ ਦੇ ਵਿੱਚ ਰਹੇ। ਅਤੇ ਅੱਗੋਂ ਹੱਸ ਕੇ ਕਹਿਣ ਲੱਗੇ, ਕਿਉਂ ਕੋਈ ਲਾਮਾ ਸ਼ਾਮਾ ਆਇਆ ਵਾ? ਨਹੀਂ, ਲਾਮਾ ਹਲੇ ਆਇਆ ਤਾਂ ਨਹੀਂ, ਪਰ ਲੋੜ ਕੀ ਹੈ ਕਾਲੇ ਸ਼ੀਸ਼ਿਆਂ ਦੀ? ਕਹਿੰਦੇ ਨੇ ਕਾਲੇ ਸ਼ੀਸ਼ਿਆਂ ਦੇ ਵਿੱਚ ਤਾਂ ਉਹ ਬਹਿੰਦੇ ਨੇ ਜਿਨ੍ਹਾਂ ਨੇ ਕੁਛ ਗਲਤ ਕਰਨਾ। ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਲੋੜ ਨਹੀਂ ਹੈ? ਆਪਾਂ ਜੱਟ ਪੂੜ ਬੰਦੇ, ਬਿਲਕੁਲ ਸਿੱਧੇ ਸਾਧੇ, ਸਾਡੇ ਤਾਂ ਜੋ ਅੰਦਰ ਹੈ ਉਹ ਬਾਹਰ ਰਹਿਣਾ ਚਾਹੀਦਾ। ਗੱਡੀ ਦੇ ਅੰਦਰ ਕੀ ਹੋ ਰਿਹਾ ਉਹ ਦਿਖੇ ਤਾਂ ਸਹੀ, ਤੂੰ ਬਹੁਤਾ ਸੋਚਿਆ ਨਾ ਕਰ। ਧੁੱਪ ਤੋਂ ਬਚਣ ਦੇ ਲਈ ਹਰ ਇੱਕ ਗੱਡੀ ਵਾਲਾ ਕਰਵਾਈ ਫਿਰਦਾ। ਖੈਰ, ਬਹੁਤੀਆਂ ਗੱਲਾਂ ਮੈਂ ਦੱਸ ਵੀ ਨਹੀਂ ਸੀ ਸਕਦਾ ਕਿਉਂਕਿ ਯਾਰੀ ਦੋਵੇਂ ਪਾਸੇ ਸੀ। ਹਾਲਾਂਕਿ ਮੈਂ ਦੋਵਾਂ ਦੇ ਦਿਲ ਦੀ ਸਮਝਦਾ ਸੀ, ਪਰ ਫਿਰ ਵੀ ਬਹੁਤੀਆਂ ਗੱਲਾਂ ਨਹੀਂ ਹੋ ਸਕੀਆਂ। ਫਿਰ ਇੱਕ ਦਿਨ ਉਹ ਪਤਾ ਲੱਗਾ ਜਿਹਦਾ ਸ਼ਾਇਦ ਡਰ ਸੀ। ਇੱਕ ਦਿਨ ਕਿਸੇ ਨੇ ਆਣ ਕੇ ਦੱਸਿਆ, ਅੱਜ ਉਹ ਕਾਲਜ ਦੇ ਪਿਛਲੇ ਪਾਸੇ ਗੱਡੀ ਖਿਲਾਰ ਕੇ ਸ਼ਰਾਬ ਪੀਂਦੇ ਸੀ। ਉਹ ਪਹਿਲਾ ਦਿਨ ਸੀ ਜਦੋਂ ਪਤਾ ਲੱਗਾ ਕਿ ਪ੍ਰਿੰਸ ਹੁਣ ਸ਼ਰਾਬ ਪੀਣ ਲੱਗ ਪਿਆ। ਅਤੇ ਹੁਣ ਅਕਸਰ ਹੀ ਉਹਦੀ ਯਾਰੀ ਵੀ ਕੁਛ ਉਹੋ ਜਿਹੇ ਬੰਦਿਆਂ ਦੇ ਨਾਲ ਜਿਨ੍ਹਾਂ ਦੇ ਕੋਲ ਉਹਦੇ ਵਰਗੀਆਂ ਜਾਂ ਉਸ ਤੋਂ ਵੀ ਵੱਡੀਆਂ ਗੱਡੀਆਂ ਨੇ। ਪਰ ਪਿਓ ਨੇ ਪਰਵਾਹ ਨਾ ਮਾਰੀ, ਪੈਸੇ ਖੁੱਲ੍ਹੇ ਆਏ ਸੀ, ਤੇਲ ਦੇ ਲਈ ਵੀ ਦੇ ਗਿਆ। ਸ਼ਾਇਦ ਉਹਨੂੰ ਇਹ ਵੀ ਨਾ ਪਤਾ ਲੱਗਾ ਕਿ ਮੇਰਾ ਪੁੱਤ ਪੈਸੇ ਸ਼ਰਾਬ 'ਤੇ ਉਡਾ ਰਿਹਾ। ਪਰ ਖੈਰ, ਇਹ ਗੱਲ ਸ਼ਰਾਬ ਤੱਕ ਸੀਮਿਤ ਵੀ ਨਾ ਰਹੀ। ਜਦੋਂ ਉੱਚੀਆਂ ਸੰਗਤਾਂ ਦੇ ਵਿੱਚ ਆਪਾਂ ਪੈਂਦੇ ਹਾਂ ਤਾਂ ਫਿਰ ਬੜੀਆਂ ਭੈੜਾਂ ਹੋਰ ਨਾਲ ਆ ਜਾਂਦੀਆਂ। ਪੈਸਾ ਬੜੀ ਵਾਰੀ ਨਾਲ ਭੈੜਾਂ ਲੈ ਕੇ ਆਉਂਦਾ। ਹੈਰਾਨੀ ਦੀ ਗੱਲ ਸੀ ਕਿ ਹੁਣ ਮੈਂ ਮਹਿਸੂਸ ਕਰ ਪਾ ਰਿਹਾ ਸਾਂ ਕਿ ਮੇਰੀਆਂ ਦੋਵੇਂ ਯਾਰੀਆਂ ਦੋਸਤੀਆਂ ਫਿੱਕੀਆਂ ਪੈ ਰਹੀਆਂ, ਆਪ ਤੋਂ ਛੋਟੇ ਦੇ ਨਾਲ ਵੀ ਅਤੇ ਆਪ ਤੋਂ ਵੱਡੇ ਦੇ ਨਾਲ ਵੀ। ਪੈਸਾ ਪ੍ਰਤੱਖ ਨਜ਼ਰ ਆ ਰਿਹਾ ਸੀ, ਥੋੜ੍ਹਾ ਜਿਹਾ ਪਿੱਛੇ ਰਹਿਣਾ ਵੀ ਸ਼ੁਰੂ ਕਰ ਦਿੱਤਾ। ਪਰ ਜਿੱਥੇ ਦਿਲੋਂ ਸਾਂਝ ਹੋਵੇ ਪਿੱਛੇ ਕਿੱਥੇ ਰਿਹਾ ਜਾਂਦਾ। ਇੱਕ ਦਿਨ ਕਿਸੇ ਨੇ ਆਣ ਦੱਸਿਆ ਕਿ ਹੁਣ ਤਾਂ ਭੈੜੇ ਨਸ਼ੇ ਵੀ ਕਰਨ ਲੱਗ ਪਿਆ, ਬਸ ਫਿਰ ਰਿਹਾ ਨਹੀਂ ਗਿਆ। ਬੜਾ ਚਿਰ ਸੰਜਮ ਰੱਖਿਆ ਸੀ, ਪਰ ਅੱਜ ਜਾ ਕੇ ਕੱਲ੍ਹ ਗੱਲ ਕਰਨੀ ਜ਼ਰੂਰੀ ਸਮਝੀ। ਬਸ ਗੱਲ ਕਾਹਦੀ ਕੀਤੀ, ਭਰਾ ਦੇ ਨਾਲ ਭਾਬੀ ਵੀ ਟੁੱਟ ਕੇ ਪੈ ਗਈ। ਬੜੇ ਚਿਰਾਂ ਦੀ ਸਾਂਝ ਅੱਜ ਟੁੱਟੀ। ਉਹ ਦੋਸਤ ਤਾਂ ਕੀ ਬੋਲਦਾ, ਵਹੁਟੀ ਕਹਿਣ ਲੱਗੀ ਕਿਉਂ ਸਾਡੇ ਮੁੰਡੇ ਨੂੰ ਬਦਨਾਮ ਕਰ ਦਿਓ, ਤੁਹਾਨੂੰ ਕਿਹਾ ਸੀ ਖਿਆਲ ਰੱਖਿਓ, ਤੁਹਾਨੂੰ ਇਹ ਨਹੀਂ ਸੀ ਕਿਹਾ ਕਿ ਮੁੰਡੇ ਨੂੰ ਬਦਨਾਮ ਕਰਿਓ, ਸਾਨੂੰ ਸਾਡੇ ਪੁੱਤ ਦਾ ਪਤਾ। ਅਤੇ ਅੰਦਰ ਜਾਂਦੀ ਜਾਂਦੀ ਹੌਲੀ ਹੌਲੀ ਫੁਸਫੁਸਾਉਂਦੀ ਇਹ ਵੀ ਕਹਿ ਗਈ, ਇਹ ਲੋਕ ਸੜਦੇ ਨੇ। ਬਸ ਉਸ ਦਿਨ ਤੋਂ ਬਾਅਦ ਉਦੋਂ ਹੀ ਜਾਣਾ ਹੋਇਆ ਜਦੋਂ ਇੱਕ ਵਾਰੀ ਪਤਾ ਲੱਗਾ ਕਿ ਸੁਖਬੀਰ ਵੀਰ ਦੇ ਹਾਰਟ ਅਟੈਕ ਹੋਇਆ। ਵਜ੍ਹਾ ਸ਼ਾਇਦ ਇਹੋ ਹੀ ਸੀ, ਹੌਲੀ ਹੌਲੀ ਨਸ਼ੇ ਦੀ ਲੱਤ ਹੋਰ ਵੱਧਦੀ ਗਈ। ਹੌਲੀ ਹੌਲੀ ਕਰਦਿਆਂ ਉਹ ਦੋ ਯਾਰੀਆਂ ਜਾਂਦੀਆਂ ਰਹੀਆਂ, ਦੋ ਸਾਥ ਜਾਂਦੇ ਰਹੇ। ਕਾਹਦੇ ਕਰਕੇ? ਪੈਸੇ ਕਰਕੇ, ਅੱਜ ਵੀ ਸੋਚਦੇ ਹਾਂ, ਪਰ ਪੈਸਾ ਤਾਂ ਹੋਰ ਵੀ ਬੜਿਆਂ ਕੋਲ ਹੋਊਗਾ। ਪਿਓ ਦੇ ਆਪਣੇ ਪੁੱਤ ਨੂੰ ਐਸ਼ ਕਰਾਉਣ ਕਰਕੇ, ਪਰ ਸ਼ਾਇਦ ਹਰ ਕੋਈ ਪਿਓ ਐਸ਼ ਕਰਾਉਣੀ ਚਾਹੁੰਦਾ ਆਪਣੇ ਪੁੱਤ ਨੂੰ। ਸ਼ਾਇਦ ਮਾਂ ਦੇ ਕਰਕੇ, ਜਿਹਨੇ ਆਪਣੇ ਪੁੱਤ ਦੀਆਂ ਗਲਤੀਆਂ ਦੇ ਉੱਤੇ ਹਮੇਸ਼ਾ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ, ਜਾਂ ਫਿਰ ਪ੍ਰਿੰਸ ਦੀ ਛੋਟੀ ਉਮਰ ਕਰਕੇ। ਅੱਜ ਵੀ ਬੜੇ ਸਾਰੇ ਸਵਾਲ ਮਨ ਦੇ ਵਿੱਚ ਆ ਜਾਂਦੇ ਨੇ, ਜਵਾਬ ਲੱਭਣ ਦੀ ਅੱਜ ਵੀ ਕੋਸ਼ਿਸ਼ ਕਰੀ ਦੀ। ਤੁਸੀਂ ਵੀ ਕੋਸ਼ਿਸ਼ ਕਰਿਓ, ਚਾਰ ਛਿੱਲੜਾਂ ਆਉਣ ਦੇ ਉੱਤੇ ਕਿਤੇ ਆਪਾਂ ਆਪਣੇ ਧੀਆਂ ਪੁੱਤਾਂ ਦਾ ਨੁਕਸਾਨ ਤਾਂ ਨਹੀਂ ਕਰ ਰਹੇ। ਪਰ
ਫਰਕ ਤਾਂ ਪੈਂਦਾ। ਜਦੋਂ ਕੋਈ ਸਾਈਕਲਾਂ ਦੀ ਔਕਾਤ ਰੱਖਦਾ ਹੋਵੇ, ਇੱਕਦਮ ਗੱਡੀਆਂ ਆ ਜਾਣ, ਫਰਕ ਤਾਂ ਪੈਂਦਾ। ਫਰਕ ਇਹ ਪੈਂਦਾ ਕਿ ਵੱਡਿਆਂ ਦੇ ਨਾਲ ਯਾਰੀ ਦੋਸਤੀ ਹੋ ਜਾਂਦੀ ਹੈ। ਫਰਕ ਇਹ ਪੈਂਦਾ ਕਿ ਤੁਹਾਡੀਆਂ ਪੁਰਾਣੀਆਂ ਸਾਂਝਾਂ ਟੁੱਟ ਜਾਂਦੀਆਂ ਉਹਨਾਂ ਲੋਕਾਂ ਦੇ ਨਾਲ ਜਿਹੜੇ ਤੁਹਾਨੂੰ ਪੋਤੜਿਆਂ ਤੋਂ ਜਾਣਦੇ ਹੁੰਦੇ। ਪੈਸਾ ਇੱਦਾਂ ਦੀ ਚੀਜ਼ ਹੈ, ਜਦੋਂ ਆਉਂਦਾ ਤਾਂ ਆਪਾਂ ਉਹਨਾਂ ਲੋਕਾਂ ਦੇ ਨਾਲ ਸਭ ਤੋਂ ਪਹਿਲਾਂ ਸਾਂਝ ਤੋੜਦੇ ਹਾਂ ਜਿਹੜੇ ਸਾਡੇ ਸੁੱਖ ਦੁੱਖ ਦੇ ਸਾਥੀ ਹੁੰਦੇ ਆ। ਕਿਉਂਕਿ ਕਿਤੇ ਨਾ ਕਿਤੇ ਸ਼ਾਇਦ ਬੰਦਾ ਹੀਣ ਭਾਵਨਾ ਮਹਿਸੂਸ ਕਰਦਾ, ਉਹਨੂੰ ਲੱਗਦਾ ਕਿ ਹੁਣ ਮੈਂ ਇਹਦੇ ਲਾਗੇ ਬਹਿਣ ਦੇ ਕਾਬਲ ਨਹੀਂ ਰਿਹਾ, ਹੁਣ ਮੈਨੂੰ ਹੋਰ ਉੱਚੇ ਲੋਕਾਂ ਦੇ ਵਿੱਚ ਬਹਿਣਾ ਚਾਹੀਦਾ। ਬੜੀਆਂ ਤੁਹਾਡੀਆਂ ਗਰੀਬੀ ਦੀਆਂ ਗੱਲਾਂ ਉਹ ਜਾਣਦਾ ਹੁੰਦੇ ਆ, ਇਸ ਕਰਕੇ ਉਹ ਸੱਜਣ ਸਾਨੂੰ ਛੱਡਣੇ ਪੈਂਦੇ ਆ। ਕਿਉਂਕਿ ਸਾਨੂੰ ਹੁਣ ਹੌਲੀ ਹੌਲੀ ਉਹ ਗੱਲਾਂ ਚੰਗੀਆਂ ਲੱਗਣ ਲੱਗ ਜਾਂਦੀਆਂ ਜਿਹੜੀਆਂ ਸਾਡੇ ਕੰਨਾਂ ਨੂੰ ਰਸ ਦਿੰਦੀਆਂ ਹੋਣ। ਸਾਨੂੰ ਹਮੇਸ਼ਾ ਸਿਫਤ ਸੁਣਨੀ ਚੰਗੀ ਲੱਗਦੀ ਹੈ, ਆਪਣੀਆਂ ਖਾਮੀਆਂ ਸੁਣਨੀਆਂ ਬੰਦੇ ਨੂੰ ਚੰਗੀਆਂ ਨਹੀਂ ਲੱਗਦੀਆਂ ਜਦੋਂ ਉਹਦੇ ਕੋਲ ਪੈਸਾ ਆ ਜਾਂਦਾ। ਅਤੇ ਨੁਕਸਾਨ ਵੀ ਇਹੋ ਹੀ ਆ, ਉਹਨਾਂ ਉਤਲੇ ਜੋੜਾਂ ਦੇ ਵਿੱਚ ਜਾ ਕੇ ਜਿੱਥੇ ਨਾ ਤੁਹਾਨੂੰ ਉਹਨਾਂ ਦੀ ਸਮਝ ਅਤੇ ਨਾ ਉਹਨਾਂ ਨੂੰ ਤੁਹਾਡੀ। ਬੰਦਾ ਹਰ ਇੱਕ ਉਹ ਕੰਮ ਕਰਦਾ, ਹਰ ਇੱਕ ਭੈੜ ਉਹ ਅਡੋਪਟ ਕਰਦਾ ਜਿਹੜੀ ਉਹਨਾਂ ਦੇ ਵਿੱਚ ਹੁੰਦੀ ਹੈ, ਅਤੇ ਨਤੀਜਾ ਬਹੁਤੀ ਵਾਰੀ ਕੋਈ ਬਹੁਤਾ ਵਧੀਆ ਨਹੀਂ ਹੁੰਦਾ। ਸੋ ਕੋਸ਼ਿਸ਼ ਕਰੀਏ ਆਪਾਂ ਕਿ ਇਸ ਤਰੀਕੇ ਦੀ ਆਪਣੇ ਬੱਚਿਆਂ ਦੀ ਪਰਵਰਿਸ਼ ਰੱਖੀਏ ਕਿ ਸਾਨੂੰ ਲੱਗੇ ਆਪਾਂ ਸ਼ਹਿਦ ਦਿੱਤਾ, ਮਹਿੰਗਾ ਖਰੀਦ ਕੇ ਦਿੱਤਾ, ਨਿਕਲੇ ਉਹ ਜ਼ਹਿਰ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਸਾਡੀਆਂ ਕਹਾਣੀਆਂ ਤੁਸੀਂ ਯੂਟਿਊਬ ਚੈਨਲ 'ਤੇ ਵੀ ਸੁਣ ਸਕਦੇ ਹੋ, ਕਿਤਾਬ ਕਹਾਣੀ ਨਾਂ ਦੇ ਚੈਨਲ ਦੇ ਉੱਤੇ ਤੁਸੀਂ ਜਾ ਕੇ ਕਹਾਣੀਆਂ ਸੁਣ ਸਕਦੇ ਹੋ। ਐਪਲੀਕੇਸ਼ਨ ਸਾਡੀ ਡਾਊਨਲੋਡ ਕਰਕੇ ਪੋਡਕਾਸਟ ਦੇ ਵਿੱਚ ਕਹਾਣੀਆਂ ਸੁਣ ਸਕਦੇ ਹੋ। ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਰੇਡੀਓ ਹਾਂਜੀ 1674 ਐਮ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਜੋ ਹਾਂਜੀ 1674
1: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ ਇੱਕ ਸ਼ਾਂਤੀ ਤੇ ਦੂਜਾ ਯੁੱਧ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ
2: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਓ ਜੋ ਹੁਕਮ ਮੇਰੀ ਸਰਕਾਰ।
0: ਓ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
3: Bale bale bale.
2: Bale bale bale.

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ ਅੱਜ ਦੇ ਦਿਨ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਸਵੇਰੇ ਸਵੇਰੇ ਦੇ ਸਮੇਂ ਜੇਕਰ ਚਿਹਰੇ 'ਤੇ ਖੁਸ਼ੀ ਨਹੀਂ ਤਾਂ ਫਿਰ ਇੱਕ ਸੋਚ ਵਿਚਾਰ ਜ਼ਰੂਰ ਬਣਦੀ ਹੈ। ਜੇ ਆਪਾਂ ਸਵੇਰੇ ਹੀ ਨਹੀਂ ਖੁਸ਼, ਸ਼ੁਰੂਆਤ ਹੀ ਨਹੀਂ ਸਾਡੀ ਖੁਸ਼ੀ ਦੇ ਨਾਲ ਹੋਈ ਤਾਂ ਫਿਰ ਅੱਗੇ ਆਪਾਂ ਕੀ ਆਸ ਲਾ ਸਕਦੇ ਹਾਂ। ਸੋ ਫਿਰ ਸਭ ਤੋਂ ਪਹਿਲਾਂ ਆਪਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਬਰਕਰਾਰ ਰੱਖਿਓ। ਇਸੇ ਇੱਕ ਮੁਸਕਰਾਹਟ ਦੇ ਨਾਲ ਹੀ ਬੜੇ ਮਸਲੇ ਹੱਲ ਹੋ ਜਾਂਦੇ ਆ, ਮਸਲੇ ਅੰਦਰ ਦੇ ਨੇ, ਸਮਝ ਵੀ ਤੁਹਾਨੂੰ ਆਪ ਨੂੰ ਆਉਣੇ ਆ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਆ ਮੌਤ ਦੀਆਂ ਤੰਦਾਂ। ਉਹ ਅੱਜ 5 ਸਾਲ ਬਾਅਦ ਪੰਜਾਬ ਦੀ ਧਰਤੀ 'ਤੇ ਆ ਰਹੀ ਸੀ, ਆਪਣਾ ਪਿੰਡ, ਆਪਣੇ ਖੇਤ, ਆਪਣੇ ਲੋਕ ਪਰਿਵਾਰ ਸਭ ਕੁਛ ਮਾਨਣ ਦਾ ਬੜਾ ਚਾਅ ਸੀ ਮਨ ਦੇ ਵਿੱਚ। ਬਚਪਨ ਦੀਆਂ ਉਹ ਗੱਲਾਂ ਚੇਤੇ ਕਰਦੀ, ਉਹਨਾਂ ਦਿਨਾਂ ਨੂੰ ਫੇਰ ਮਨ ਦੇ ਵਿੱਚ ਦੁਹਰਾਉਂਦੀ, ਸੋਚਾਂ ਦੇ ਵਿੱਚ ਉਹਨਾਂ ਨੂੰ ਦੁਬਾਰਾ ਜਿਉਣ ਦੀ ਕੋਸ਼ਿਸ਼ ਕਰਦੀ। ਪਿੰਡ ਦੇ ਰਾਹ ਵੱਲ ਬੜੀ ਖੁਸ਼ੀ ਖੁਸ਼ੀ ਜਾ ਰਹੀ ਸੀ। ਰਸਤੇ ਦੇ ਵਿੱਚ ਬਚਪਨ ਦੀਆਂ ਸਾਰੀਆਂ ਗੱਲਾਂ ਬਾਤਾਂ ਇੱਕ ਇੱਕ ਕਰਕੇ ਐਂ ਕਿਸੇ ਰੀਲ ਵਾਂਗੂ ਜਿੱਦਾਂ ਚੱਲ ਰਹੀਆਂ ਹੋਣ। ਦਾਦਾ ਜੀ ਬਜ਼ੁਰਗਾਂ ਦਾ ਸਾਇਆ, ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ, ਕਿੰਨਾ ਪਿਆਰ ਕਰਦੇ ਸੀ ਮੈਨੂੰ। ਬਚਪਨ ਦੇ ਵਿੱਚ ਮੈਨੂੰ ਸਵੇਰੇ ਸਵੇਰੇ ਉਠਾ ਕੇ ਸਕੂਲ ਦੇ ਲਈ ਉਹੀ ਤਿਆਰ ਕਰਦੇ ਸੀ। ਥੋੜ੍ਹੇ ਜਿਹੇ ਰਸਤੇ ਦੇ ਉੱਤੇ ਮੈਨੂੰ ਤੁਰਨਾ ਦੇਣਾ, ਵਾਰ ਵਾਰ ਪੁੱਛਣਾ ਹੁਣ ਮੈਂ ਚੁੱਕ ਲਾਂ, ਕੰਧੇੜੇ ਚੜ੍ਹਨਾ ਹੀ। ਕਈ ਵਾਰੀ ਨਾ ਵੀ ਥੱਕੇ ਹੋਣਾ ਤਾਂ ਵੀ ਜੀ ਕਰਨਾ ਚਲੋ ਮੋਢਿਆਂ 'ਤੇ ਚੜ੍ਹੀ ਜਾਂਦੇ ਹਾਂ। ਕਿੰਨੇ ਸੋਹਣੇ ਸੀ ਦਿਨ, ਕਿੰਨੇ ਪਿਆਰੇ ਸੀ ਦਿਨ। ਘਰ ਦੇ ਵਿਹੜੇ ਵਿੱਚੋਂ ਹੀ ਮੈਨੂੰ ਸਾਈਕਲ ਉੱਪਰ ਬਿਠਾ ਲੈਣਾ ਕਈ ਵਾਰ। ਥੋੜ੍ਹੀ ਵੱਡੀ ਹੋਈ ਨੂੰ ਹੁਣ ਚੁੱਕ ਜੂ ਨਹੀਂ ਸੀ ਸਕਦੇ। ਫਿਰ ਇੱਕ ਸਮਾਇਆ ਥੋੜ੍ਹੀ ਦੂਰ ਟੈਂਪੂ 'ਤੇ ਚੜ੍ਹਾ ਦੇਣਾ, ਮੇਰੇ ਵਾਪਸ ਆਉਣ ਤੋਂ ਪਹਿਲਾਂ ਹੀ ਫਿਰ ਉਸ ਜਗ੍ਹਾ ਦੇ ਉੱਤੇ ਖੜ੍ਹੇ ਹੋਣਾ, ਦੂਰੋਂ ਹੱਥ ਹਿਲਾਉਣਾ। ਮੇਰੇ ਮਨਾ ਕਰਨ ਦੇ ਉੱਤੇ ਵੀ ਬੈਗ ਆਪਣੇ ਮੋਢੇ ਦੇ ਉੱਤੇ ਪਾ ਲੈਣਾ, ਸਾਈਕਲ ਦੇ ਪਿੱਛੇ ਬਿਠਾ ਕੇ ਘਰ ਲੈ ਆਉਣਾ, ਘਰ ਦੇ ਵਿਹੜੇ ਵਿੱਚ ਲਿਆ ਕੇ ਸਾਈਕਲ ਤੋਂ ਉਤਾਰ ਦੇ ਅਤੇ ਦੂਰ ਦੀ ਉੱਚੀ ਸਾਰੀ ਆਵਾਜ਼ ਮਾਰ ਦਿੰਦੇ, ਲਿਆਓ ਵੀ ਪਾਣੀ ਧਿਆਣੀ, ਪੜ੍ਹ ਕੇ ਆਈ ਆ ਕੁੜੀ। ਕਿੰਨਾ ਵਧੀਆ ਸੀ ਉਹ ਬਚਪਨ। ਗਲੀ ਦੇ ਵਿੱਚ ਕੋਈ ਭਾਈ ਕੁਛ ਵੇਚਣ ਆਉਂਦਾ ਤਾਂ ਜ਼ਰੂਰ ਲੈ ਕੇ ਦੇਣਾ, ਉਹਨੂੰ ਕਹਿ ਰੱਖਿਆ ਸੀ ਜਦੋਂ ਵੀ ਤੂੰ ਗਲੀ ਦੇ ਵਿੱਚ ਆਉਣਾ ਸਾਡੇ ਘਰ ਲਈ ਇੱਕ ਅੱਧਾ ਪੈਕਟ ਜ਼ਰੂਰ ਬਚਾ ਕੇ ਲਿਆਈ, ਉਹ ਸਾਡੀ ਕੁੜੀ ਨੂੰ ਫੁੱਲੇ ਬੜੇ ਪਸੰਦ ਆ, ਪਖਾਨੇ ਵਾਲੇ ਨੂੰ ਵੱਖਰੀ ਹਦਾਇਤ। ਲੋਕ ਸੱਚ ਹੀ ਕਹਿੰਦੇ ਨੇ, ਮੂਲ ਦੇ ਨਾਲੋਂ ਵਿਆਜ ਪਿਆਰਾ ਹੁੰਦਾ। ਉਦੋਂ ਯਾਦ ਹੈ 6 ਮਹੀਨੇ ਬਾਅਦ ਕਿਤੇ ਫਸਲ ਵੇਚਣ ਜਾਣਾ ਅਤੇ ਉੱਥੋਂ ਵੀ ਖੂਬ ਪਸੰਦ ਦੀਆਂ ਚੀਜ਼ਾਂ ਲੈ ਕੇ ਆਉਣੀਆਂ। ਅਕਸਰ ਹੀ 5 ਰੁਪਈਏ ਦਾ ਠੀਪਾ ਮਿਲਦਾ ਹੁੰਦਾ ਸੀ। ਕਈ ਵਾਰ ਮੇਰੇ ਸਕੂਲ ਦਾ ਬੈਚ ਮੇਰੇ ਘਰ ਦੇ ਵਿੱਚ ਰਹਿ ਜਾਣਾ ਅਤੇ 10 ਰੁਪਈਏ ਫਾਈਨ ਲੱਗ ਜਾਣਾ। ਉਹਨਾਂ 5 ਰੁਪਈਆਂ ਦਾ ਬੈਚ ਖਰੀਦ ਲੈਣਾ ਅਤੇ ਉਹ ਆਪਣੀ ਕਮੀਜ਼ ਦੇ ਉੱਤੇ ਫਿਰ ਲਾ ਲੈਣਾ ਅਤੇ ਫਿਰ ਮੈਨੂੰ ਲੱਗਦਾ ਸੀ ਜਿੱਦਾਂ ਬੈਚ ਦੀ ਕੀਮਤ ਹੁਣ 10 ਰੁਪਈਏ ਹੋ ਗਈ ਹੈ। ਮੈਨੂੰ ਯਾਦ ਹੈ ਡੈਡੀ ਜੀ ਨੇ ਆਦਤ ਦੇ ਮੁਤਾਬਕ ਮੈਨੂੰ 5 ਰੁਪਈਏ ਦਾ ਇੱਕ ਵਾਰੀ ਠੀਪਾ ਦਿੱਤਾ। ਮੈਂ ਵਗਾ ਕੇ ਮਾਰਿਆ ਅਤੇ ਕਿਹਾ, ਡੈਡੀ ਹੁਣ 5 ਦੇ ਨਾਲ ਕੀ ਆਉਂਦਾ ਭਲਾ। ਗੁੱਸੇ ਨਹੀਂ ਹੋਏ, ਉਲਟਾ ਪਤਾ ਨਹੀਂ ਕਿਉਂ ਕਿੰਨਾ ਚਿਰ ਹੱਸਦੇ ਰਹੇ। ਚੱਲ ਕੋਈ ਨਾ ਕੁੜੀਏ, ਹੁਣ ਤੈਨੂੰ 10 ਰੁਪਈਏ ਦਿਆ ਕਰਾਂਗੇ।
ਪਰ ਮੇਰਾ ਵਗਾ ਕੇ ਮਾਰੇ ਹੋਏ ਸਿੱਕੇ ਦੇ ਬਾਅਦ ਘਰ ਦੇ ਵਿੱਚ ਹਮੇਸ਼ਾ ਹੀ ਉਹ ਗੱਲ ਚੱਲਦੀ ਰਹੀ। ਯਾਦ ਹੈ ਇੱਕ ਵਾਰੀ ਸਿੱਕਾ ਵਗਾ ਕੇ ਮਾਰਿਆ ਜੀ। ਇੱਦਾਂ ਦੀਆਂ ਗੱਲਾਂ, ਇੱਦਾਂ ਦੀਆਂ ਹਰਕਤਾਂ ਅਕਸਰ ਹੀ ਯਾਦਾਂ ਬਣ ਜਾਂਦੀਆਂ ਨੇ। ਫਿਰ ਅਸੀਂ ਜਦੋਂ ਪਿੰਡ ਤੋਂ ਸ਼ਹਿਰ ਆ ਗਏ ਸੀ ਤਾਂ ਵੀ ਪਿੰਡ ਨੂੰ ਯਾਦ ਕਰਦੇ ਰਹਿਣਾ। ਜਦੋਂ ਵੀ ਪਿੰਡ ਜਾਂਦੇ ਡੈਡੀ ਜੀ ਪਿੰਡ ਦੇ ਬਾਹਰ ਵਾਰੀ ਬੈਠੇ ਹੁੰਦੇ, ਸਾਨੂੰ ਆਉਂਦਿਆਂ ਵੇਖ ਕੇ ਜੋ ਉਹਨਾਂ ਦੇ ਚਿਹਰੇ 'ਤੇ ਖੁਸ਼ੀ ਹੁੰਦੀ ਸੀ ਹੁਣ ਜ਼ਿਆਦਾ ਸਮਝ ਆਉਂਦੀ ਹੈ। ਉਹਨਾਂ ਦਾ ਗੋਰਾ ਚਿੱਟਾ ਰੰਗ, ਚਿੱਟੀ ਦਾੜੀ, ਪੱਖਦਾ ਲਾਲ ਚਿਹਰਾ ਅੱਜ ਵੀ ਅੱਖਾਂ ਅੱਗੇ ਘੁੰਮੀ ਜਾਂਦਾ। ਬੈਂਚ ਉੱਤੇ ਬੈਠਿਆ ਉਹਨਾਂ ਨੂੰ ਵੇਖ ਕੇ ਮਨ ਜਿੱਦਾਂ ਹੋਰ ਦਾ ਹੋਰ ਹੀ ਹੋ ਜਾਂਦਾ ਸੀ। ਨਾਲ ਹੀ ਹੱਥ ਦੇ ਨਾਲ ਇਸ਼ਾਰਾ ਕਰ ਦੇਣਾ ਕਿ ਤੁਸੀਂ ਘਰ ਜਾਓ, ਮੈਂ ਪਿੱਛੇ ਪਿੱਛੇ ਆਉਣਾ। ਚਿਹਰੇ 'ਤੇ ਇੱਕ ਅਜੀਬ ਜਿਹੀ ਮੁਸਕਰਾਹਟ ਹੁੰਦੀ। ਸਾਨੂੰ ਵੀ ਪਤਾ ਹੁੰਦਾ ਸੀ ਕਿ ਸਾਨੂੰ ਘਰ ਘੱਲ ਕੇ ਇਹ ਹੁਣ ਕੁਛ ਸਾਡੇ ਖਾਣ ਲਈ ਲੈ ਕੇ ਆਉਣਗੇ, ਉਹ ਜੋ ਸਾਨੂੰ ਪਸੰਦ ਹੈ। ਇੱਕ ਹੋਰ ਆਦਤ ਸੀ ਉਹਨਾਂ ਦੀ, ਤੁਰੇ ਜਾਂਦਿਆਂ ਦੇ ਪਿੱਠ ਪਿੱਛੇ ਹੱਥ ਰੱਖ ਕੇ ਤੁਰਨਾ। ਪਤਾ ਨਹੀਂ ਉਹ ਕੀ ਸੀ ਪਰ ਮਜ਼ਾ ਬੜਾ ਆਉਂਦਾ ਸੀ। ਇੱਦਾਂ ਲੱਗਦਾ ਸੀ ਜਿੱਦਾਂ ਤੁਰਨ ਦੇ ਵਿੱਚ ਕੋਈ ਕਸ਼ਟ ਹੀ ਨਹੀਂ ਕਰਨਾ ਪੈ ਰਿਹਾ। ਇੱਦਾਂ ਲੱਗਦਾ ਸੀ ਜਿੱਦਾਂ ਹੱਥ ਪਿੱਛੇ ਰੱਖਿਆ ਉਹਨਾਂ ਨੇ ਮੋਢਿਆਂ 'ਤੇ ਹੀ ਚੁੱਕ ਲਿਆ ਹੋਵੇ। ਸ਼ਹਿਰੋਂ ਆ ਕੇ ਜਦੋਂ ਅਸੀਂ ਹੁਣ ਤੇਜ਼ ਤੁਰਨ ਲੱਗ ਪਏ, ਅਹਿਸਾਸ ਨਹੀਂ ਸੀ ਹੁੰਦਾ ਕਿ ਉਹ ਹੁਣ ਉਨੀ ਤੇਜ਼ ਨਹੀਂ ਤੁਰ ਸਕਦੇ, ਪਰ ਪਤਾ ਨਹੀਂ ਕਿੱਦਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਿਰ ਨਾਲ ਰਲੀ ਆਉਂਦੇ। ਮੁੱਕਦੀ ਗੱਲ ਘਰ 'ਤੇ ਇਕੱਠੇ ਪਹੁੰਚਦੇ, ਉਹਨਾਂ ਨੂੰ ਵੀ ਚਾਅ ਹੁੰਦਾ ਕਿ ਮੈਂ ਨਾਲ ਨਾਲ ਤੁਰਾਂ। ਹੁਣ ਅਹਿਸਾਸ ਹੁੰਦਾ ਕਿ ਉਹ ਕਿੰਨਾ ਪਿਆਰ ਕਰਦੇ ਸੀ। ਓਏ ਮੇਰਾ ਪੁੱਤ ਆਇਆ, ਮੇਰਾ ਪੁੱਤ ਆਇਆ, ਵਾਰ ਵਾਰ ਇੱਕੋ ਗੱਲ ਦੁਹਰਾਈ ਜਾਣੀ। ਕਈ ਵਾਰੀ ਨਾਂ ਲੈਂਦੇ, ਕਈ ਵਾਰੀ ਨਾ ਵੀ ਲੈਂਦੇ, ਕਈ ਵਾਰੀ ਵੈਸੇ ਹੀ ਵੇਖ ਵੇਖ ਕੇ ਖੁਸ਼ ਹੋਈ ਜਾਂਦੇ। ਇੱਕ ਆਦਤ ਉਹਨਾਂ ਦੀ ਹੋਰ ਯਾਦ ਆਉਂਦੀ ਹੈ, ਦੁੱਧ ਪੱਤੀ ਪੀਣ ਦੀ। ਭਾਵੇਂ ਉਹਨਾਂ ਦਾ ਸਰੀਰ ਹੁਣ ਚਾਹ ਮੰਗਦਾ ਸੀ, ਚਾਹ ਦਾ ਚਸਕਾ ਪੈ ਗਿਆ ਸੀ, ਪਰ ਕਹਿੰਦੇ ਨੇ ਜਵਾਨੀ ਵੇਲੇ ਉਹ ਪ੍ਰਵਾਨ ਨਹੀਂ ਕਰਦੇ ਰਹੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਕਿਸੇ ਨਾ ਕਿਸੇ ਜ਼ਰੀਏ ਸਰੀਰ ਦੇ ਅੰਦਰ ਦੁੱਧ ਦਹੀਂ ਜਾਂਦਾ ਰਹਿਣਾ ਚਾਹੀਦਾ। ਕਈ ਵਾਰ ਤਾਂ ਰਾਤ ਉੱਠ ਕੇ ਵੀ ਦੁੱਧ ਪੱਤੀ ਮੰਗ ਲੈਂਦੇ। ਇੱਕ ਦਿਨ ਰਾਤ ਉੱਠ ਕੇ ਅੱਗ ਸੇਕ ਰਹੇ ਸੀ। ਅਕਸਰ ਹੀ ਉਹ ਬਾਲਟੀ ਦੇ ਵਿੱਚ ਅੰਗਿਆਰ ਪਾ ਕੇ ਕਮਰੇ 'ਚ ਹੀ ਰੱਖ ਲੈਂਦੇ ਸੀ। ਰਾਤ ਨੂੰ ਜਦੋਂ ਚੁੱਲ੍ਹਾ ਵਧਾਉਣਾ, ਜਿਹੜੇ ਅੰਗਿਆਰ ਬਚਦੇ ਉਹ ਬਾਲਟੀ ਦੇ ਵਿੱਚ ਪਾਉਣੇ ਅਤੇ ਉਹਨਾਂ ਦੇ ਕਮਰੇ 'ਚ ਰੱਖ ਦੇਣ। ਉਹੀ ਉਹਨਾਂ ਦਾ ਹੀਟਰ ਸੀ। ਸ਼ਾਇਦ ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ ਕਈ ਵਾਰੀ ਰਾਤ ਉੱਠ ਕੇ ਸੇਕਣਾ। ਘਰ ਦੇ ਵਿੱਚ ਅਕਸਰ ਹੀ ਇਹ ਗੱਲ ਹੁੰਦੀ। ਜਦੋਂ ਮੈਂ ਹੋਈ ਸੀ ਇੱਕ ਰਾਤ ਮੈਂ ਰੋਈ ਜਾਂਦੀ ਸੀ। ਡੈਡੀ ਜੀ ਆਪਣੀ ਆਦਤ ਦੇ ਮੁਤਾਬਕ ਰਾਤ ਨੂੰ ਉੱਠ ਕੇ ਉਹੀ ਬਾਲਟੀ ਸੇਕ ਰਹੇ ਸੀ ਅਤੇ ਫਿਰ ਉਹੀ ਧੂਣੀ ਵਾਲੀ ਅੱਗ ਇੱਕ ਬਾਲਟੀ ਦੇ ਵਿੱਚ ਪਾ ਕੇ ਮੰਮੀ ਦੀ ਮੰਜੀ ਥੱਲੇ ਰੱਖ ਦਿੱਤੀ। ਇਸ ਕਰਕੇ ਤਾਂ ਕਿ ਸਾਨੂੰ ਨਿੱਘ ਆ ਸਕੇ। ਉਹਨਾਂ ਨੇ ਸੋਚਿਆ ਕਿ ਸ਼ਾਇਦ ਮੈਂ ਛੋਟੀ ਹਾਂ, ਮੈਨੂੰ ਠੰਡ ਨਾ ਲੱਗ ਜਾਵੇ, ਇਸ ਕਰਕੇ ਉਹਨਾਂ ਨੇ ਅੱਗ ਮੰਜੀ ਦੇ ਹੇਠਾਂ ਰੱਖ ਦਿੱਤੀ। ਮੰਮੀ ਦੱਸਦੇ ਨੇ ਕਿ ਜਦੋਂ ਜ਼ਿਆਦਾ ਸੇਕ ਲੱਗਿਆ ਤਾਂ ਉਹ ਘਬਰਾ ਗਏ। ਉੱਠ ਕੇ ਵੇਖਿਆ ਤਾਂ ਪਹਿਲਾਂ ਸਮਝ ਨਾ ਆਈ, ਫਿਰ ਧਿਆਨ ਦੇ ਨਾਲ ਵੇਖਿਆ ਮੰਜੀ ਦੇ ਹੇਠਾਂ ਅੱਗ ਪਈ ਸੀ, ਪੂਰਾ ਕਮਰਾ ਜਿੱਦਾਂ ਨਿੱਘਾ ਪਿਆ ਹੋਵੇ। ਪਤਾ ਨਹੀਂ ਇੱਦਾਂ ਦੀਆਂ ਕਿੰਨੀਆਂ ਕੁ ਯਾਦਾਂ ਅਤੇ ਕਿੰਨੇ ਕੁ ਬਲਿਦਾਨ ਸਾਡੇ ਮਾਪਿਆਂ ਦੇ। ਆ ਬਾਹਰ ਜਾ ਕੇ ਪਤਾ ਨਹੀਂ ਯਾਦ ਕਿਉਂ ਨਹੀਂ ਆਉਂਦੇ। ਜਿਉਂਦੇ ਨੇ ਤੇ
ਬਹੁਤ ਜ਼ਿਆਦਾ ਹੀ ਆ ਜਾਂਦੇ। ਜਦੋਂ ਫਿਰ ਮੈਂ ਬਾਹਰ ਚਲੀ ਗਈ ਸੀ ਨਾ, ਮੇਰੇ ਜਾਣ ਤੋਂ 16 ਕੁ ਦਿਨ ਬਾਅਦ ਡੈਡੀ ਦੀ ਖਬਰ ਆਈ ਸੀ। ਇੱਕ ਤਾਂ ਥੋੜ੍ਹੇ ਦਿਨ ਹੋਏ ਸੀ ਗਈ ਨੂੰ, ਵੈਸੇ ਹੀ ਮਨ ਉਦਾਸ ਸੀ। ਉੱਥੋਂ ਇਹ ਖਬਰ ਮਿਲਣੀ, ਸ਼ਾਇਦ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਰੋਈ ਹੋਵਾਂ। ਵਾਰ ਵਾਰ ਉਹ ਗੱਲਾਂ ਯਾਦ ਆ ਰਹੀਆਂ ਸੀ, ਵਾਰ ਵਾਰ ਉਹ ਬਚਪਨ ਯਾਦ ਆ ਰਿਹਾ ਸੀ, ਉਹ ਚਿਹਰਾ ਵਾਰ ਵਾਰ ਅੱਖਾਂ ਅੱਗੇ ਘੁੰਮਦਾ ਸੀ। ਅੱਜ ਪਿੰਡ ਤਾਂ ਜਾ ਰਹੀ ਹਾਂ, ਪਰ ਪਤਾ ਨਹੀਂ ਪਿੰਡ ਜਾਣ ਦਾ ਉਹ ਮਜ਼ਾ ਜਿਹਾ ਕਿਉਂ ਨਹੀਂ। ਉਹ ਦੂਰ ਤੱਕ ਹੱਸਣ ਵਾਲਾ ਚਿਹਰਾ ਪਤਾ ਨਜ਼ਰ ਨਹੀਂ ਆਉਣਾ, ਫਿਰ ਵੀ ਪਤਾ ਨਹੀਂ ਕਿਉਂ ਮਨ ਤਸੱਵਰ ਕਰਦਾ ਕਿ ਉਹ ਚਿਹਰਾ ਉੱਥੇ ਬੈਠਾ ਹੋਵੇ। ਮੈਂ ਤੁਰੀ ਜਾਵਾਂ, ਮੇਰੀ ਪਿੱਠ ਪਿੱਛੇ ਹੱਥ ਹੋਵੇ, ਮੈਂ ਹੌਲੀ ਤੁਰੂੰਗੀ। ਹੁਣ ਤੇ ਉਹਨਾਂ ਕੋਲ ਬਹੁਤੀ ਤੇਜ਼ ਨਹੀਂ ਤੁਰਿਆ ਜਾਣਾ, ਪਤਾ ਨਹੀਂ ਕਿਹੜੇ ਮਨ ਨੂੰ ਕਹੀ ਜਾਂਦੀ ਹੈ, ਮੈਂ ਹੌਲੀ ਤੁਰੂੰਗੀ। ਮੈਂ ਹੌਲੀ ਤੁਰੂੰਗੀ ਤਾਂ ਕਿ ਉਹ ਮੇਰੇ ਨਾਲ ਤੁਰ ਸਕਣ। ਫਿਰ ਇੱਕਦਮ ਜਿੱਦਾਂ ਛਲਾਵਾ ਜਿਹਾ ਹਟਦਾ, ਇਹ ਪਰਦਾ ਪਾਸੇ ਹਟਦਾ, ਇੱਦਾਂ ਲੱਗਦਾ ਜਿੱਦਾਂ ਸੁਪਨੇ 'ਚ ਹੀ ਤੁਰੀ ਫਿਰਾਂ। ਘਰ ਜਾਣ ਤੱਕ ਮੇਰਾ ਮਨ ਬੜਾ ਭਰਿਆ ਭਰਿਆ ਸੀ। ਹੁਣ ਤਾਂ ਉਹ ਮਕਾਨ ਵੀ ਪਹਿਲਾਂ ਵਾਲਾ ਮਕਾਨ ਨਹੀਂ ਸੀ ਰਿਹਾ, ਮੈਨੂੰ ਸਾਰਾ ਕੁਛ ਹੁਣ ਉਪਰਾ ਉਪਰਾ ਜਿਹਾ ਲੱਗੀ ਜਾਂਦਾ। ਦਿਲ ਕਰਦਾ ਸੀ ਅੱਜ ਉੱਚੀ ਉੱਚੀ ਰੋਵਾਂ ਚੀਕਾਂ ਮਾਰਾਂ, ਡੈਡੀ ਨੂੰ ਯਾਦ ਕਰਾਂ। ਕਹਿੰਦੇ ਨੇ ਉਹ ਇੱਥੇ ਕਿਤੇ ਹੁੰਦੇ ਆ, ਕਿਉਂ ਨਾ ਆਵਾਜ਼ਾਂ ਮਾਰ ਕੇ ਵੇਖਾਂ। ਪਰ ਲੋਕ ਕਹਿਣਗੇ ਪਾਗਲ ਹੋ ਗਈ ਹੈ, ਇਹ ਦਿਮਾਗੋਂ ਹਿੱਲ ਗਈ ਹੈ। ਇਹ ਸੋਚ ਸੋਚ ਕੇ ਇਹ ਵੀ ਮਨਾ ਹੀ ਨਹੀਂ ਕਰ ਸਕੀ। ਕਦੀ ਮਨ ਦੇ ਵਿੱਚ ਆਉਂਦਾ ਇੰਤਜ਼ਾਰ ਕਰਾਂ ਉਹ ਗੁਬਾਰੇ ਵੇਚਣ ਵਾਲਾ ਆਵੇ, ਉਹ ਫੁੱਲੇ ਵੇਚਣ ਵਾਲਾ ਆਵੇ। ਉਹਨੂੰ ਤਾਂ ਯਾਦ ਹੀ ਹੋਣਾ ਵਾ, ਉਹਨੂੰ ਯਾਦ ਹੋਣਾ ਪਾਪਾ ਜੀ ਨੇ ਕਿਹਾ ਸੀ ਕੁੜੀ ਨੂੰ ਬੜੇ ਪਸੰਦ ਨੇ ਫੁੱਲੇ। ਪਤਾ ਨਹੀਂ ਕਿਉਂ ਫਿਰ ਮਨ ਕਹਿੰਦਾ ਨਹੀਂ, ਅੱਜ ਖਾਧੇ ਨਹੀਂ ਜਾਣੇ, ਅੱਜ ਕੀ ਕਰੂੰਗੀ ਉਸ ਗੁਬਾਰੇ ਨੂੰ। ਸੱਚੀ ਕਿਸੇ ਨੇ ਸੱਚ ਕਿਹਾ ਸੀ, ਜੀਆਂ ਦੇ ਨਾਲ ਘਰ ਹੁੰਦਾ, ਉਹੀ ਘਰ ਆ ਪਰ ਅੱਜ ਆਪਣਾ ਨਹੀਂ ਲੱਗ ਰਿਹਾ, ਉਹੀ ਪਿੰਡ ਆ ਪਰ ਅੱਜ ਆਪਣਾ ਨਹੀਂ ਲੱਗ ਰਿਹਾ। ਆਪਣੇ ਜੀ ਹੋਣ ਤੇ ਕੱਚੀ ਕੁੱਲੀ ਦੇ ਵਿੱਚ ਵੀ ਨਜ਼ਾਰਾ ਆ ਜਾਂਦਾ, ਆਪਣੇ ਜੀਆਂ ਦਾ ਨਿੱਘ ਹੋਵੇ ਤੇ ਸਿਆਲ 'ਚ ਕੋਈ ਧੂਣੀ ਵੀ ਨਹੀਂ ਬਾਲਣ ਦੀ ਲੋੜ ਪੈਂਦੀ। ਆਪਣੇ ਜੀ ਸਿਰਫ ਛੱਡ ਜਾਂਦੇ ਨੇ ਤੇ ਯਾਦਾਂ, ਉਹ ਸੋਹਣੀਆਂ ਯਾਦਾਂ ਦੇ ਸਦਕੇ ਆਪਾਂ ਸਾਰੀ ਜ਼ਿੰਦਗੀ ਕੱਢ ਦਿੰਦੇ ਹਾਂ। ਜਦੋਂ ਜੀ ਕਰਦਾ ਉਹਨਾਂ ਯਾਦਾਂ ਦੇ ਵਿੱਚ ਚਲੇ ਜਾਈਦਾ ਤੇ ਫਿਰ ਉਹਨਾਂ ਦੇ ਨਾਲ ਖੂਬ ਸਮਾਂ ਬਿਤਾਈਦਾ। ਸ਼ਾਇਦ ਇਸੇ ਨੂੰ ਤਾਂ ਕਹਿੰਦੇ ਨੇ ਉਹ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ, ਤੁਹਾਡੇ ਪਿਆਰੇ ਹਮੇਸ਼ਾ ਸਾਡੇ ਕੋਲ ਹੁੰਦੇ ਨੇ, ਹਮੇਸ਼ਾ ਦੇ ਨੇ।

ਇਹ ਕਹਾਣੀ ਪ੍ਰਵੀਨ ਕੌਰ ਸਿੱਧੂ ਹੋਰਾਂ ਨੇ ਲਿਖੀ ਸੀ ਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਧੰਨਵਾਦ, ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: 7 4 a.m., baby.
1: ਉਹ ਦੇਖੋ ਹੋ ਗਿਆ ਫਿਰ ਦੌੜ ਹੋ ਗਈ ਸ਼ੁਰੂ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: गौड़ी सुखमी महला पंजवा सुखमी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदि सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चवत अगनत अनेक है
0: वेद पुराण सिमर सुधाखर कीने राम नाम एक अखर
1: इनकै जीव सावै ताकि महिमा गनी न आवै
0: कांखी एक है दर्श तुहारो नानक कुन संग मोहे उधारो
1: सुखमनी सुख अमृत प्रभ नाम भगत जना कै मन विश्राम रहाओ
0: प्रभ कै सिमरन गर्भ नवसै प्रभ कै सिमरन दुख जम नसै
1: प्रभ कै सिमरन काल पर हरै प्रभ कै सिमरन दुश्मन टरै
0: प्रभ सिमरत काछ बिघन न लागै प्रभ कै सिमरन आंदन जागै
1: प्रभ कै सिमरन भौ न व्यापै प्रभ कै सिमरन दुख न संतापै
0: प्रभ कै सिमरन सार कै संग सर्ब निधान नानक हर रंग
1: प्रभ कै सिमरन सिद्ध नौ नित प्रभ कै सिमरन ज्ञान ध्यान तत् बुद्ध
0: प्रभ कै सिमरन जापता पूजा प्रभ कै सिमरन बिनसै दूजा
1: प्रभ कै सिमरन तीर्थ स्नानी प्रभ कै सिमरन दरगह मानी
0: प्रभ कै सिमरन होय सो भला प्रभ कै सिमरन सो फल फला
1: सि सिमरै जिने आप सिमराए नानक ताकै लागो पाए
0: प्रभ कै सिमरन सब ते ऊंचा प्रभ कै सिमरन उदरे मूचा
1: प्रभ कै सिमरन तिसना बुझै प्रभ कै सिमरन सब के सूझै
0: प्रभ कै सिमरन नाहीं जम तरसा प्रभ कै सिमरन पूर्ण आसा
1: प्रभ कै सिमरन की मल जाए अमृत राम रिद महे समाए
0: प्रभ जी बसै साध की रसना नानक जन का दासन दसना
1: प्रभ को सिमरै सी धनवंते प्रभ को सिमरै सी पतवंते
0: प्रभ को सिमरै सी जन परवान प्रभ को सिमरै सी पुरख प्रधान
1: प्रभ को सिमरै सी बेमुहताजे प्रभ को सिमरै सी सर्व के राजे
0: प्रभ को सिमरै सी सुखवासी प्रभ को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभ को सिमरै सी पर उपकारी प्रभ को सिमरै तिन सद बलिहारी
1: प्रभ को सिमरै सी मुख सुहावै प्रभ को सिमरै तिन सुख बिहावै
0: प्रभ को सिमरै तिन आत्म जीता प्रभ को सिमरै तिन निर्मल रीता
1: प्रभ को सिमरै तिन अंध घनेरे प्रभ को सिमरै बसे हर नेरे
0: संत कृपा ते आंदन जाग नानक सिमरन पूरै भाग
1: प्रभ कै सिमरन कारज पूरै प्रभ कै सिमरन कबू न जूरै
0: प्रभ कै सिमरन हर गुण बानी प्रभ कै सिमरन सहज समानी
1: प्रभ कै सिमरन नेचलासन प्रभ कै सिमरन कमल विगासन
0: प्रभ कै सिमरन अनहर चुनकार सुख प्रभ सिमरन का अंत न पार
1: सिमरै से जन जन कुर पर मैया नानक तिंजन सरनी पया
0: हर सिमरन कर भत प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आप निरंकार
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सतमीत ना भाई मन उहा नाम तेरा संग सहाय
0: जह महा भयान दूत जमदा लै तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कोट पापर हरे
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जपत हि सुखिया
1: लाख करोड़ी बंधन पर हर का नाम जपत निस्तर
0: अनक माया रंग तिख न बुझावे हर का नाम जपत आगावे
1: ये मार्ग हो जात केला तै हर नाम संग होत सुहेला
0: ऐसा नामन सदा ध्याइए नानक गुरमुख परमगत पाइए
1: छूटत नाही को लखबाही नाम जपै तै पार पराही
0: अनक बगन जह आए संघार है हर का नाम तत्काल उधार है
1: अनक जून जन मैं मर जाम नाम जोत पावे विश्राम
0: हो मैला मल कब हो ना धोवे हर का नाम कूट पाप होवे
1: ऐसा नाम जपो मन रंग नानक पाइए साध कै संग
0: जिह मार के गन जाहे न पूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तो प्रोघाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भगत जना की बरतन नाम संजना कै मन विश्राम
0: हर का नाम दास की ऊट हर कै नाम उधरे जन कोट
1: हर जस कर सन दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भोगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछ नाहे बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगट नी छपै
1: हर की भगत मत पौ करै नानक जन संकेते तरै
0: पार जात एहो हर को नाम काम तीन हर हर गुण गाम
1: सब ते उत्तम हर की कथा नाम सुनत दर दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम धियाई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पव नाम भगत जना कै मन विश्राम अठ दो श्लोक
0: बहु शास्त्र बहु सिमृति पेखे सर्ब टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमृत वख्यान
0: योग अभ्यास कर्म धर्म क्रिया सगल त्याग मन मध्य फिरिया ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਵੋਦਾਨ
0: ਲਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਤ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿਨ ਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਸਿੰਘ ਕੋ ਪਵਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਧਨ ਕੋ ਧਨ ਤੇਰੋ ਨਾਓ ਨਿਥਾਵੇ ਕੋ ਨਾਓ ਤੇਰਾ ਥਾਓ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੇ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਉਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਨੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਣਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਧ ਜੋ ਰਾਖਨ ਹਾ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਗਰ ਤੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਅਤ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੈ ਨਾ ਚੀਤ ਜੋ ਬਹਿ ਰਾਏ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾ ਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ।
0: ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ।
1: ਆਪਣੀ ਅਮਾਨ ਕਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ।
0: ਆਪਣੀ ਪ੍ਰਤੀਤ ਆਪੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ।
1: ਜਿਸ ਕੀ ਬਸਤੀ ਸਾਗੇ ਰਾਖੈ, ਪਪ ਕੀ ਆਗਿਆ ਮਾਨੇ ਮਾਥੈ।
0: ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਯਾਲ।
1: ਅਨਕ ਪਾਤ ਮਾਇਆ ਕੇ ਸਰ ਪਰ ਹੋਵਤ ਜਾਨ ਅਨੇਕ।
0: ਬਿਰਖ ਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ।
1: ਜੋਤੀ ਸਹਿ ਸੋ ਚਾਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ।
0: ਬਟਾਉ ਸਿਉ ਜੋ ਲਾਵੈ ਨੇਹ, ਤਾਂ ਕੋ ਹਾਥ ਨਾ ਆਵੈ ਕੇਹ।
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
0: ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋ ਮੈਂ ਮਮਤਾ ਮਾਇਆ।
1: ਮਿਥਿਆ ਰਾਜ ਮਨ ਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
1: ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ।
0: ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰੁਕ ਹਿਰੇ।
0: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾ।
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ।
0: ਮਿਥਿਆ ਤਨ ਹੀ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ।
1: ਬਿਨ ਮੂਜੇ ਮਿਥਿਆ ਸਭ ਪੈ, ਸਫਲ ਦੇ ਨਾਨਕ ਹਰ ਹਰ ਨਾਮ ਲੈ।
0: ਬਿਰਥੀ ਸਾਖਤ ਕੀ ਆਰ ਜਾ, ਸੱਚ ਬਿਨਾ ਕਹਿ ਹੋਵਤ ਸੂਚਾ।
1: ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤਾ ਕਹਿ ਦੁਰਗੰਧ।
0: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ।
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ, ਜੋ ਕਰ ਪ੍ਰਤੇ ਨਿਰਾਰ ਧਾਮ।
0: ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਓ ਨਾਨਕ ਤਾਂ ਕਹਿ ਬਲ ਬਲ ਜਾਓ।
1: ਰਹਿਤ ਵਰ ਕਛ ਅਵਰ ਕਮਾਵਤ, ਮਾਨੀ ਪੀਤ ਮਖੋ ਗੰਡਲਾਵਤ।
0: ਜਾਨਣ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨ ਕਾਹੂ ਭੀਨ।
1: ਔਰ ਉਪਦੇਸ਼ ਆਪਣਾ ਕਰੈ, ਆਵਤ ਜਾਵਤ ਜਨ ਮੈਂ ਮਰੈ।
0: ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ।
1: ਜੋ ਤੂੰ ਬਾਨੈ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚੰਨ ਪ੍ਰਾਤ।
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ।
1: ਆਪੇ ਆਪ ਆਪ ਕਰਤ ਨਵੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ।
0: ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ।
1: ਪਾਵੈ ਤਿਸ ਲੈ ਲੜ ਲਾਏ, ਥਾਂ ਥਨੰਤਰ ਰਿਹਾ ਸਮਾਏ।
0: ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ।
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ, ਭਗ ਜਨਾ ਕੈ ਮਨ ਵਿਸਰਾਮ। 8-5 ਸਲੋਕ।
0: ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸ਼ਰਨਾਗਤੀ, ਕਰ ਪ੍ਰਸਾਦ ਗੁਰਦੇਵ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ।
0: ਜੇ ਪ੍ਰਸਾਦ ਸੁਗੰਧ ਤਨ ਲਾਵੇ, ਤਿਸ ਕੋ ਸਿਮਰਤ ਪਰਮਤ ਪਾਵੇ।
1: ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਤਿਆਜ ਸਦਾ ਮਨ ਅੰਦਰ।
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ।
1: ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ।
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ, ਤਿਸੈ ਤਿਆਕਾ ਤਵ ਲੁਭਾਵੇ।
1: ਜੇ ਪ੍ਰਸਾਦ ਸੁਸੇ ਸੁਈ ਜੈ, ਮਨ 8 ਪਹਿਰ ਤਾਕਾ ਜਸ ਗਵੀ ਜੈ।
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ, ਮੁਖਤਾ ਕੋ ਜਸ ਰਸਨ ਬਖਾਨੈ।
1: ਜੇ ਪ੍ਰਸਾਦ ਤੇ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
0: ਪ੍ਰਭ ਜੀ ਜਪਤ ਦਰਗੈ ਮਾਨ, ਪਾਵੈ ਨਾਨਕ ਪਤ ਸੇਤੀ ਘਰ ਜਾਵੇ।
1: ਜੇ ਪ੍ਰਸਾਦ ਔਰੋ ਕੰਚਨ ਦੇਹੀ, ਲਿਵ ਲਾਓ ਤਿਸ ਨਾਮ ਸਨੇਹੀ।
0: ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ।
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ, ਮਨ ਸੰਨੀ ਪ੍ਰਭ ਠਾਕਰ ਪ੍ਰਭ ਤਾਕੈ।
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ।
1: ਜੇ ਪ੍ਰਸਾਦ ਪਾਈ ਦੁਰਲਭ ਦੇਹ, ਨਾਨਕ ਤਾ ਕੀ ਭਗਤ ਕਰੇ।
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ, ਮਨ ਤਿਨ ਸਿਮਰਤ ਕਿਉਂ ਆਲਸ ਕੀਜੈ।
1: ਜੇ ਪ੍ਰਸਾਦ ਅਸੁਹਸਤ ਅਸਵਾਰੀ, ਮਨ ਤਿਸ ਕੋ ਕਬੂ ਨਾ ਵਿਸਾਰੀ।
0: ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪੁਰ ਪ੍ਰਭ ਆਪਣੇ ਮਨਾ।
1: ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠ ਸਤ ਸਹਿਤੇ ਆਈ।
0: ਸਹਿਤੇ ਆ ਜੋ ਇਕ ਅਲਖ ਹੈ, ਇਹਾ ਉਹਾ ਨਾਨਕ ਤੇਰੀ ਰੱਖੈ।
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ 8 ਪਹਿਰ ਕਰ ਤਿਸਕਾ ਧਿਆਨ।
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ।
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ।
0: ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ।
1: ਜੇ ਪ੍ਰਸਾਦ ਤੇਰੀ ਪਤਰ ਹੈ, ਗੁਰ ਪ੍ਰਸਾਦ ਨਾਨਕ ਜਸ ਕਹਿ।
0: ਜੇ ਪ੍ਰਸਾਦ ਸੁਣੈ ਕਰਨਾਦ, ਜੇ ਪ੍ਰਸਾਦ ਪੇਖੈ ਬਿਸਮਾਦ।
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੋ ਸਹਿਜੇ ਬਸਨਾ।
0: ਜੇ ਪ੍ਰਸਾਦ ਹਸਤ ਕਰ ਚਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ।
1: ਜੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੋ ਸਹਿ ਸਮਾਵੈ।
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ।
1: ਜੇ ਪ੍ਰਸਾਦ ਤੂੰ ਪਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ।
0: ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ।
1: ਜੇ ਪ੍ਰਸਾਦ ਤੇਰੇ ਕਾਰਜ ਪੂਰੈ, ਤਿਸੇ ਜਾਨ ਮਨ ਸਦਾ ਹਜੂਰ ਹੈ।
0: ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸੁਰਾਚ।
1: ਜੇ ਪ੍ਰਸਾਦ ਸਭ ਕੀਰਤ ਹੋਏ, ਨਾਨਕ ਜਾਪ ਜਪੈ ਜਪ ਸੋਏ।
0: ਆਪ ਜਪਾਈ ਜਪੈ ਸੋ ਨਾਓ, ਆਪ ਗਾਏ ਸੋ ਹਰ ਗੁਣ ਗਾਓ।
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ।
0: ਸਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ।
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂ ਲਿਆ।
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਕਹਿ ਕਛੂ ਨਾ ਹਾਥ।
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। 8-6 ਸਲੋਕ।
0: ਆਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੁਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਵਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਦਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਇੱਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕਹਿ ਇੱਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਾ ਸਗਲ ਮਨ ਮਾਹ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਪਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪਰ ਬੁੱਧੈ ਰਾਮ ਨਾਮ ਆਤਮ ਮੈਂ ਸੂਧੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪ੍ਰਾਨ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਸੋ ਵਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌਵਰ ਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਪੋਏ
1: ਕਰ ਕਿਰਪਾ ਅੰਤੁਰ ਉਰਧਾਰੇ ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ
1: ਐਸਾ ਸੁਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਆਉ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਪਸਰਿਓ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸਮਦਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
0: ਕਈ ਕੋਟ ਰਾਜਸਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਕੋਟ ਮਾਇਆ ਮਹਿ ਚਿੰਤ
1: ਜਹਿ ਜੈ ਬਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਨਹਮ ਤੇ
0: ਕਈ ਕੋਟ ਦਰਸ਼ਨ ਪ੍ਰਾਪ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਇਕੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤ
1: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਨਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰਾਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲੇਖਾ ਨਾ ਗਨੈ ਜਗਦੀਸ਼
1: ਜਿਉ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹਿ ਦਿਨ ਰਾਤ
1: ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਅਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹਿ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਬਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਇਕ ਰੰਗ ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ
1: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਿਰਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗਏ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ
0: ਫਿਰਦਾ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋਂ ਛੁਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਵ
0: ਕਰਨ ਕਰਾਵਨ ਸਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਣ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਵ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੇ ਦੁਖਨ ਹਾਰ ਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਹ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦ ਖਿਣ ਟਿਕਣ ਨਾ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੀ ਨਿੰਦ ਕੋ ਸਰਬ ਰੋਗ ਸੰਤ ਕੀ ਨਿੰਦ ਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆਗ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅਜ ਬੀਚ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਈਧਨ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੀਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲਿਆ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਈ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਵਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਛ ਨਾਹੀ ਹਾਰ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਨੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਨ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਤੁਤ ਕੀ ਹੋ ਸੋਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰਤ ਸੁਹੇਲਾ ਨੇ ਡੁਲਾਵੈ
0: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆ ਕਰ तारी तारी सब सिस्टर
0: आपे आप सगल मह आप अनक जुगत राज थापो थाप
1: अवनाशी नाए किच खंड तारन तार रिओ ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो शोभावंत सगल संसार उदरे तनमंत
0: प्रभु के सेवक सगल उदाहरण प्रभु के सेवक दुख विसारन
1: आपे मेल लय कृपाल गुर का सजो पै निहाल
0: उनकी सेवा सोई लागे जिसनो कृपा करे बड़ भागे
1: नाम जपत पावे विश्राम नानक तिन पुरख को तुम कर मान
0: जो किच करे सो प्रभु कै रंग सदा सदा सह हर संग
1: सह सुबह होवे सो होए करने हार पछाण सोए
0: प्रभु का किया जन मीठ लगाना जैसा सत ऐसा दृष्टाना
1: जिसते उपजे तिस महे सुमाए ओए निधान ओए सुख निदान उन्हु बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भगत जना कै मन विश्राम अठ चौदह श्लोक
0: सर्व कला भरपूर प्रभु बिरथा जानन हार जा कै स्मरण उदरिय नानक तिस बलिहार सत नाम श्री वाहिगुरु अष्टपदी
1: टूटी गंडन हार गोपाल सर्व जिया आपे प्रतपाल
0: सगल की चिंता जिस मन माहे तिस्ते बिरथा कोई नाहे
1: रे मन मेरे सदा हर जाप अवनाशी प्रभा पे आप
0: आपन की आ कछु न होए जी सौ प्राणी लोचै कोए
1: तिस बिन नाही तेरे किच काम गत नानक जप एक हर नाम
0: रूपवंत होए नाही मोह है प्रभु की जोत सगल घट सो है
1: तनवंता होए क्या को गर्भ है जा सब की तिसका दिया दरब है
0: अत सूरा जे को कहावै प्रभु की कला बिना कहतावै
1: जे को होए बह दातार तिस दिन हार जाने गवार
0: जिस गुर प्रसाद टूटै हो रोग नानक सूजन सदा अरोग
1: ज्यो मंदिर को था मैं थमन त्यों गुर का शब्द मने अस्थमन
0: ज्यो पाखान नाव चढ़ता रह प्राणी गुर चरण लागत निस्तार है
1: ज्यो अंत का दीप प्रगास गुर दर्शन देख मन होए बिगास
0: ज्यो महाउद्यान मह मार्ग पावे त्यों साधु संग मिल जोत प्रगटावे
1: इन संतन की बाछो तूर नानक की हर लोचा पूर
0: मन मूर्ख काहे बिल लाइए पूर्व लिखे का लिखिया पाइए
1: दुख सुख प्रभ देवन हार अवर त्या तू तसै चितार
0: जो कछ करे सोई सुखमान भूला काहे फिरे अजान
1: कौन बसताई तेरा संग लपट रहे हो रस डूबी पतंग
0: राम नाम जा फिर दे माहे नानक पद सेती कर जाहे
1: जिस वखर को लेन तू आया राम नाम संतन घर पाया
0: ताजब मान ले हो मनमूल राम नाम हिरदे महतूल
1: लाद खेप संत संचाल अवर

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਓ ਫਿਰ ਆਪਾਂ ਬੱਚਿਆਂ ਦੇ ਕੋਲੋਂ ਭਾਈ ਚੁਟਕਲੇ ਸੁਣਦੇ ਹਾਂ ਅਤੇ ਹੱਸਦੇ ਹਾਂ ਅਤੇ ਅੱਜ ਦੇ ਦਿਨ ਨੂੰ ਆਪਾਂ ਥੋੜ੍ਹਾ ਜਿਹਾ ਹੋਰ ਵਧੀਆ ਬਣਾਉਂਦੇ ਹਾਂ ਅਤੇ ਹੱਸ ਹੱਸ ਕੇ ਠੰਡ ਵੀ ਆਪਾਂ ਦੂਰ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਉੱਠ ਪਏ ਹੋਗੇ ਜੁੜ ਚੁੱਕੇ ਹੋਗੇ ਅਤੇ ਹੱਸਣ ਦੇ ਲਈ ਤਿਆਰ ਫਿਰ ਤਿਆਰ ਹੋ ਗਏ। ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਚੁਟਕਲੇ ਨਵੇਂ ਹੋਣ ਪੁਰਾਣੇ ਹੋਣ ਬੁਝਾਰਤਾਂ ਹੋਣ ਬੱਚਿਆਂ ਦੀਆਂ ਉਹਨਾਂ ਗੱਲਾਂ ਦੇ ਉੱਤੇ ਜ਼ਰੂਰ ਜ਼ਰੂਰ ਆਪਾਂ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾ।
1: ਕੈਸੇ ਹੋ? ਇਹ ਮੋਗੈਂਬੋ ਹੋ ਗਿਆ ਥੋੜ੍ਹਾ। ਮੈਂ ਕੋਈ ਨਹੀਂ ਬੱਚੋ, ਮੈਂ ਨਾ ਦਸੰਬਰ ਤੱਕ ਸੈੱਟ ਕਰ ਲੂੰਗਾ ਕਿਸ ਤਰੀਕੇ ਨਾਲ ਸੈਂਟਾ ਹੱਸਦਾ। ਅੱਜ ਥੋੜਾ ਜਿਹਾ ਮੋਗੈਂਬੋ ਹੋ ਗਿਆ ਥੋੜਾ ਟੱਚ।
0: ਸੈਂਟਾ ਵੇ ਕੋਈ ਠੰਡ 'ਚ ਤਾਂ ਇੱਦਾਂ ਹੀ ਹੱਸਦਾ ਹੋਊਗਾ।
1: ਹਾਂ ਸਹੀ ਗੱਲ, ਨਹੀਂ ਉਹਨੂੰ ਠੰਡ ਲੱਗਦੀ ਹੋਊਗੀ ਵੈਸੇ, ਉਹ ਤਾਂ ਰਹਿੰਦੇ ਠੰਡੇ ਏਰੀਏ 'ਚ।
0: ਨਹੀਂ ਉੱਦਾਂ ਲੱਗਦੀ ਹੋਣੀ ਆ, ਤਾਂਹੀਓ ਤਾਂ ਲੂੰਬੀ 'ਚੋਂ ਲੰਘਦਾ ਪਹਿਲਾਂ ਵੀ ਗਰਮ ਹੋਣ ਲਈ।
1: ਸਮਾਰਟ, ਆਹ ਗੱਲ ਕੀਤੀ ਹੈ ਸਹੀ। ਦੇਖੋ ਬੱਚਿਆਂ ਨੂੰ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਸਾਡੇ ਥਰੂ।
0: ਦੱਸੋ ਐਵੇਂ ਥੋੜ੍ਹੀ, ਉਹ ਤਾਂ ਠੰਡ 'ਚ ਆਉਂਦਾ ਵਾ ਤਾਂ ਹੀ ਤਾਂ ਉਹ ਲੂੰਬੀਆਂ 'ਚ ਵੜਦਾ ਫਿਰਦਾ। ਦੀਵਾਲੀ ਤੇ ਆਪਾਂ ਬੂਹੇ ਖੁੱਲੇ ਛੱਡਦੇ ਹਾਂ, ਜੋ ਵੀ ਬੂਹੇ ਖੁੱਲੇ ਛੱਡਦੇ ਨੇ ਉਧਰੋਂ ਦੀ ਆ ਜਾਏ, ਉਹਨੂੰ ਕੀ ਲੋੜ ਹੈ ਲੂੰਬੀ ਥਾਣੀ ਆਉਣ ਦੀ।
1: ਆਹ ਗੱਲ ਤੇ ਸਹੀ ਹੈ, ਇਹਦੇ ਤੇ ਡਿਸਕੋਰਸ ਕੀਤਾ ਜਾਣਾ ਚਾਹੀਦਾ ਕਦੀ, ਪੂਰਾ ਪੂਰਾ ਲੰਮਾ ਚੌੜਾ ਦੋ ਚਾਰ ਘੰਟੇ।
0: ਨਹੀਂ ਇੰਨਾ ਕੀ ਬੜਾ ਵਾ, ਉਹ ਆਪਾਂ ਬੱਚਿਆਂ ਵੱਲੋਂ ਵਸਦੇ ਹਾਂ ਤੇ ਸੁਣਦੇ ਹਾਂ ਬੱਚਿਆਂ ਦੇ ਕੋਲੋਂ ਪਿਆਰੀਆਂ ਪਿਆਰੀਆਂ ਗੱਲਾਂ ਚੁਟਕਲੇ। ਤੇ ਮੈਂ ਪਹਿਲਾਂ ਵੇਖਾਂ ਵੀ ਕੌਣ ਕੌਣ ਆਇਆ ਤੇ ਅੱਜ ਤੇ ਨੰਬਰ ਹੀ ਲੈ ਗਏ ਬੱਚੇ।
1: ਅੱਛਾ
0: ਅੱਜ ਤੇ ਇਉਂ ਲੱਗ ਰਿਹਾ ਵੀ ਜਿੱਦਾਂ ਸਕੂਲ ਲੱਗ ਗਿਆ ਹੁੰਦਾ ਵਾਪਸ।
1: ਅੱਛਾ ਮੇਲਾ ਪੂਰਾ। ਹਾਂ
0: ਤੇ ਸਾਡੇ ਨਾਲ ਅਰਨਵ ਆ ਜਾਂਦਾ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ।
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਵੀਰੇ। ਸਤਿ
0: ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਚਾਲ ਹੈ?
2: ਵਧੀਆ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਠੀਕ ਆ, ਤੁਸੀਂ ਸੁਣਾਓ ਠੰਡ ਦਾ ਕੀ ਹਾਲ ਆ?
2: ਠੰਡ ਦਾ ਹਾਲ ਬੁਰਾ ਹੀ ਆ।
1: ਓਹੋ, ਕੀ ਕਹਿੰਦੀ ਹੈ?
2: ਠੰਡ ਜ਼ਿਆਦੀ ਹੋਈ ਹੈ।
1: ਅੱਛਾ ਜ਼ਿਆਦੀ
0: ਹੋਈ ਹੈ ਨਾ। ਅੱਛਾ ਤੁਹਾਡਾ ਬੈਸਟ ਤਰੀਕਾ ਕੀ ਆ ਠੰਡ ਨੂੰ ਮੈਨੇਜ ਕਰਨ ਦਾ, ਕੋਈ ਆਈਡੀਆ ਦੱਸ ਸਕਦੇ ਹੋ?
2: ਹੱਲੋ, ਗਰਮ ਸੂਟ ਪਾ ਲੈਣਾ। ਉੱਤੋਂ ਹੋਰ ਕੱਪੜੇ ਪਾ ਲੈਣੇ। ਰਜਾਈ 'ਚ ਬੈਠੇ ਰਹੋ ਹੀਟਰ ਲਾ ਕੇ।
0: ਕੰਮ ਮੰਮੀ ਕਰੇ?
1: ਕੰਮ ਹੁੰਦੇ ਰਹਿਣੇ ਯਾਰ, ਕਿਹਾ ਕਿ ਰਜਾਈ ਨੀ ਛੱਡਣੀ।
0: ਇੰਨਾ ਕੁਛ ਅੱਛਾ ਤੁਸੀਂ ਵੀ ਕਰਦੇ ਹੋ? ਨਹੀਂ ਅੱਜ ਤੁਸੀਂ ਬੈਸਟ ਆਪਣੇ ਆਈਡੀਆਜ਼ ਦੱਸਣੇ ਵੀ ਕਿੱਦਾਂ ਠੰਡ ਨੂੰ ਮੈਨੇਜ ਕੀਤਾ ਜਾਵੇ।
1: ਗੁੱਡ ਗੁੱਡ ਗੁੱਡ,
0: ਤੁਸੀਂ ਕਿੱਦਾਂ ਕਰਦੇ ਹੋ, ਕੀ ਸੁਣਾਓਗੇ ਫਿਰ? ਅੱਜ
2: ਅੱਜ ਸੁਣਾਉਂਗਾ ਇੱਕ ਬੋਲੀ।
0: ਓਕੇ
1: ਲਿਆਓ ਜੀ।
2: ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਰੂਹ, ਥੋੜੀ ਥੋੜੀ ਮੈਂ ਵਿਗੜੀ,
0: ਬਹੁਤਾ ਵਿਗੜ ਗਿਆ ਤੂੰ, ਥੋੜੀ ਥੋੜੀ ਮੈਂ ਵਿਗੜੀ,
2: ਬੋਤਾ ਵਿਗੜ ਗਿਆ ਤੂੰ।
0: ਨਹੀਂ ਇੱਦਾਂ ਨੀ ਪੜ੍ਹਨੀ, ਨੀ ਫੁੱਫੂ ਫੁੱਫੂ ਫੁੱਫੂ ਫੁੱਫੂ ਫੁੱਫੂ ਫੁੱਫੂ ਫੁੱਫੂ
1: ਫੁੱਫੂ ਫੈਨ।
0: ਬੋਲੀ ਤੁਸੀਂ ਬੋਲੀਆਂ ਨੂੰ ਨੀ ਪਾਉਂਦੇ ਯਾਰ, ਤੁਸੀਂ ਨਾ ਪੜ੍ਹ ਕੇ ਸੁਣਾ ਦਿੰਦੇ ਜਿਵੇਂ
1: ਇਸ ਤਰ੍ਹਾਂ ਕਿ ਤੁਸੀਂ ਪਰਫਾਰਮ ਕਰਕੇ ਦਿਖਾਵਾ ਲਿਖੀ ਹੈ।
0: ਆਹੋ ਏਦਾਂ ਦੀ ਵਿਆਹ ਤੇ, ਏਦਾਂ ਦੀ ਵਿਆਹ ਤੇ ਪਾਓਗੇ ਤੇ ਭੂਆ ਨੇ ਲੜ ਪੈਣਾ।
1: ਅੱਛਾ
0: ਮੰਨਤ ਤੇ ਫਤਿਹ, ਥੈਂਕ ਯੂ, ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਮੰਨਤ ਜੀ,
1: ਕਿਵੇਂ ਹੋ ਜੀ?
0: ਅਸੀਂ ਠੀਕ ਹਾਂ ਬਸ ਯਾਰ, ਤੁਸੀਂ ਫਤਿਹ ਨੂੰ ਵਾਰੀ ਨੀ ਪਹਿਲਾਂ ਦਿੰਦੇ?
1: ਆਹੋ ਮੈਂ ਨੋਟ ਕੀਤਾ ਵੈਸੇ, ਹੈ ਨਾ, ਕਦੇ ਵੀ ਨੀ ਹੁੰਦਾ ਇਸ ਤਰ੍ਹਾਂ ਥਰੂ ਆਊਟ ਵੀਕ।
0: ਉਹ ਨਿੱਕਾ ਤਾਂ ਕਰਕੇ ਮਿਊਟ ਕਰ ਲੋ ਫੋਨ, ਤੇ ਜਦੋਂ ਤੁਹਾਡੀ ਵਾਰੀ ਆਊਗੀ ਤੇ ਫੇਰ ਤੁਸੀਂ ਅਨਮਿਊਟ ਕਰਕੇ ਤੇ ਫੇਰ ਕਰਿਓ, ਤੁਹਾਡੀ ਨਾ ਵਾਪਸ ਆਉਂਦੀ ਆ ਆਵਾਜ਼ ਸਾਨੂੰ ਕਈਆਂ ਦੀ ਵਿੱਚ। ਤੇ ਮੰਨਤ, ਤੁਸੀਂ ਠੰਡ ਨੂੰ ਕਿੱਦਾਂ ਮੈਨੇਜ ਕਰਦੇ ਹੋ? ਹੈ ਕਿਦਾਂ ਬਿਸਤਰੇ ਚ ਸੌ ਕੇ ਆਏ
1: ਸੀਧੀ ਬਾਤ ਨੋ ਬਕਵਾਸ
0: ਵੈਰੀ ਨਾਈਸ ਆਹ ਤੇ ਬਹੁਤ ਵਧੀਆ ਤਰੀਕਾ ਪਰ ਜੇ ਤੁਸੀਂ ਜਾਗਦੇ ਹੋ ਮਨ
1: ਜੇ ਬੰਦਾ ਜਾਗਦਾ ਪਿਆ ਫੇਰ ਬੰਦਾ ਕੀ ਕਰੇ
0: ਹੋਰ ਦਿਨੇ ਜੇ ਠੰਡ ਹੋ ਜੇ ਤੇ ਫੇਰ
2: ਚੱਕਰ
1: ਪੈ ਗਿਆ ਬਈ ਮੈਂ ਸੁਣਿਆ ਬਹੁਤ ਵਧੀਆ
0: ਚਾਹੀਦਾ ਮੰਨਤ ਵੀ ਜੇ ਮੰਨ ਲਓ ਤੁਸੀਂ ਗਏ ਹੋ ਟਿਕਟ ਖਰਚ ਕੇ ਤੇ ਉੱਥੇ ਮੰਨ ਲਓ ਜੇ ਬਰਫ਼ ਨਹੀਂ ਪਈ ਤੇ ਉਹ ਤੁਹਾਨੂੰ ਕਹਿਣ ਵੀ ਸੋਰੀ ਬਰਫ਼ ਨਹੀਂ ਪਈ ਤੁਸੀਂ ਫੇਰ ਆ ਜਾਓ ਕਿਸੇ ਦਿਨ ਫ੍ਰੀ ਹਨਾ
1: ਗੁੱਡ
2: ਹਾਂਜੀ ਨਾਲੇ ਉਹ ਕੋਈ ਬਾਰ ਕੋਡ ਜਿਹਾ ਦੇ ਦੇਣਾ ਵੀ
0: ਬਰਫ ਦੀ ਟਿਕਟ ਵੇਚੀ ਆ ਉੱਥੇ ਬਰਫ ਹੀ ਨੀ ਹੈਗੀ ਇਹ ਕੋਈ ਗੱਲ ਹੋਈ ਦੱਸ
1: ਮਾੜੀ ਗੱਲ
0: ਚਲੋ ਹੈ ਨੀ ਵੇ ਕੀ ਸੁਣਾਓਗੇ ਫਿਰ ਅੱਜ
2: ਮੈਂ ਸੁਣਾਉਗੀ ਇੱਕ ਬੋਲੀ
0: ਇੱਕ ਬੋਲੀ ਓਕੇ
1: ਬੋਲੀ

0: ਆ ਤੇ ਬੜੀ ਵਧੀਆ ਬੋਲੀ ਸੀ ਮੰਨਤ,
1: ਥੈਂਕ ਯੂ।
0: ਹਾਂ ਕੀ ਹੋਇਆ, ਭੁੱਲ ਗਈ ਸੀ?
2: ਕਨਫਿਊਜ਼ ਹੋ ਗਈ ਹਲਕੀ।
0: ਓ ਧਿਆਨ ਕਿਸੇ ਹੋਰ ਪਾਸੇ ਨਾ,
2: ਕੋਈ ਗੱਲ ਨੀ, ਹੁੰਦਾ ਰਹਿੰਦਾ।
0: ਮੰਨਤ ਬੋਲੀ ਸੁਣਾਉਣ ਡਈ, ਉਧਰ ਮੰਮਾ ਪਿੰਨੀ ਲੈ ਕੇ ਆ ਗਏ ਤੇ ਮੰਨਤ ਭੁੱਲ ਗਈ।
2: ਆਏ ਹਾਏ,
1: ਫਤਿਹ
0: ਸਿੰਘ ਜੀ
1: ਮੈਂ ਵਧੀਆ, ਤੁਸੀਂ ਕਿਵੇਂ ਹੋ?
2: ਬੈਸਟ ਯਾਰ, ਵਧੀਆ ਵਧੀਆ ਵਧੀਆ ਵਧੀਆ, ਕੀ ਚੱਲੀ ਜਾਂਦਾ ਪਿਆ? ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਸਰਦੀ,
0: ਠੰਡ ਨੂੰ ਕਿੱਦਾਂ ਮੈਨੇਜ ਕਰਦੇ ਹੋ? ਜਦੋਂ ਠੰਡ ਲੱਗੇ ਤਾਂ
1: ਠੰਡ ਨੂੰ ਮੈਂ ਮੈਨੇਜ ਕਰਦਾ, ਜੇ ਆਪਾਂ ਕਿਤੇ ਬਾਹਰ ਗਏ ਤੇ ਘਰੇ ਨਹੀਂ ਗਏ ਤੇ ਫਿਰ ਆਪਾਂ ਗਰਮ ਕੱਪੜੇ ਨਹੀਂ ਪਾ ਸਕਦੇ, ਤਾਂ ਫਿਰ ਤੁਸੀਂ ਅੰਦਰ ਹੀ ਆ ਕੇ ਕਿਤੇ ਚਲ ਜਾਓ।
0: ਅੱਛਾ ਅੰਦਰ ਚਲ ਜਾਓ, ਅੰਦਰ
1: ਜਗ੍ਹਾ ਵੀ ਆ ਸਕਦੇ।
0: ਆ ਵੀ ਠੀਕ ਆ, ਤੇ ਜੇ ਅੰਦਰ ਨਾ
1: ਹੀਟ ਲੱਗੀ ਹੋਵੇ।
0: ਹਾਂ ਆ ਵੀ ਆ ਵੀ ਆ, ਗੁੱਡ ਆਈਡੀਆ,
2: ਇਹ ਗੁੱਡ ਆਈਡੀਆ ਯਾਰ, ਇਹ ਵੀ ਸਾਡੇ ਮਾਈਂਡ 'ਚ ਨਹੀਂ ਆਉਂਦਾ, ਅਸੀਂ ਬਾਹਰ ਹੀ ਰਹਿੰਦੇ ਨੇ।
0: ਤੇ ਜੇ ਅੰਦਰ ਨਾ ਹੋਵੇ ਲੱਗੇ ਤੇ ਲੌਂਗ ਟਰਮ ਜੇ ਸਾਰਾ ਦਿਨ ਤੁਸੀਂ ਬਾਹਰ ਹੀ ਰਹਿਣਾ ਮੰਨ ਲਓ, ਫਿਰ
1: ਗੱਡੀ ਸਾਰਾ ਦਿਨ ਰੋ ਜਾਂ ਘਰੇ ਚਲ ਜਾਓ ਤੇ ਡਰਾਈਵ ਥਰੂ ਲੈ ਕੇ ਕੁਛ ਖਾਣ ਨੂੰ ਲੈ
2: ਆਏ। ਗੁੱਡ ਆਈਡੀਆ,
0: ਗੁੱਡ ਗੁੱਡ ਗੁੱਡ ਗੁੱਡ। ਜਾਂ ਫਿਰ ਇੱਕ ਹੋਰ ਆਈਡੀਆ ਹੈਗਾ, ਤੁਸੀਂ ਨਾ ਦੌੜ ਦੌੜ ਲਾ ਲਓ, ਖੇਡ ਲਓ।
2: ਹਾਂ
0: ਹਾਂ, ਰਨਿੰਗ ਰਨਿੰਗ ਕਰ ਲਓ, ਛੂਣ ਛਪਾਈ ਖੇਡ ਲਓ,
2: ਫਿਰ ਬਾਡੀ ਵਾਰਮ ਅਪ ਹੋ ਜਾਂਦੀ ਨਾ, ਫਿਰ ਸਰਦੀ ਨਹੀਂ ਲੱਗਦੀ, ਠੰਡ ਨਹੀਂ।
0: ਹਾਂ ਫਤਿਹ,
1: ਹਾਂਜੀ
0: ਹਾਂ। ਤੇ ਜਾਂ ਇੱਕ ਹੋਰ ਆਈਡੀਆ ਹੈਗਾ, ਤੁਸੀਂ ਲੜ ਲਓ ਨਾ ਤਾਂ ਵੀ ਠੰਡ ਹਟ ਜਾਂਦੀ।
2: ਲੈ
0: ਲੜ ਕੇ ਵੇਖੋ, ਠੰਡ ਲੱਗਦੀ ਨੀ।
2: ਅੱਜ ਇੱਦਾਂ ਕਰੋ, ਐਕਸਪੈਰੀਮੈਂਟ ਕਰੋ ਤੇ ਫਿਰ ਕੱਲ ਦੱਸਿਓ, ਹਨਾ ਕੱਲ ਮੰਡੇ ਮੰਡੇ। ਹਾਂ ਮੰਡੇ ਦੱਸਿਓ।
1: ਅਈ ਤੇ ਕਹਿੰਦੇ ਕਿਹੜੀਆਂ ਕਿਹੜੇ ਰੰਗ ਦੀਆਂ ਸੀ ਕੱਲ?
0: ਕਿਹੜੇ ਰੰਗ ਦੀਆਂ?
1: ਬਰਾਊਨ ਰੰਗ ਦੀਆਂ।
0: ਓ ਫਿਰ ਅਲਸੀ ਵਾਲੀਆਂ ਆਈਆਂ ਤੇ ਜਾਂ ਫਿਰ ਆਟੇ ਵਾਲੀਆਂ।
2: ਆਟੇ ਵਾਲੀਆਂ ਹੋਣੀ, ਮੇਰਾ ਵੋਟ ਆਟੇ ਵਾਲਾ ਬਈ।
0: ਆਟੇ ਵਾਲੀਆਂ, ਓਕੇ, ਪੰਜੀਰੀ ਵਾਲੀਆਂ।
2: ਹਾਂ
0: ਫਤਿਹ ਕੀ ਸੁਣਾਓਗੇ?
1: ਮੈਂ ਸੁਣਾਉਂਗਾ ਗਾਣਾ।
0: ਭੁੱਲ ਗਿਆ ਰੱਬਾ, ਭੁੱਲ ਗਿਆ ਰੱਬਾ,
2: ਕੀ ਕਰਾਂ ਰੱਬਾ, ਕੀ ਕਰਾਂ ਰੱਬਾ,
0: ਠੰਡ ਬੜੀ
1: ਰੱਬਾ, ਕਿਉਂਕਿ ਪਿੱਛੇ ਬਾਜ ਹੁੰਦੀ ਆ।
0: ਓਹੋ ਮੈਂ ਇਸੇ ਕਰਕੇ ਕਹਿੰਦਾ ਵਾ ਭਾਈ, ਤੁਸੀਂ ਨਾ ਆਵਾਜ਼ ਬੰਦ ਮਿਊਟ ਕਰ ਲਿਆ ਕਰੋ। ਫਤਿਹ ਸਾਡੇ ਸਿੰਗਰ ਨਾ
2: ਉਹਨੂੰ ਇਸ਼ੂ ਹੋ ਗਿਆ ਨਾ, ਫਿਰ
0: ਡਿਸਟਰਬ ਹੋ ਜਾਂਦੇ ਆ। ਪਰ ਸੋਹਣਾ ਬੋਲਿਆ ਯਾਰ ਤੁਸੀਂ,
2: ਵੈਰੀ ਨਾਈਸ।
0: ਤੇ ਇਹ ਤੇ ਆਪਣਾ ਉਹਦਾ ਨਹੀਂ ਆ, ਜੱਸੜ ਦਾ ਨਹੀਂ ਆ ਗਾਣਾ?
1: ਹਾਂਜੀ।
2: ਅੱਛਾ ਉਹ ਬੱਲੇ,
0: ਜੱਸੜ ਦੀ ਫਿਲਮ ਆਈ ਹੋ ਯਾਰ,
2: ਤੁਸੀਂ ਫੈਨ ਹੋ ਜੱਸੜ ਦਾ?
0: ਹਾਂ ਯਾ, ਜੱਸੜ ਦਾ ਫੈਨ ਆ। ਜੱਸੜ ਦੀ ਕੱਲ ਫਿਲਮ ਲੱਗੀ ਸੀ, ਵੇਖ ਹੋਣੀ ਸੀ ਤੁਸੀਂ?
1: ਨੈਕਸਟ ਵੀਕ ਲੱਗਣੀ ਆ ਤਾਂ।
0: ਜਦੋਂ ਜੱਸੜ ਦਾ ਸ਼ੋਅ ਸੀ ਉਦੋਂ ਗਏ ਸੀ ਤੁਸੀਂ? ਅੱਛਾ ਵੇਖ ਕੇ ਆਏ ਸੀ? ਬੱਲੇ ਫਤਿਹ, ਫਿਰ ਤੇ ਵਾਕਈ ਫਤਿਹ
2: ਫਿਰ ਤੇ ਫੈਨ ਆ ਜੀ,
0: ਵੱਡਾ ਫੈਨ ਆ। ਥੈਂਕ ਯੂ ਫਤਿਹ,
2: ਥੈਂਕ ਯੂ,
1: thank you, have a nice day, bye
0: thank
2: bye bye bye
0: you, bye bye bye bye bye bye, thank you, next Saturday naal hai teg, sasrikal teg, tusi aune ro,
1: sasrikal uncle ji, sasrikal uncle ji,
2: sasrikal, sasrikal,
0: sasrikal teg, teg je to tanu thand lagdi kidda manage karde hunde tusi?
1: ਮੈਂ ਕੰਬਲ ਵਿੱਚ ਬੈਠਦੀ ਹੁੰਦੀ ਆ, ਜੇ ਕੰਬਲ ਸਾਰੇ ਥੈਲ ਲੱਗੇ ਹੋਏ ਨੇ ਤੇ ਫਿਰ ਬਾਥਰੂਮ ਬਾਹਰ ਆਉਂਦੀ ਆ।
3: ਓਏ ਗੁੱਡ ਇਹ ਤਾਂ ਆਈਡੀਆ ਹੀ ਨਹੀਂ ਆਇਆ ਕਦੀ ਸਾਨੂੰ ਗੁੱਡ ਆਈਡੀਆ
0: ਆਹ ਸਭ ਤੋਂ ਬੈਸਟ ਆਈਡੀਆ
3: ਵੈਰੀ ਗੁੱਡ ਤੇਗ
0: ਵੀ ਜੇ ਕੰਬਲ ਤੈਅ ਲੱਗੇ ਮੰਨ ਲਓ ਸਾਰੇ
3: ਗੁੱਡ ਯਾਰ ਗੁੱਡ
0: ਹਾਂ ਵੀ ਗੁੱਡ
3: ਇਹ ਆਈਡੀਆ ਇਹ ਖੁਦ ਨੂੰ ਆਇਆ ਕਿ ਇਹ ਮੰਮੀ ਮੰਮੀ ਦਾ ਆਈਡੀਆ ਇਹ
1: ਖੁਦ ਨੂੰ ਆਇਆ
3: ਓਏ ਵੈਰੀ ਸਮਾਰਟ ਯਾਰ ਵੈਰੀ ਗੁੱਡ ਵੈਰੀ ਗੁੱਡ
0: ਗੁੱਡ ਗੁੱਡ ਗੁੱਡ ਗੁੱਡ ਗੁੱਡ ਤੇ ਕੀ ਸੁਣਾਓਗੇ ਫਿਰ ਅੱਜ
1: ਅੱਜ ਮੈਂ ਸੁਣਾਉਂਗੀ ਇੱਕ ਬੋਲੀ
0: ਇੱਕ ਬੋਲੀ ਓਕੇ
1: ਸਸਤਰ ਦੀ ਪਕੌੜੀ ਪਕੌੜੀ ਨਾ ਆਵਣੀ ਤੂੰ ਆਉ ਪਕਾਦਾਰੀ ਨਹੀਂ ਆਉ ਪਕਾਨੀ ਆਉ ਪਕਾਦਾਰੀ ਨਹੀਂ ਆਉ ਪਕਾਨੀ
0: ਆਉ ਆਉ
1: ਸਸਤਰ ਦੀ ਕਤਲੀ ਕਤਲੀ ਨਾ ਆਵਣੀ ਨੀ ਤੂੰ ਆਉ ਕਤਦਾਰੀ ਨਹੀਂ ਆਉ ਕਤ ਕਤਨੀ ਨੀ ਤੂੰ ਆਉ ਕਤਦਾਰੀ ਨਹੀਂ ਆਉ ਕਤ ਸੱਸ ਦੀ ਬੈਂਦਾ ਬੈਂਦਾ ਨਾ ਆਵੇ ਨੀ ਤੂੰ ਆਉ ਪਕਾਦਾ ਨੀ ਤੂੰ ਆਉ ਪਕੇ ਬੈਲ ਬਰਾਦਾਰੀਆ ਆਵੇ ਬੈਲ ਨੀ ਨੀ ਤੂੰ ਆਉ ਬੈਲ
3: ਯਾਦ ਕਿੱਦਾਂ ਕੀਤੀ ਤੁਸੀਂ
0: ਹੈ ਤੇਗ
1: ਯਾਦ ਕੀਤੀ ਫਿਰ ਮੈਨੂੰ ਸਿਖਾਤੀ
0: ਤੇ ਅੰਬਰ ਨੂੰ ਵੀ ਯਾਦ ਕਰੇਗੀ ਨੀ ਅੰਬਰ ਬੋਲਦੀ ਹੈਨਾ ਜੇ ਤੁਸੀਂ ਥੋੜੀ ਵੱਡੀ ਹੋ ਜੂਗੀ ਅੰਬਰ ਫਿਰ ਤੁਸੀਂ ਏਦਾਂ ਬਣਾ ਲਿਓ ਬੋਲ
1: ਹਾਂਜੀ
0: ਉਹ ਵੀ ਠੀਕ ਆ ਗੱਲ
3: ਸਹੀ ਹੋ ਗਈ ਹੰਟਿੰਗ ਕਿ ਨਹੀਂ ਕੀ ਟ੍ਰੈਜਰ ਹੰਟ ਹੁੰਦਾ
1: ਸਹੀ ਹੋ ਗਈ ਹੰਟਿੰਗ ਆਪਾਂ ਨੂੰ ਸਾਰਾ ਕੁਛ ਲੱਭ ਗਿਆ ਫਿਰ ਆਪਾਂ ਨੇ ਸੈਂਟੈਂਸ ਵੇਖੇ ਸੀ ਤੇ ਆਪਾਂ ਨੇ ਦੋ ਸੈਂਟੈਂਸ ਬਣਾਏ ਸੀ
0: ਸਿੱਖਿਆ
1: ਸਾਰੀ ਨਿਕਲ ਜਾਂਦੀ ਆ ਮੰਮਾ ਟ੍ਰਾਈ ਕਰਦੀ ਸੀ ਕਲਰ ਸੂਈ ਧਾਗਾ ਨਾਲ ਕਲਰ ਖਾਂਦੀ ਸੀ ਲੀਵਸ ਤੇ ਫਿਰ ਸਾਰਾ ਕੁਛ ਖੁੱਲ ਕੀਤਾ ਮੰਮਾ ਨੇ ਤੇ ਮੰਮਾ ਨੇ ਆਪ ਦਾ ਨੀ ਪੁੱਲ ਕੀਤਾ ਮੈਂ ਸਾਰਾ ਕੁਛ ਪੁੱਲ ਕੀਤਾ
0: ਤੁਸੀਂ ਫਿਰ ਦੁਬਾਰਾ ਬਣਾ ਲਿਓ ਨਾ ਹੁਣ
1: ਹਾਂਜੀ ਤੇ ਹੁਣ ਜਦੋਂ ਪਾਦੂ ਵਾਰੀ ਟ੍ਰਾਈ ਕੀਤਾ ਮੰਮਾ ਨੇ ਪਰ ਜਿਹੜੀ ਸ਼ੀਟ ਆ ਉਹ ਖਰਾਬ ਹੋ ਗਈ ਆ
0: ਤੁਸੀਂ ਵੀ ਅੱਜ ਜਦੋਂ ਮੰਮਾ ਰੋਟੀ ਬਣਾਉਣਗੇ ਨਾ ਜਦੋਂ ਮੰਮਾ ਵੇਲ ਲੈਣਗੇ ਤੁਸੀਂ ਫੇਰ ਪੇੜਾ ਬਣਾ ਦਿਓ
1: ਤੁਹਾਡਾ
0: ਦਿਨ ਵਧੀਆ ਵਧੀਆ ਰਵੇ ਪੁੱਤ ਥੈਂਕ ਯੂ ਤੁਸੀਂ ਇੰਨੀਆਂ ਪਿਆਰੀਆਂ ਪਿਆਰੀਆਂ ਗੱਲਾਂ ਤੁਸੀਂ ਸੁਣਾਉਂਦੇ ਹੋ ਸਵੇਰੇ ਸਵੇਰੇ ਤੇ ਸ਼੍ਰੇਆ ਤੁਸੀਂ ਆਉਂਦੇ ਰਹੋ
1: ਸੁੱਤੀ
3: ਹੋਣੀ ਹਜੇ ਖੰਗ ਨਾ ਆ ਨੀ ਰਹੀ ਨਾ
2: ਹਜੇ ਜਾਗੀ ਨਹੀਂ ਹੋਣੀ
0: ਤੁਹਾਡੀ ਆਵਾਜ਼ ਤੇ ਅੱਜ ਠੀਕ ਆ ਵੀਰੇ ਦੀ ਖੰਘ ਸੀ ਤੁਹਾਡੀ ਖੰਘ ਸੀ
1: ਮੇਰੀ
0: ਓਕੇ ਓਕੇ ਤੁਹਾਡੀ ਖੰਘ ਇਹ ਤਾਂ ਵੀਰੇ ਦੀ ਲੱਗਦੀ ਮੈਨੂੰ
2: ਵੀਕ ਵੀਕ ਹੋ ਗਈ ਹੈ ਚਲੋ ਠੀਕ ਹੋ ਜਾਊਗੀ ਅੱਜ ਨਹੀਂ ਤਾਂ ਕੱਲ ਤੱਕ ਹੋ ਜਾਊਗੀ ਠੀਕ
0: ਤੁਹਾਡੀ ਖੰਘ ਤੇ ਪਿੰਕ ਰੰਗ ਦੀ ਆ ਪਰ ਇਹ ਤੇ ਬਲੂ ਸੀ ਹੈਲੋ
2: ਹੈਲੋ ਹੈਲੋ
0: ਪਰ ਆ ਪਿੰਕ ਰੰਗ ਦੀ ਥੋੜੀ ਹੀ ਖੰਘ ਪਿੰਕ ਦੀ
2: ਮੈਨੂੰ ਤਾਂ ਪਿੰਕ ਲੱਗਦੀ
0: ਪਿੰਕ ਲੱਗੀ
2: ਨਹੀਂ ਨਹੀਂ ਪਿੰਕ ਹੀ
0: ਅੱਛਾ ਫਿਰ ਫਿਰ ਇਹਦੀ ਹੋਣੀ
2: ਨਹੀਂ ਨਹੀਂ ਇਹਦੀ ਆ ਇਹਦੀ ਆ ਇਹਦੀ ਆ ਬਈ
0: ਓਹੋ
1: ਚਲ ਵਾਈਟ ਕਲਰ ਦੀ ਆ
0: ਅੱਛਾ ਵਾਈਟ ਹੀ
2: ਓਕੇ
0: ਓਕੇ ਓਕੇ ਓਕੇ
2: ਸਾਨੂੰ ਭੁਲੇਖਾ ਲੱਗ ਗਿਆ
0: ਅਸੀਂ ਫਿਰ ਧਿਆਨ ਨਹੀਂ ਦਿੱਤਾ ਹਨਾ ਸ਼੍ਰੇਆ ਜਦੋਂ ਤੁਹਾਨੂੰ ਠੰਡ ਲੱਗਦੀ ਫਿਰ ਕੀ ਕਰਦੇ ਹੁੰਦੇ ਹੋ
2: ਅਲਮਾਰੀ
0: ਚ ਥਾਂ ਬਣ ਜਾਂਦੀ ਨਾਲੇ ਇੰਨੇ ਕੱਪੜੇ ਪਾ ਕੇ ਨਾਲੇ ਜੈਕਟ ਵੀ ਉੱਤੋਂ ਦੀ ਕੀ ਸੁਣਾਓਗੇ ਫਿਰ ਅੱਜ
1: ਇੱਕ ਡੱਬੀ ਵਿੱਚ ਬੱਠੇ ਦਾਣੇ
0: ਇੱਕ ਡੱਬੀ ਵਿੱਚ
1: ਬੱਠੇ ਦਾਣੇ ਬੱਤੀ ਦਾਣੇ ਆਣੇ
0: ਅੱਛਾ ਬੱਤੀ ਦਾਣੇ ਬੱਠੇ
2: ਓਕੇ ਡੱਬੀ ਜਾਣੇ ਸ਼ੁਰੂ ਹੋ ਗਏ ਵੀ ਬੜਾ ਮਾਡਰਨ ਹੋ ਗਿਆ ਜ਼ਮਾਨਾ
0: ਇੱਕ ਡੱਬੀ ਚ ਬੱਤੀ ਦਾਣੇ ਖਾਣ ਵਾਲੀ ਚੀਜ਼ ਆ
1: ਨਹੀਂ
2: ਇਹ ਅੱਗ ਲਾਉਣ ਵਾਲੀ ਚੀਜ਼ ਆ
0: ਅੱਗ ਲਾਉਣ ਵਾਲੀ ਚੀਜ਼
1: ਹਾਂਜੀ
0: ਅੱਗ ਲਾਉਣ ਵਾਲੀ ਚੀਜ਼
2: ਮੈਚਸ
0: ਆਰ ਯੂ ਸ਼ੋਰ
2: ਆਈ ਥਿੰਕ ਸੋ
0: ਨਾ
2: ਯੇ
0: ਨਹੀਂ ਕੁੜੀਏ
1: ਅੱਛਾ
2: ਬੱਲੇ ਬੱਲੇ ਦਿੱਲੀ
0: ਮਨੁ ਬਿੱਲੀ ਤੁਹਾਡੀ ਖੰਘ ਠੀਕ ਹੋ ਗਈ ਆ
2: ਥੋੜੀ ਜੀ ਹੋਰ ਅੱਜ ਹੋ ਜਾਊਗੀ
0: ਥੋੜੀ ਜੀ ਠੀਕ ਹੋ ਗਈ ਆ ਕਿ ਥੋੜੀ ਜੀ ਰਹਿ ਗਈ ਆ
1: ਥੋੜੀ ਜੀ
0: ਥੋੜੀ ਜੀ ਰਹਿ ਗਈ ਆ ਓਕੇ ਦਵਾਈ ਖਾਧੀ ਆ ਸਾਡੂ ਤੇ ਜਿਹੜਾ ਟੀਕਾ ਲਾਉਂਦੇ ਹੁੰਦੇ ਪਰ ਕਹੀਂ ਕਹਿੰਦੇ ਹੁੰਦੇ ਨਹੀਂ ਠੀਕ ਆ ਨਹੀਂ ਬਿਲਕੁਲ ਠੀਕ ਆ
2: ਨਾਲੇ
0: ਉਹਦਾ ਸਰੂਰ ਜਿਹਾ ਰਹਿੰਦਾ
2: ਦੁਨੀਆਂ ਨੂੰ ਵੱਖਰੇ ਚਸ਼ਮੇ ਨਾਲ ਦੇਖੋ ਗੁੱਡ
0: ਹਾਂਜੀ
2: ਹਾਂ ਚੁਟਕਲਾ
0: ਚੁਟਕਾ ਚੁਟਕਾ ਹਾਂਜੀ
2: ਇਹ ਪਟਨੀ ਨੇ ਤੰਗ ਕੀਤਾ ਪਿਆ ਪੱਟੀ ਨੂੰ ਬਹਿ ਨਹੀਂ ਦਿੰਦੀ
0: ਅਸੀਂ ਤੁਹਾਨੂੰ ਜਦੋਂ ਠੰਡ ਲੱਗਦੀ ਫਿਰ ਤੁਸੀਂ ਕੀ ਕਰਦੇ ਹੋ ਹੈਲੋ ਸੇਮ ਸੇਮ ਕੀ
2: ਐਨਰਜੀ ਨੀ ਵੇਸਟ ਕਰਦਾ ਬਈ ਮੁੰਡਾ ਟੂ ਇਨਰ ਅੱਛਾ ਤੁਸੀਂ ਵੀ ਸਕਾਰਫ ਤੇ ਹੈਟ ਵੀ ਲੈਂਦੇ ਹੋ ਫਿਰ
3: ਤੁਹਾਡੇ ਲਈ ਤਾਂ ਔਖਾ ਹੋ ਜਾਂਦਾ ਹੋਣਾ ਯਾਰ।
0: ਦੀਦੀ ਤੇ
1: ਪਿੰਕ,
0: ਪਰ ਦੀਦੀ ਨੇ ਤੇ ਆਪਣੇ ਦੱਸਿਆ, ਉਹਨੇ ਤੇ ਪਿੰਕ ਪਿੰਕ ਦੱਸਿਆ।
3: ਹਾਂ ਅੱਛਾ, ਫਿਰ ਇਹ ਵੀ ਪਿੰਕ ਪਿੰਕ ਪਾ ਲੈਂਦਾ ਹੋਊਗਾ ਨਾ ਸੇਮ ਡੇਰੀ ਵਾਂਗ।
0: ਨਹੀਂ ਦੀਦੀ ਤੇ ਪਾ ਲੈ,
1: ਲੈ ਲੋ ਹੈਟਸ ਪਾਂਦਾ,
3: ਓ
0: ਲੈ ਲੋ, ਅੱਛਾ
3: ਲੈ ਲੋ, ਮੇਰਾ ਹੀ ਫੇਵਰਟ ਕਲਰ,
0: ਥੈਂਕ ਯੂ, ਲੈ ਲੋ
3: ਤਰੱਕੀ ਹੋ ਗਈ ਬਾਈ, ਮਾਣੂ ਬਿੱਲੀ ਤਾਂ ਸਿੱਧਾ ਹੀ।
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਇੱਕ ਹੋਰ ਅਸੀਸ ਆ,
3: ਓ ਵਾਹ,
0: ਜਿਹੜੀ ਜਰਾਈ ਚੋਂ ਨਹੀਂ ਨਿਕਲੀ ਹਲੇ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੀ, ਸੱਚ ਤੇ ਤੁਸੀਂ ਟਾਈਮ ਦੇ ਨਾਲ ਹੀ ਆ ਗਏ।
1: ਤੁਸੀਂ ਕਿਹਾ ਸੀ ਫਿਰ ਮੈਂ ਉੱਠ ਗਈ।
0: ਥੈਂਕ ਯੂ,
3: ਬੋਲੀ ਇਸ ਤਰ੍ਹਾਂ ਹੀ ਹੈ ਕਿ ਤੁਹਾਡੇ ਕਹੇ ਤੇ ਉੱਠਣਾ ਪਿਆ।
0: ਥੈਂਕ ਯੂ ਪੁੱਤ, ਥੈਂਕ ਯੂ,
3: ਥੈਂਕ ਯੂ,
0: ਬੜੀ ਬੀਬੀ ਧੀ ਆ। ਅੱਜ ਸਵਖਤ ਉੱਠ ਕੇ ਮਜ਼ਾ ਆਇਆ ਕਿ ਨਹੀਂ ਆਇਆ?
1: ਹਾਂਜੀ
0: ਮਜ਼ਾ ਆਇਆ ਸਵਖਤ ਉੱਠ ਕੇ ਕਿ ਨਹੀਂ?
1: ਹਾਂਜੀ
3: ਮੇਰੀ ਵਾਰੀ ਹਾਂਜੀ ਕੀਤੀ।
1: ਯੈਸ
0: ਯੈਸ ਯੈਸ
3: ਯੈਸ,
0: ਕੀ ਕੀਤਾ ਉੱਠ ਕੇ?
1: ਨਾਨਾ ਜੀ ਦੇ ਰੂਮ ਚ ਬੈਠੇ ਸੀ ਹੀਟਰ ਦੇ ਮੂਹਰੇ।
0: ਅੱਜ ਤੇ ਸੀ ਸੇਤਾ ਲੱਗਦਾ।
1: ਹੁਣ ਮੈਂ ਕੱਲ ਮੰਮਾ ਦੇ ਚਾਰਜ ਹੋਣਾ ਸੀ, ਖਾ ਪੀ ਲਿਆ ਸੀ ਨਾ ਕੱਲ, ਤੇ ਫਿਰ ਮੈਂ ਕਿਹਾ ਸੀ ਨਾ ਵੀ ਮੈਂ ਟੋਸਟ ਖਾਣੇ ਸੀ ਬਾਅਦ ਚੋਂ।
0: ਹਾਂਜੀ ਹਾਂਜੀ ਹਾਂਜੀ,
1: ਬਾ ਹੋਰ ਮੈਂ ਚਾਹ
0: ਠੰਡ ਬੜੀ ਆ ਨਾ।
1: ਸਾਨੂੰ ਪਤਾ ਵੀ ਮੇਰੇ ਵੀਰਾ, ਮੇਰਾ ਵੀਰਾ ਕੋਲਜ ਤੋਂ ਸੀ ਬ੍ਰੈਡ ਲੈ ਕੇ ਆਉਣੇ, ਚੀਜ਼ ਲੈ ਕੇ ਆਉਣੇ, ਜੀ ਵੀਰਾ ਉੱਥੇ ਭੱਜ ਕੇ, ਉੱਥੇ ਕੋਲ ਭੱਜ ਕੇ ਮੰਮਾ ਦੀਵਿਦ ਅਕਾਊਂਟ ਚ ਥੋੜਾ ਜਿਹਾ ਮਨੀ ਪਾਉਂਦੇ, ਦੀਵਰਾ ਲੈ ਆਉਂਦਾ ਕੋਲ ਚੋਂ ਤੇ ਫਿਰ ਅਸੀਂ ਖਾ ਲੈ।
3: ਓਏ ਗੁੱਡਿਆ, ਵੈਰੀ ਰਿਸਪੌਂਸਿਬਲ
0: ਵੀਰਾ, ਵੱਡਾ ਹੋ ਗਿਆ ਵਾ,
3: ਗੁੱਡ ਗੁੱਡ।
0: ਤੇ ਹੋਰ ਦੋ ਇੱਕ ਦੋ ਸਾਲ ਆ ਫਿਰ ਅਸੀਸ ਨੇ ਵੀ ਲਾਇਆ, ਹੋਰ ਕੀ, ਫਿਰ ਅਸੀਸ ਨੇ ਵੀ ਲਾਇਆ ਕਰਨਾ ਨਾ ਹੁਣ ਜਦੋਂ ਵੱਡੀ ਹੋ ਗਈ।
3: ਅੱਛਾ, ਵੈਰੀ ਗੁੱਡ ਅਸੀਸ।
0: ਅਸੀਸ ਉੱਥੇ
1: ਤੇ ਮੈਂ ਵੀ ਫਿਰ ਮੰਗੂਗੀ,
0: ਜਿਹੜੀ ਥੱਲੇ ਥੱਲੇ ਸ਼ੈਲਫ ਤੇ ਚੀਜ਼ਾਂ ਉਹ ਤੇ ਲੈ ਹੀ ਆਇਆ ਕਰਨੀਆਂ ਨਾ ਅਸੀਸ ਨੇ,
1: ਜਿਹੜੀਆਂ
0: ਗੱਡੀ ਜੇ ਤੁਸੀਂ ਚਲਾ ਲੈਣੀ ਆ ਨਾ ਫਿਰ ਤਾਂ ਸਾਰੇ ਕੰਮ ਠੀਕ ਹੋ ਜਾਣੇ, ਫਿਰ ਤੇ ਤੁਸੀਂ ਇੱਥੇ ਵੀ ਆ ਜਾ ਕਰਨਾ ਗੱਡੀ ਚਲਾ ਕੇ। ਫਿਰ ਅਸੀਂ ਵੀ ਕਿਆ ਕਰਨਾ, ਅਸੀਸ ਦੀ ਗੱਡੀ ਆ ਗਈ। ਅਸੀਸ ਨੇ ਕਿਹੜੀ ਗੱਡੀ ਲੈਣੀ ਆ?
3: ਮੈਨੂੰ
0: ਲੱਗਦਾ ਜਦੋਂ ਜਿੰਨੇ ਚਿਰ ਨੂੰ ਅਸੀਸ ਨੇ ਵੱਡੀ ਹੋ ਕੇ ਲੈਣਾ ਨਾ ਲਾਇਸੈਂਸ, ਓਨੇ ਚਿਰ ਨੂੰ ਉੱਡਣ ਵਾਲੀ ਗੱਡੀ ਆ ਜਾਣੀ। ਅਸੀਸ ਆਪਾਂ ਉਹ ਲਵਾਂਗੇ ਤੁਹਾਨੂੰ ਨਾ, ਉੱਡਣ ਵਾਲੀ ਗੱਡੀ ਲੈ ਕੇ ਦੇਵਾਂਗੇ।
3: ਸੈਲਫ ਡਰਾਈਵਿੰਗ ਤਾਂ ਆ ਹੀ ਜਾਣੀ ਆ,
0: ਫਲਾਈ ਕਰਕੇ।
1: ਓਕੇ ਬਸ ਮੈਂ ਡਰਾਈਵ ਕਰੂੰ, ਉੱਡ ਕੇ ਮੈਨੂੰ ਸਾਰਾ ਕੁਝ ਦਿਖ ਜੂਗਾ ਮੈਂ ਜਾ।
0: ਹਾਂ ਤੁਸੀਂ ਫਲਾਈ ਕਰਨ ਵਾਲੀ ਗੱਡੀ ਲੈ ਕੇ ਰੱਖਿਓ।
1: ਮੈਂ ਕਰਕੇ ਫਲਾਈ ਆ
0: ਜੇ ਤੂੰ ਬੁਲਾਵੇ ਹਾਂ ਦਿਆ। ਇਹ ਤੁਹਾਨੂੰ ਤੇ ਆ ਵੀ ਆਉਂਦਾ ਹੈ
1: ਕਰਕੇ ਫਲਾਮਾ?
3: ਲੈ ਕਾਫੀ ਪੁਰਾਣਾ ਗਾਣਾ, ਮੈਨੂੰ ਯਾਦ ਹੈ
0: ਪੁਰਾਣਾ ਹੋ ਗਿਆ।
3: ਮੈਂ ਆਪ ਸ਼ਾਇਦ ਪਹਿਲੀ ਦੂਜੀ ਕਲਾਸ ਚ ਸੀ ਜਦੋਂ ਆਇਆ ਇਹ ਗਾਣਾ।
0: ਉਦੋਂ ਬਲੈਕ ਐਂਡ ਵਾਈਟ ਕੁੱਤੇ ਹੁੰਦੇ ਸੀ ਜਦੋਂ ਗਾਣਾ।
3: ਉਹ ਅੱਜ ਕੱਲ ਉਹਦੀ ਗੱਲਬਾਤ ਆ ਨਾ ਗਾਣੇ ਦੀ।
0: ਨਾਈਸ ਨਾਈਸ, ਸਾਰਾ ਕੁਛ ਜਾਣਦੀ ਹੈ ਕੁੜੀ, ਗਾਣੇ ਗੁਣਿਆਂ ਬਾਰੇ ਤੇ ਸਭ ਕੁਛ ਹੀ ਜਾਣਦੀ ਹੈ।
3: ਅੱਜ ਕੀ ਸੁਣਾਉਂਗੇ?
0: ਠੀਕ ਚਲੋ, ਕੀ ਸੁਣਾਓਗੇ ਫਿਰ? ਸਮਿਸੀ ਯਾਰਾ
1: ਤੁਸੀਂ ਭੁੱਲੇ ਗਏ ਮੈਨੂੰ ਕਹਿ ਲ ਫਿਰ ਮੈਂ ਵਿੱਚ ਵਾਜੂ, ਫਿਰ ਜੇ ਉਹ ਜਦੋਂ ਉਹਨਾਂ ਨੂੰ ਫਿਰ ਉਹਨਾਂ ਨੂੰ ਆਈ ਲਾਈਕ ਤੈ ਨੀ ਮਾਰ ਦਿੰਦੇ, ਫਿਰ ਮੈਂ ਆ ਜਿਹੜਾ ਹੀਟਰ ਆ ਪੋਰਟੇਬਲ ਵਾਲਾ, ਜਿਹੜਾ ਪੋਰਟੇਬਲ ਵਾਲਾ ਮੈਨੂੰ ਸਮਝ ਨੀ ਆ ਰਹੀ, ਜਿਹੜਾ ਟੇਬਲ ਤੇ ਰੱਖਦੇ ਹਨਾ, ਉਹ ਮੈਂ ਟੇਬਲ ਤੇ ਰੱਖ ਕੇ ਉਹਦੇ ਮੂਹਰੇ ਬੈਠ ਲਈ।
0: ਜੇ ਤੁਸੀਂ ਗਰਮ ਗਰਮ ਦੁੱਧ ਪੀ ਲੋ ਨਾ ਤਾਂ ਵੀ ਹੋ ਜਾਂਦੀ ਠੀਕ ਹੈ, ਠੰਡ ਕਿ ਨਹੀਂ ਹੈ, ਪਰ ਨਹੀਂ ਜੀ ਨੀ ਨਾ ਕਰਦਾ। ਚਾਹ ਵੇਖ ਕਿੱਡੀ ਖਿੜ ਕੇ ਮੰਮਾ ਦੀ ਚਾਹ ਦਾ ਮਜ਼ਾ ਮਾਰ ਰਹੀ
1: ਸੀ।
0: ਮੰਮਾ ਵੀ ਖਾ ਰਹੇ, ਓਕੇ ਓਕੇ।
2: ਅੱਜ ਅੱਜ ਚਾਹ ਈਟਿੰਗ ਹੋ ਰਹੀ ਆ, ਡਰਿੰਕਿੰਗ ਨਹੀਂ ਹੋ ਰਹੀ। ਓਕੇ
0: ਚਲੋ ਕੀ ਸੁਣਾਓਗੇ ਫਿਰ ਅੱਜ?
1: ਬੋਲੀ
0: ਓਕੇ ਬੋਲੀ ਓਕੇ ਬੋਲੀ
1: ਕਿਕਰਾ ਵੀ ਲੰਘ ਆਈ ਬੇਰੀਆ ਵੀ ਲੰਘ ਆਈ, ਕਿਕਰਾ ਵੀ ਲੰਘ ਆਈ ਬੇਰੀਆ ਵੀ ਲੰਘ ਆਈ, ਲੰਘ ਰੋ ਰਹਿ ਗਈ ਜੰਡ ਵੇ, ਮੈਂ ਗੁੱਤਲੀ ਗੁਨਾ ਦੀ ਐਵੇਂ ਨਾ ਟੱਬਰਾ
0: ਪੰਡ ਵੇ,
1: ਮੈਂ ਗੁੱਤਲੀ ਗੁਨਾ ਦੀ ਐਵੇਂ ਨਾ ਟੱਬਰਾ
0: ਪੰਡ ਵੇ,
1: ਮੈਂ ਗੁੱਤਲੀ ਗੁਨਾ ਦੀ ਐਵੇਂ ਨਾ
0: ਟੱਬਰਾ ਸਾਡੇ ਨਾਲ
2: ਚਾਹ
0: ਮੰਮਾ ਦੀ ਰਸ ਮੇਰਾ ਰਸ
2: ਥੈਂਕ ਯੂ ਇਹ ਨਾ ਅੱਜ ਕੱਲ ਜਿੱਦਾਂ ਉਹ ਸਾਰੀ ਯੂਟਿਊਬ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਆ ਜਾਂਦੀ ਨਾ ਕਿ ਵੀਡੀਓ ਚ ਇਹ ਕਿਹਾ ਗਿਆ, ਇਹ ਡਿਸਕ੍ਰਿਪਸ਼ਨ ਹੋ ਗਈ ਸਾਰੀ ਗੱਲ ਦੀ।
0: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਹੈ ਤਵਨੀਤ। ਸਤਿ ਸ੍ਰੀ ਅਕਾਲ ਤਵਨੀਤ, ਕੀ ਹਾਲ ਹੈ?
4: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਸੈਂਟਾ ਅੰਕਲ ਜੀ।
2: ਹੋ ਸਤਿ ਸ੍ਰੀ ਅਕਾਲ ਤਵਨੀਤ ਜੀ।
0: ਉਹ ਤਵਨੀਤ ਨਹੀਂ ਅੱਜ ਤੇ ਮੈਨੂੰ ਲੱਗਦਾ ਵਾ ਵੀ ਇਹ ਤੇ ਹੋਰ ਭੈਣੀ ਆ ਗਈ ਆ।
2: ਅੱਛਾ,
0: ਜਾਂ ਫਿਰ ਆਵਾਜ਼ ਬਦਲੀ ਜਾਂਦੀ ਹੋਵੇ?
2: ਨਹੀਂ
0: ਹੈ, ਵੱਡੀ ਕਰ ਲਈ ਆ
4: ਫਿਰ ਮੰਮਾ
0: ਠੰਡ ਕਿੱਦਾਂ ਮੈਨੇਜ ਕਰਦੇ ਹੋ?
4: ਕਦੀ ਜਦੋਂ ਮੀਂਹ ਪੈਂਦਾ ਅਸੀਂ ਲਿਵਿੰਗ ਰੂਮ ਚ ਕੰਬਲ ਸੁਛਾਉਂਦੇ ਦੋ ਤਿੰਨ, ਫਿਰ ਉਹਦੇ ਉੱਪਰ ਕੁਸ਼ਨ ਤੇ ਕਮਲ ਦੇ ਪਾਇਲ ਬਣਾਉਂਦੇ ਤੇ ਫਿਰ ਉਹਦੇ ਉੱਪਰ ਜੰਪ ਕਰਦੇ, ਔਰ ਜੇ ਬਾਲ ਧੁੱਪ ਹੈਗੀ ਤੇ ਥੋੜੀ ਜੀ ਹਵਾ ਹੈਗੀ ਅਸੀਂ ਮੰਜਾ ਦੇ ਉੱਪਰ ਕਮਲ ਤੇ ਕੁਸ਼ਨ ਛਾਂਦੇ ਤੇ ਫਿਰ ਉਹਦੇ ਉੱਪਰ ਲੰਬੇ ਲੰਬੇ ਪੈ ਜਾਂਦੇ।
2: ਅੱਛਾ,
0: ਕਾਫੀ ਕੁਛ ਕਰਨਾ ਪੈਂਦਾ ਹੈ।
2: ਗੁੱਡ ਗੁੱਡ ਗੁੱਡ, ਬਟ ਆਈ ਲਾਈਕ ਦੀ ਆਈਡੀਆ, ਵੈਰੀ ਗੁੱਡ ਆਈਡੀਆ।
0: ਨਾਈਸ ਨਾਈਸ ਨਾਈਸ, ਥੈਂਕ ਯੂ। ਕੀ ਸੁਣਾਓਗੇ ਫਿਰ ਅੱਜ?
4: ਇੱਕ ਬੁਝਾਲਤ।
0: ਓਕੇ
2: ਲਿਓ ਜੀ।
4: ਲਾਲ ਸੀ ਪੋਟਲੀ ਮੈਂ ਵੇਖ ਵੇਖ ਕੁਛ ਹੋਵਾ, ਹੱਥ ਲਾਵਾ ਤਾਂ ਮੈਂ ਪਿੱਟਣ ਲੱਗੀ, ਐ ਮੈਂ ਮੰਮਾ ਮੈਂ ਮੋਈ।
3: ਪਿਛਲੇ ਇੱਕ ਮਹੀਨੇ ਚ ਦੋ ਵਾਰੀ ਮੋਈ ਆ, ਮੈਨੂੰ ਬੜੀ ਯਾਦ ਨੀ ਆਉਂਦਾ, ਮੈਨੂੰ ਫੇਰ ਨੀ ਚੇਤਾ ਆਉਂਦਾ।
0: ਹਾਂ, ਯਾਦ ਰੱਖਣ ਦੀ ਕੋਸ਼ਿਸ਼ ਨੀ ਨਾ ਕਰੀ ਦੀ, ਇਹਨਾਂ ਨੇ ਕਿਹੜਾ ਮੰਨਣਾ ਹੁੰਦਾ।
3: ਸੂਈ ਧਾਗਾ ਸਬਜ਼ੀ ਆ।
4: ਹਾਂਜੀ ਸਬਜ਼ੀ ਆ।
0: ਇਹ ਸਬਜ਼ੀ ਆ, ਤੁਸੀਂ ਖਾ ਲੈਂਦੇ ਹੋ ਇਹ ਵਾਲੀ ਸਬਜ਼ੀ?
4: ਸਬਜ਼ੀ ਸਪਾਈ ਦੀ।
0: ਅੱਛਾ, ਤੁਸੀਂ ਪਸੰਦ ਕਰਦੇ ਹੋ?
4: ਨਹੀਂ,
0: ਬਿਲਕੁਲ ਨਹੀਂ।
4: ਮੈਂ ਦੂਜੀ ਵਾਲੀ ਪਸੰਦ ਕਰਦੇ।
0: ਕਿਹੜੀ ਵਾਲੀ?
4: ਜਦੋਂ ਆਨਸਰ ਲੱਭ ਲਿਆ ਉਦੋਂ ਮੈਂ
3: ਦੱਸਦਾ। ਰਿਵਾਰਡ ਅਨਲੌਕ ਹੈ, ਵੀਡੀਓ ਗੇਮ ਇੱਥੇ ਚਲਾਤੀ।
4: ਤੁਹਾਨੂੰ ਪਤਾ ਲੱਗ ਜਾਣਾ
0: ਕੀ ਹੈ। ਬੜੀ ਸਮਾਰਟ ਕੁੜੀ ਹੈ ਤੂੰ।
3: ਵੈਰੀ ਗੁੱਡ। ਹੈ ਆਨਸਰ ਹੋ ਸਕਦਾ?
0: ਚਲ ਫਿਰ ਆਪਾਂ ਹਾਰ ਜੀਏ, ਦਵਾ ਦਾ ਪਤਾ ਲੱਗ
3: ਜਾਊਗਾ। ਚਲੋ ਦੱਸੋ ਬਾਈ।
0: ਦਵਾ ਦਾ ਪਤਾ ਲੱਗ ਜਾਊਗਾ। ਹਾਂਜੀ,
4: ਲਾਲ ਮਿਰਚ।
0: ਓਕੇ, ਤੇ ਦੂਜੀ ਕਿਹੜੀ ਸੀ?
4: ਤੇ ਮੇਰੀ ਫੇਵਰਟ ਗਲੀਨ ਮਿਰਚ
0: ਹੈ। ਗਲੀਨ ਮਿਰਚ ਹੈ। ਗਲੀਨ ਮਿਰਚ ਹੈ।
3: ਗਲੀਨ ਮਿਰਚ ਵੈਸੇ ਜ਼ਿਆਦਾ ਪਪੂਲਰ ਹੈ ਨਾ।
0: ਹਾਂ,
4: ਹਰੀ ਮਿਰਚ।
0: ਹਰੀ ਮਿਰਚ।
3: ਗੁੱਡ। ਥੈਂਕ ਯੂ, ਥੈਂਕ ਯੂ, ਥੈਂਕ ਯੂ ਬਈ, ਥੈਂਕ ਯੂ।
0: ਥੈਂਕ ਯੂ ਐਸ਼ਨ।
4: ਬੱਲੇ ਬੱਲੇ ਸ਼ਾਬਾ ਸ਼ਾਬਾ।
0: ਬੱਲੇ ਬੱਲੇ ਬੱਲੇ ਮਿਰਚੀ
3: ਸ਼ਾਬਾ ਸ਼ਾਬਾ ਮਿਰਚੀ।
0: ਥੈਂਕ ਯੂ।
4: ਤੇ ਅੱਜ ਕੱਲ ਅਸੀਂ
0: ਰਾਤ ਨੂੰ ਹੁੰਦਾ ਵਾ ਕੇ? ਉਹ ਤੇ ਬੜਾ ਸੋਹਣਾ ਪਿੰਡ ਸਜਾਇਆ ਹੁੰਦਾ ਉਹਨਾਂ ਨੇ। ਤੁਸੀਂ ਵੀ ਉਹੀ ਸਕੋਟਿਸ਼ ਡਰੈਸ ਪਾ ਕੇ ਜਾਇਓ ਫਿਰ।
4: ਸਾਡਾ
0: ਵੀ ਠੀਕ ਆ,
3: ਠੀਕ ਠਾਕ, ਵਧੀਆ ਵਧੀਆ।
0: ਕੀ ਕਰਦੇ ਹੋ?
4: ਰਜਾਈ ਚ ਬੈਠੇ ਹੋਏ।
0: ਆਏ ਹੋਏ ਹੋਏ ਹੋਏ ਹੋਏ,
3: ਰਜਾਈ ਨੀ ਛੱਡੀ ਜਾਂਦੀ ਨਾ,
0: ਹੋਰ
3: ਇਹਦਾ ਬੜਾ ਚੱਕਰ।
0: ਜਦੋਂ ਹੁਣ ਅਗਲੇ ਹਫ਼ਤੇ ਸਕੂਲ ਜਾਣਾ ਤੇ ਫੇਰ ਕੁੜੀਏ
3: ਉਹ ਲੈ ਸਕੂਲ ਆਇਆ ਖੜਾ,
0: ਰਜਾਈ ਮਿਸ ਨਾ ਕਰੇ ਤੁਹਾਨੂੰ।
4: ਮੈਂ ਮੋਟੇ ਕੱਪੜੇ ਪਾ ਕੇ ਜਾਓਗੇ?
3: ਮੋਟੇ ਕੱਪੜੇ ਪਾ ਕੇ
0: ਜਾਓ, ਪਰ ਰਜਾਈ ਤੇ ਮਿਸ ਕਰੂਗੀ ਨਾ।
4: ਮੈਂ ਰਜਾਈ ਆ ਕੇ ਲੈ ਲਓਗੇ ਸਕੂਲੋਂ?
0: ਰਜਾਈ ਨਾਲ ਨੀ ਲੈ ਕੇ ਜਾਣ ਦਿੰਦੇ ਭਲਾ ਸਕੂਲ? ਜੇ ਉਹ ਵੀ ਠੰਡ ਬੜੀ ਹੈ, ਸਾਨੂੰ ਰਜਾਈ ਲੈ ਕੇ ਆਉਣ ਦੋ। ਕਿਉਂ? ਟੀਚਰ ਨਾਲ ਗੱਲ ਤੇ ਕਰ ਸਕਦੇ ਆ ਆਪਾਂ,
4: ਬਿਕਾਜ਼ ਉਹਨਾਂ ਨੂੰ ਲੱਗੂਗਾ ਜੇ ਅਸੀਂ ਸੌਣ ਲੱਗੇ।
0: ਓ ਹਾਂ, ਉਹਨਾਂ ਨੂੰ ਲੱਗੂਗਾ ਵੀ ਇਹ ਸੁਸਤੀ ਹੈ।
3: ਤੁਸੀਂ ਫਿਰ ਦੱਸ ਕੇ ਜਾਇਆ ਕਰੋ ਰਜਾਈ ਨੂੰ ਕਿ ਤੁਸੀਂ ਵਾਪਸ ਆ ਜਾਓਗੇ ਤੇ ਫਿਰ ਤੁਸੀਂ ਦੁਬਾਰਾ ਉਹਨੂੰ ਲੈ ਲਓਗੇ, ਹੈ ਐਵੇਂ ਉਡੀਕਦੀ ਰਹੂਗੀ ਨਾ ਫਿਰ ਤੁਹਾਨੂੰ।

0: लग गया होना चाहिए।
1: हाँ रोटी। हाँ। लस्सी केड़ी पर फिर मतलब नमकीन के मिठी
0: मिठी
2: मैंगो के दूजी दूजी ओके साथी
1: हजे ब्रेकफास्ट का टाइम नहीं है साडा मन कर गया लंच करन तरीके जना पूछिया ना चल हाँ लस्सी भी ठीक है यार गुड आइडिया गुड आइडिया
2: तो तुम ठंड लगती फिर की करते होंगे हो
0: इंसान लई दो ही चीजा आम हन गुरु दा डर ते गुरु दा कर इसका मीनिंग है कि जो गुरु का डर रहेगा तो इंसान गुनाह करन तो बचता रहेगा जो गुरु के कर रहेगा तो गुरु की रहमता का कार गुरु की रहमता का मी बचता रहेगा।
1: ब्यूटीफुल वेरी
2: नाइस
1: वेरी नाइस
2: बहुत सोना है थैंक यू
0: अपने पापा दा नाम इंग्लिश च दस।
2: अच्छा
1: ओके
0: पप्पू कहंदा कि मेरे पापा दा नाम ब्यूटीफुल रेड अंडरवेयर है।
2: अच्छा
0: मेरे पापा दा नाम सुंदर लाल
2: चड्डा सुंदर लाल कच्चा
1: है
2: चड्डा ओके
3: बाहर
2: बारी
3: थानी
2: वेखी धुप
1: हार मननी पैनी है
2: फिर जे कि पानी पुनी की लोड पै जे कि फिर की अनाहत नू कहिंदे हुंदे जा लै के आ के उठ के
1: किन्ने
2: मिंट ली किन्ने एक गिलास का पानी किन्ने मिंट टीवी
3: डॉक्टर मरीज नू कहंदा जब तेनू पता सीगा भी गड्डी कुड़ी चला रही सी तू सड़क तो थोड़ा पासे होके तुरदा मरीज कहंदा केड़ी रोड केड़ी सड़क मैं तो खेतों में बैठा चाह पी रहा सीगा
1: ओहो वेरी नाइस
2: थैंक यू
0: पापा ना भी गल कर लो।
2: अच्छा पापा ना भी गल कर लिए पापा ना फिर 10 बजे ना करिए हुन टाइम हो गया जे
3: हां जी
2: थैंक यू जी थैंक यू तुसी 10 बजे करियो तुसी पापा ਹੁਣ ਆਪਾਂ ਲੇਟ ਹੋ ਜਾਣਾ ਸਤਿ ਸ਼੍ਰੀ ਅਕਾਲ ਸੁਖਦ ਭੈਣ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਹਿੰਦੇ ਇੱਕ ਤਾਪਮਾਨ ਸ਼ੋਅ ਹੋ ਰਿਹਾ ਵਾ ਅਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਸ਼ਬਦਾਂ ਦੀ ਖੇਡ ਹੈ ਘੁੰਮਣ ਸਾਰੀ ਚੰਗੇ ਸ਼ਬਦ ਨਹੀਂ ਬਣਾਉਂਦੇ ਚੰਗੇ ਸ਼ਬਦ ਹੀ ਮਿਟਾਉਂਦੇ ਚੰਗੇ ਸ਼ਬਦ ਹੀ ਸਮਝਾਉਂਦੇ ਕਹਿੰਦਾ ਘੁੰਮਣ ਸ਼ਬਦਾਂ ਦੇ ਨਾਲ ਕੋਈ ਨਾਲ ਹੀ ਕੋਈ ਦਿਲਾਂ ਦੇ ਬਹੁਤ ਨੇੜੇ ਅਤੇ ਕਈ ਬਹੁਤ ਦੂਰ ਚਲੇ ਜਾਂਦੇ। ਬਹੁਤ ਖੂਬਸੂਰਤ ਸੀ ਕਹਾਣੀ ਅੱਜ ਦੀ, ਅਤੇ ਅੱਜ ਸਵੇਰ ਦੀ ਹੀ ਮੈਂ ਪੜ੍ਹੀ ਸੀ ਅਤੇ ਮੈਂ ਬਹੁਤ ਮੁਬਾਰਕ ਗਲੂਕੇ ਤੋਂ ਸੁਣੀ, ਗਲੂਏ ਮੁਬਾਰਕ ਗਲੂਏ ਤੋਂ ਸੁਣੀ। ਓਕੇ ਓਕੇ ਸੋਰੀ ਸੋਰੀ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਅਤੇ ਗੁਰਸੇਵਕ ਜੀ ਕਹਿੰਦੇ ਕਿ ਧੰਨਵਾਦ, ਸਤਿ ਸ਼੍ਰੀ ਅਕਾਲ, ਸਿੱਖਿਆ ਦਾ ਇਹ ਕਹਾਣੀ ਸੀ ਅਤੇ ਗੀਤ ਵੀ ਬੜਾ ਵਧੀਆ ਲੱਗਾ। ਅਤੇ ਗੁਰਜੀਤ ਕੌਰ ਜੀ ਧੰਨਵਾਦ ਤੁਹਾਡਾ, ਸੁਖਵਿੰਦਰ ਭੈਣ ਜੀ ਧੰਨਵਾਦ ਤੁਹਾਡਾ, ਅਤੇ ਜਸਪ੍ਰੀਤ ਜੀ ਧੰਨਵਾਦ ਤੁਹਾਡਾ, ਕਹਿੰਦੇ ਸਵੇਰੇ ਸਵੇਰੇ ਬੱਚਿਆਂ ਦੀਆਂ ਗੱਲਾਂ ਸੁਣ ਕੇ ਦਿਨ ਬਣ ਜਾਂਦਾ। ਬਹੁਤ ਮਿਹਰਬਾਨੀ। ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ 183 ਰੁਪਈਏ ਰੇਟ ਆ ਅੱਜ ਦਾ 22 ਕੈਰਟ ਦਾ। ਧੰਨਵਾਦ ਜੀ ਸੰਜੂ ਵਿੱਕੀ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਰਿਚਰਡ ਜੀ ਕਹਿੰਦੇ ਕਿ ਬਿਊਟੀਫੁੱਲ ਥੋਟ ਆਫ ਦਾ ਡੇ, ਵਾਹਿਗੁਰੂ ਜੀ ਧੰਨਵਾਦ। ਰਿਚਰਡ ਜੀ ਕੱਲ੍ਹ ਦਿਖੇ ਨਹੀਂ ਕਹਿੰਦੇ ਤੁਸੀਂ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਵੀਰੇ ਬਰਥਡੇ ਵਿਸ਼ ਕਰਦੇ ਹੋ, ਸਾਡੀ ਬੇਟੀ ਦਾ 10ਵਾਂ ਜਨਮਦਿਨ ਹੈ ਅੱਜ। ਹੈਪੀ ਬਰਥਡੇ ਜੈਜ਼ਲੀਨ ਰਹਿਲ ਦਾ ਅੱਜ ਫਰੋਮ ਜਸ ਰਹਿਲ ਅਤੇ ਪ੍ਰੀਤ ਰਹਿਲ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਜੈਜ਼ਲੀਨ ਰਹਿਲ। Happy birthday to you. Hip hip hooray. Hip hip hooray. Hip hip hanji. ਬਹੁਤ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ, ਸਾਡੇ ਸਾਰਿਆਂ ਦੇ ਵੱਲੋਂ ਢੇਰ ਸਾਰੀਆਂ ਮੁਬਾਰਕਾਂ। ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਦੇ ਵਿੱਚ ਰੱਖੇ। ਅਤੇ ਸੰਦੀਪ ਦੱਤਾ ਜੀ ਕਹਿੰਦੇ ਨੇ ਕਿ ਧੰਨਵਾਦ ਵਾਹਿਗੁਰੂ, ਚੜ੍ਹਦੀ ਕਲਾ ਬਣਾਈ ਰੱਖੇ। ਪਰਮਿੰਦਰ ਸੇਖੋਂ ਜੀ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ। ਅਤੇ ਰਾਜਸਥਾਨੀ ਲਾਇਆ ਅੱਜ ਕਾਬਲ, ਕੀ ਰਾਜਸਥਾਨੀ ਲਾ ਲਿਓ ਇਹ ਕੀ ਆ ਜੀ? ਚਲੋ ਜੋ ਵੀ ਆ, ਮੈਂ ਆਰਾਮ ਨਾਲ ਤਸੱਲੀ ਨਾਲ ਪੜ੍ਹਦਾ,
4: ਤਸੱਲੀ ਨਾਲ ਪੜ੍ਹਦੇ।
2: ਧੰਨਵਾਦ ਤੁਹਾਡਾ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚਰੋ ਅਤੇ ਸੁਣਦੇ ਰਹੋ
4: ਰੇਡੀਓ ਹਾਂਜੀ 1674 AM।
5: ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: Hanji, 1674 AM, 24/7 Indian Radio, Sydney ka apna Indian Radio Station.
8: ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
5: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰਬੀ ਟੋਇਟਾ ਦ ਸਮਾਰਟ ਚੋਇਸ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਦੇਖੋ ਬਾਂਸਲ ਨੂੰ ਕਹਿ ਕੇ ਵੀਜ਼ਾ ਤਾਂ ਲਗਾ ਦੇਵਾਂਗੇ, ਪਰ ਜਿਹੜੇ ਵੀਜ਼ੇ ਰਿਫਿਊਜ਼ ਹੋ ਜਾਂਦੇ ਨੇ ਉਹਨਾਂ ਦੇ ਲਈ ਵੀ ਬਾਂਸਲ ਨੂੰ ਹੀ ਕਹਿਣਾ ਪੈਣਾ। ਅਤੇ ਉਹਦਾ ਇੱਕ ਦੋ ਹੱਲ ਹੈਗੇ ਨੇ, ਜਾਂ ਤਾਂ ਤੁਸੀਂ ਫੋਨ ਚੱਕੋ, ਘੰਟੀ ਮਾਰੋ, ਜਾਂ ਫਿਰ ਅਪੁਆਇੰਟਮੈਂਟ ਬੁੱਕ ਕਰ ਲਓ ਮੈਲਬਨ ਵਾਲੇ ਦਫ਼ਤਰ 'ਚ ਜਾ ਕੇ, ਨਾਲੇ ਟੀ ਸੀ 'ਤੇ ਦਫ਼ਤਰ ਬਣਿਆ ਹੋਇਆ ਉੱਥੇ ਜਾ ਕੇ ਗੱਲਬਾਤ ਕਰੋ। ਇਹ ਇੱਕ ਦੂਜਾ ਤਰੀਕਾ। ਬਰੈਕਟਾਂ ਦੇ ਵਿੱਚ ਤੀਜਾ ਤਰੀਕਾ ਮੈਂ ਤੁਹਾਡੇ ਲਈ ਲੈ ਕੇ ਆਇਆ ਪ੍ਰੋਗਰਾਮ ਇਮੀ ਟਾਕ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਤੁਹਾਡਾ ਸਵਾਗਤ ਜੀ। ਔਰ ਇਸ ਪ੍ਰੋਗਰਾਮ 'ਚ ਅੱਜ ਸਾਡੇ ਨਾਲ ਬਾਂਸਲ ਇਮੀਗ੍ਰੇਸ਼ਨ ਤੋਂ ਯਾਦਵਿੰਦਰ ਸਿੰਘ ਮੈਲਬਨ ਤੋਂ ਬਣੇ ਹੋਏ ਨੇ। ਭਾਈ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਗੌਤਮ ਭਾਜੀ, ਕੀ ਹਾਲ ਚਾਲ ਹੈ ਜੀ?
0: ਧੰਨਵਾਦ ਭਾਜੀ, ਬਹੁਤ ਸ਼ੁਕਰੀਆ, ਬਹੁਤ ਵਧੀਆ ਹਾਲ ਚਾਲ। ਤੁਹਾਡੇ ਤਾਂ ਮੋਦੀ ਸਾਹਿਬ ਆਏ ਹੋਏ ਨੇ, ਤੁਹਾਡਾ ਤਾਂ ਸ਼ਾਇਦ ਹੋਰ ਵੀ ਤੱਤਾ ਤੱਤਾ ਕੰਮ ਹੋਣਾ, ਤੁਸੀਂ ਤਾਂ ਉੱਧਰ ਸਵਾ ਕੇ ਲੱਗੇ ਹੋਵੋਗੇ।
1: ਬਿਲਕੁਲ ਜੀ, ਕਾਫੀ ਵਧੀਆ ਇੱਥੇ ਪ੍ਰੋਗਰਾਮ ਹੋਇਆ ਭਾਜੀ, ਕੱਲ ਮੋਦੀ ਜੀ ਆਏ ਸੀਗੇ ਕੱਲ,
0: ਨਜ਼ਾਰੇ
1: ਤੇ ਬਹੁਤ ਵਧੀਆ ਜੀ, ਬਹੁਤ ਵਧੀਆ, ਕਾਫੀ ਦੁਖੀ ਇਕੱਠਾ ਹੋਇਆ ਸੀ। ਹਾਂਜੀ,
0: ਦੇਖੋ ਕੋਈ ਅਪੀਲ ਅਪੂਲ ਕੀਤੀ ਗਈ ਹੈ ਕਿ ਨਹੀਂ? ਕਹਿੰਦੇ ਇੰਡੀਆ ਦੀ ਰਿਫਿਊਜ਼ਲ ਰੇਟ ਜਿਹੜੀ ਹੈ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਦੇ ਮਾਮਲੇ 'ਚ ਬੜੀ ਖਰਾਬ ਹੈ। ਮੋਦੀ ਸਾਹਿਬ ਨੂੰ ਕਹਿ ਕੇ ਆਪਾਂ ਪਾਸਪੋਰਟ ਦੀ ਰੈਂਕਿੰਗ ਤਾਂ ਨਹੀਂ ਵਧਾ ਸਕਦੇ ਹੈਗੇ, ਪਰ ਘੱਟੋ ਘੱਟ ਇਹਨਾਂ ਤਾਂ ਕਹਿ ਹੀ ਸਕਦੇ ਹਾਂ ਕਿ ਆਸਟ੍ਰੇਲੀਆ ਵਾਲੇ ਪਾਸੇ ਜਿਹੜੇ ਸਟੂਡੈਂਟ ਭੇਜ ਦਿਓ ਅਤੇ ਆਸਟ੍ਰੇਲੀਆ ਨੂੰ ਕਹੋ ਕਿ ਥੋੜ੍ਹਾ ਜਿਹਾ ਗੌਰ ਕਰਨ। ਇਹ ਤਾਂ ਜਮਾਂ ਹੀ ਜਿਵੇਂ ਉਹ ਕਸਾਈ ਵਾਲਾ ਆਰ ਆਈ ਲੈ ਕੇ ਬੈਠੇ ਹੈਗੇ ਨੇ ਵੀ ਆਹ ਦੋ ਬਸ ਹਲਾਲ ਕਰੀ ਜਾਂਦੇ ਨੇ ਜਣੇ ਕਣੇ ਨੂੰ। 32-32% ਭਾਜੀ, ਇਹ ਇਜ਼ ਇਟ ਮਤਲਬ ਇਹ ਠੀਕ ਹੈ ਔਰ ਇਹ ਆਂਕੜੇ, ਔਰ ਕਿਵੇਂ ਠੀਕ ਹੋਊਗਾ ਇਹ? ਮਤਲਬ ਜਦੋਂ ਇੰਡੀਅਨ ਸਟੂਡੈਂਟ ਇੰਨੀ ਵੱਡੀ ਗਿਣਤੀ 'ਚ ਰਿਫਿਊਜ਼ ਹੋਣ ਲੱਗ ਜਾਣਗੇ, ਕਿਵੇਂ ਇੰਟਰਨੈਸ਼ਨਲ ਸਟੂਡੈਂਟਸ ਦਾ ਇੰਟਰਸਟ ਬਣੂਗਾ ਔਰ ਭਰੋਸਾ ਬਣੂਗਾ ਆਸਟ੍ਰੇਲੀਆ ਦੇ ਵਿੱਚ ਐਜ਼ ਇੰਟਰਨੈਸ਼ਨਲ ਸਟੂਡੈਂਟ ਡੈਸਟੀਨੇਸ਼ਨ?
1: ਗੌਤਮ ਭਾਜੀ ਬਿਲਕੁਲ ਸਹੀ ਕਿਹਾ ਤੁਸੀਂ, ਬਟ ਇਹ ਨਾ ਅੰਕੜਾ ਹੋਰ ਖਰਾਬ ਹੋ ਚੁੱਕਿਆ ਜੀ ਐਕਚੁਅਲੀ।
0: ਕੱਢ ਲਓ ਗੱਲ,
1: 32% ਤਕਰੀਬਨ ਜਿਹੜਾ ਰਿਫਿਊਜ਼ਲ ਰੇਟ ਸੀਗਾ ਭਾਜੀ ਉਹ ਜਨਵਰੀ ਫੈਬਰੀ ਦੇ ਵਿੱਚ ਤੋਂ ਵੱਧ ਕੇ 40% ਤੇ ਪਹੁੰਚ ਚੁੱਕਿਆ ਜੀ।
0: ਬੱਲਾ ਬੱਲਾ ਬੱਲਾ।
1: ਤੇ ਮੋਦੀ ਜੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਇੰਡੀਅਨ ਮਿਨਿਸਟਰੀ ਨੇ ਵੀ ਭਾਜੀ ਇੱਕ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਆਲਰੇਡੀ ਆਸਟ੍ਰੇਲੀਅਨ ਗਵਰਨਮੈਂਟ ਦੇ ਨਾਲ ਗੱਲ ਕਰ ਰਹੇ ਨੇ ਇਸ ਚੀਜ਼ ਨੂੰ ਲੈ ਕੇ ਕਿ ਜਿਹੜੇ ਇੰਡੀਅਨ ਸਟੂਡੈਂਟਸ ਦਾ ਭਾਜੀ ਰਿਫਿਊਜ਼ਲ ਰੇਟ ਆ ਉਹ ਕਾਫੀ ਜ਼ਿਆਦਾ ਹਾਈ ਹੈ। ਤੇ ਜੇ ਤੁਸੀਂ ਇਸ ਚੀਜ਼ ਨੂੰ ਚੈੱਕ ਕਰੋਗੇ ਭਾਜੀ, ਇਹ 20 ਸਾਲ ਦੇ ਹਾਈਐਸਟ ਰੇਟ ਦੇ ਉੱਤੇ ਰਿਫਿਊਜ਼ਲ ਰੇਟ ਆ ਜਿਹੜਾ 40% ਦੇ ਕਰੀਬ ਜਿਹੜਾ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਹੈ ਉਹਦਾ ਰਿਫਿਊਜ਼ਲ ਚੱਲ ਰਿਹਾ। ਹਾਂਜੀ ਭਾਜੀ, ਤੇ ਗੌਤਮ ਭਾਜੀ ਦੇ ਵਿੱਚ ਇੱਕ ਹੋਰ ਵੀ ਪ੍ਰੋਬਲਮ ਵਾਲੀ ਗੱਲ ਇਹ ਹੈ ਕਿ ਡਿਪਾਰਟਮੈਂਟ ਨੇ ਜਿਹੜੀ ਫੀਸ ਹੈ ਜੀ ਉਹ ਵੀ 1 ਜੁਲਾਈ ਤੋਂ ਤਕਰੀਬਨ 25% ਇਨਕਰੀਜ਼ ਕਰਕੇ $2500 ਹੈ ਜਿਹੜੀ ਇੱਕ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਦੀ ਫੀਸ ਹੋ ਚੁੱਕੀ ਹੈ ਜੀ। ਤੇ ਜੇ ਆਪਾਂ ਇਹਨੂੰ ਇੰਡੀਆ ਦੇ ਵਿੱਚੋਂ ਜੇ ਕੋਈ ਬੱਚਾ ਹੈ ਨਾ ਸਟੂਡੈਂਟ ਵੀਜ਼ਾ ਅਪਲਾਈ ਕਰ ਰਿਹਾ ਤੇ ਤਕਰੀਬਨ ਸੋਚੋ ਤੁਸੀਂ ਉਹਨਾਂ ਨੂੰ 1.5 ਲੱਖ ਤੋਂ ਜ਼ਿਆਦਾ ਜਿਹੜੀ ਡਿਪਾਰਟਮੈਂਟ ਦੀ ਫੀਸ ਉਹ ਪੇ ਕਰਨੀ ਪੈਂਦੀ ਹੈ ਵੀਜ਼ਾ ਲੈਣ ਦੇ ਲਈ।
0: ਹਾਂਜੀ,
1: ਤੇ ਜੇ ਰਿਫਿਊਜ਼ ਹੋ ਜਾਂਦੀ ਹੈ ਜੀ ਤੇ ਇਹ ਫੀਸ ਦਾ ਕੋਈ ਵੀ ਰੀਫੰਡ ਹੈ ਜਿਹੜਾ ਉਹ ਐਪਲੀਕੇਬਲ ਨਹੀਂ ਹੁੰਦਾ ਜੀ।
0: ਓ ਮਾਈ ਗੋਡ, ਫੀਸਾਂ ਵੈਸੇ ਹੀ ਵੱਧ ਗਈਆਂ ਹੈਗੀਆਂ ਨੇ, ਤੇ ਇਹਦਾ ਹੱਲ ਕੀ ਹੈ ਫਿਰ ਭਾਜੀ?
1: ਭਾਜੀ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਕਿ ਜੇ ਆਲਰੇਡੀ ਆਪਣੀ ਮਿਨਿਸਟਰੀ ਗੱਲ ਕਰ ਰਹੀ ਹੈ ਇਸ ਚੀਜ਼ ਨੂੰ ਲੈ ਕੇ ਤਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ 3 ਜਾਂ 4 ਮਹੀਨੇ ਜਾਂ 6 ਮਹੀਨਿਆਂ ਦੇ ਵਿੱਚ ਜੇ ਆਸਟ੍ਰੇਲੀਅਨ ਗਵਰਨਮੈਂਟ ਥੋੜੇ ਜਿਹੇ ਰੂਲ ਹੈ ਜਿਹੜੇ ਉਹ ਰਿਲੈਕਸ ਕਰਦੀ ਆ ਤਾਂ ਇਹ ਸਕਸੈਸ ਰੇਟ ਥੋੜਾ ਜਿਹਾ ਇਨਕਰੀਜ਼ ਹੋ ਸਕਦਾ, ਜਿਹੜਾ ਰਿਫਿਊਜ਼ਲ ਰੇਟ ਹੈ ਥੋੜਾ ਘੱਟ ਸਕਦਾ ਜੀ। ਬਟ ਫਿਲਹਾਲ ਦੇ ਲਈ ਕੋਈ ਏਦਾਂ ਦੀ ਨਿਊਜ਼ ਨਹੀਂ ਆ ਰਹੀ ਜੀ। ਖਾਸ ਕਰ ਸਾਊਥ ਏਸ਼ੀਆ ਦੇ ਵਿੱਚ ਭਾਜੀ ਵੈਸੇ ਵੀ ਜਿਹੜੀਆਂ ਵੱਡੀਆਂ ਯੂਨੀਵਰਸਿਟੀਜ਼ ਨੇ ਉਹ ਐਡਮਿਸ਼ਨ ਆਫਰ ਕਰਨ ਤੋਂ ਵੀ ਥੋੜਾ ਜਿਹਾ ਕਤਰਾ ਰਹੀਆਂ ਨੇ ਜੀ।
0: ਓਕੇ,
1: ਕਿਉਂਕਿ ਭਾਜੀ ਕਿਤੇ ਨਾ ਕਿਤੇ ਜਦੋਂ ਰਿਫਿਊਜ਼ਲ ਆਉਂਦਾ ਤਾਂ ਯੂਨੀਵਰਸਿਟੀ ਨੂੰ ਵੀ ਉਸ ਚੀਜ਼ ਦਾ ਜਿਹੜਾ ਇਫੈਕਟ ਹੈ ਭਾਜੀ ਉਹ ਪੈਂਦਾ ਜੀ।
0: ਰਾਈਟ ਰਾਈਟ, ਅੱਜ ਦੇ ਐਪੀਸੋਡ ਦੇ ਵਿੱਚ 2-4 ਗੱਲਾਂ ਪਹਿਲਾਂ ਤਾਂ ਉੱਪਰ ਉੱਪਰੀਆਂ ਜੀਆਂ ਕਰਦੇ ਚੱਲੀਏ। ਇੱਕ ਤਾਂ ਨੈਸ਼ਨਲ ਪਲੈਨਿੰਗ ਲੈਵਲ ਹਰ ਸਾਲ ਹੁੰਦਾ, ਪਰ ਇੰਟਰਨੈਸ਼ਨਲ ਸਟੂਡੈਂਟ ਦੇ ਲਈ ਜਿਹੜਾ NPC ਹੈਗਾ ਹੈ, NPR ਜਿਹੜਾ ਨੈਸ਼ਨਲ ਪਲੈਨ 2027 ਦਾ, ਉਹ ਰਿਵਾਈਜ਼ ਹੋਇਆ ਉਹਦੇ ਬਾਰੇ ਦੱਸ ਦਿਓ। ਅਤੇ ਨਾਲ ਹੀ ਜਿਹੜੇ ਪਿਛਲੇ ਹਫ਼ਤੇ ਟੀਕੇ ਹੋਰ ਭਰ ਭਰ ਕੇ ਲਗਾਏ ਗਏ ਨੇ 1 ਜੁਲਾਈ ਤੋਂ, ਜਿਹੜੇ ਫੀਸਾਂ ਫੂਸਾਂ ਵਧੀਆਂ ਹੈਗੀਆਂ ਨੇ ਕਿਹਦੀਆਂ ਕਿੰਨੀਆਂ, ਉਹ ਵੀ ਮਾੜਾ ਮੋਟਾ ਮੋਟੀ ਮੋਟੀ ਗੱਲ ਕਰਦੇ ਚੱਲੀਏ।
1: ਹਾਂਜੀ ਭਾਜੀ, ਜਿਹੜਾ ਨੈਸ਼ਨਲ ਪਲੈਨਿੰਗ ਲੈਵਲ ਹੈ ਸਟੂਡੈਂਟ ਵੀਜ਼ਾ ਨੂੰ ਲੈ ਕੇ ਉਹਦੇ ਲਈ ਗੁੱਡ ਨਿਊਜ਼ ਹੀ ਕਹੂੰਗਾ ਜੀ ਮੈਂ ਕਿ ਉਹਨਾਂ ਨੇ ਜਿਹੜੇ ਪਲੈਨਿੰਗ ਲੈਵਲ ਸੀਗੇ ਉਹ 2,95,000 ਸੀਗੇ ਜਿਹੜੇ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ 2025-26 ਦੇ ਵਿੱਚ, ਤੇ ਇਸ ਫਾਈਨੈਂਸ਼ੀਅਲ ਈਅਰ ਲਈ ਵੀ ਇਹਨਾਂ ਨੇ ਜਿਹੜਾ ਫਿਗਰ ਆ ਉਹ ਸੇਮ ਰੱਖਿਆ ਜੀ 2,95,000, ਯਾਨੀ ਕਿ ਇਹਨਾਂ ਨੂੰ ਹੈ ਕਿ ਅਸੀਂ 2,95,000 ਸਟੂਡੈਂਟ ਨੂੰ ਜਿਹੜਾ ਉਹ ਆਸਟ੍ਰੇਲੀਆ ਆਉਣ ਦੇਵਾਂਗੇ ਜੀ।
0: ਓਕੇ,
1: ਤਾਂ ਇਹ ਬਹੁਤ ਵਧੀਆ ਗੱਲ ਹੀ ਹੈ ਜੀ, ਕਿਉਂਕਿ ਜੇ ਨੰਬਰ ਇੰਨੇ ਰਹਿਣਗੇ ਤਾਂ ਕਿਤੇ ਨਾ ਕਿਤੇ ਸਕਸੈਸ ਰੇਟ ਆ ਜਿਹੜਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਥੋੜਾ ਵਧੀਆ ਹੋ ਸਕਦਾ ਜੀ ਇੰਡੀਆ ਦੇ ਲਈ।
0: ਰਾਈਟ ਰਾਈਟ ਰਾਈਟ, ਠੀਕ ਹੋ ਗਿਆ।
1: ਹਾਂਜੀ, ਬਟ ਜਿਹੜੀ ਜ਼ਿਆਦਾ ਵੱਡੀ ਨਿਊਜ਼ ਤੇ ਇੱਕ ਝਟਕੇ ਦੇ ਵਾਂਗ ਸਾਰੇ ਐਪਲੀਕੈਂਟਸ ਨੂੰ ਲਈ ਰਹੀ ਹੈ ਜੀ, ਉਹ ਸੀਗੀ ਵੀ ਤਕਰੀਬਨ 1 ਜੁਲਾਈ ਨੂੰ ਜਿਹੜਾ ਫੀਸ ਇਨਕਰੀਜ਼ ਕੀਤੀ ਹੈ ਜੀ। ਮੋਸਟਲੀ ਇਹਨਾਂ ਨੇ ਜ਼ਿਆਦਾਤਰ ਵੀਜ਼ਾ ਐਪਲੀਕੇਸ਼ਨ ਦੀ ਜਿਹੜੀ ਫੀਸ ਹੈ ਜੀ ਉਹ 25% ਤੋਂ ਲੈ ਕੇ ਹੈ ਨਾ ਇਨਕਰੀਜ਼ ਕਰ ਦਿੱਤੀ ਹੈ ਜੀ।
0: 25% ਇਨਕਰੀਜ਼, ਹਾਂ
1: 25% ਜੀ। ਇਹ ਆਈ ਥਿੰਕ ਜੇ ਆਪਾਂ ਤਕਰੀਬਨ ਪਿਛਲੇ 20 ਸਾਲ ਜਾਂ 25 ਸਾਲ ਤੋਂ ਵੀ ਚੈੱਕ ਕਰੀਏ, ਮੈਨੂੰ ਨੀ ਲੱਗਦਾ ਇੰਨਾ ਇਨਕਰੀਜ਼ ਕਦੇ ਵੀ ਡਿਪਾਰਟਮੈਂਟ ਦੀ ਫੀਸ ਦੇ ਵਿੱਚ ਹੋਇਆ ਜੀ।
0: ਮਾੜਾ ਮੋਟਾ ਹੋ ਜਾਂਦਾ, ਚਲੋ $50-100 ਵਧਾ ਦਿੰਦੇ, ਹਜ਼ਾਰਾਂ ਚ ਵਧੀ ਹੋਈ ਫਿਰ ਤਾਂ ਕਈ ਵੀਜ਼ਿਆਂ ਦੀ।
1: ਜੀ ਐਵਰੇਜ ਜਿਹੜੀ ਫੀਸ ਵੱਧਦੀ ਹੈ ਜੀ ਉਹ ਇਨਫਲੇਸ਼ਨ ਨੂੰ ਲੈ ਕੇ ਹੀ ਵੱਧਦੀ ਹੈ ਜੀ, CPI ਇੰਡੈਕਸ ਦੇ ਉੱਤੇ ਹੀ ਵਧਾਉਂਦੇ ਨੇ ਜੀ, 3-4% ਦੇ ਤਕਰੀਬਨ ਇਨਕਰੀਜ਼ ਜਿਹੜਾ ਹੁੰਦਾ ਹੈ ਜੀ।
0: ਕਰੈਕਟ,
1: ਬਟ ਆਈ ਥਿੰਕ ਇਸ ਵਾਰੀ 25% ਦਾ ਇਨਕਰੀਜ਼ ਸਭ ਦੇ ਲਈ ਝਟਕਾ। ਜੇ ਤੁਸੀਂ ਹੁਣ ਟੂਰਿਸਟ ਵੀਜ਼ਾ ਵੀ ਅਪਲਾਈ ਕਰਨਾ ਹੈ ਜੀ ਇੰਡੀਆ ਤੋਂ, ਤਕਰੀਬਨ ਪਹਿਲਾਂ $200 ਫੀਸ ਹੁੰਦੀ ਸੀ, ਅੱਜ ਉਹਦੀ $250 ਫੀਸ ਹੋ ਚੁੱਕੀ ਹੈ ਜੀ।
0: ਅੱਛਾ,
1: ਸਭ ਤੋਂ ਵੱਡਾ ਝਟਕਾ ਮੇਰੇ ਹਿਸਾਬ ਦੇ ਨਾਲ ਸੀਗਾ ਜੀ 485 TR ਵੀਜ਼ਾ ਦੇ ਲਈ, ਕਿਉਂਕਿ ਤਕਰੀਬਨ ਮਾਰਚ ਦੇ ਵਿੱਚ ਭਾਜੀ ਇਹਨਾਂ ਨੇ $2,300 ਤੋਂ ਡਬਲ ਕਰਕੇ 4,600 ਜਿਹੜੀ ਫੀਸ ਕੀਤੀ ਸੀ ਡਿਪਾਰਟਮੈਂਟ ਦੀ।
0: ਹਾਂਜੀ ਹਾਂਜੀ,
1: ਤੇ ਅਸੀਂ ਉਮੀਦ ਕਰ ਰਹੇ ਸੀ ਕਿ ਸ਼ਾਇਦ, ਕਿਉਂਕਿ ਰੀਸੈਂਟਲੀ 2 ਮਹੀਨੇ ਜਾਂ 3 ਮਹੀਨੇ ਪਹਿਲਾਂ ਹੀ ਫੀਸ ਇਨਕਰੀਜ਼ ਹੋਈ ਸੀਗੀ, ਸ਼ਾਇਦ ਹੁਣ ਇਨਕਰੀਜ਼ ਨਹੀਂ ਹੋਊਗਾ, ਪਰ ਉਹਦੇ ਵਿੱਚ ਵੀ 25% ਇਨਕਰੀਜ਼ ਦੇ ਨਾਲ ਸਿੰਗਲ ਐਪਲੀਕੈਂਟ ਦੇ ਲਈ ਫੀਸ ਹੈ ਜਿਹੜੀ ਉਹ $5,750 ਹੋ ਗਈ ਹੈ ਜੀ, 485 ਵੀਜ਼ਾ ਪਾਉਣ ਦੀ ਫੀਸ। ਤੇ ਇਸ ਤੋਂ ਵੱਧ ਕੇ ਤਕਰੀਬਨ ਸਾਰੇ PR ਵੀਜ਼ਿਆਂ ਦੀ ਫੀਸ ਵੀ ਤਕਰੀਬਨ $1,000-1,200 ਇਨਕਰੀਜ਼ ਹੋਈ ਹੈ ਜੀ। ਨਾਲ ਹੀ ਜਿਹੜਾ ਕੋਈ ਪਰਮਾਨੈਂਟ ਆਪਣਾ ਪਾਰਟਨਰ ਵੀਜ਼ਾ ਅਪਲਾਈ ਕਰਨਾ ਚਾਹੁੰਦਾ, ਜਿਹੜਾ ਇੱਥੇ ਪਾਰਟਨਰ ਇੱਕ ਜਣਾ ਸਿਟੀਜ਼ਨ ਜਾਂ PR ਹੈ ਜੀ ਆਸਟ੍ਰੇਲੀਆ ਦੇ ਵਿੱਚ, ਉਹ ਆਪਣੇ ਪਾਰਟਨਰ ਨੂੰ ਬੁਲਾਉਣਾ ਚਾਹੁੰਦਾ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਜਾਂ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਵੀ ਹੈਗਾ ਜੀ, ਉਹਦੀ ਫੀਸ ਵੀ 25% ਵੱਧ ਕੇ ਪਹਿਲਾਂ $9,065 ਸੀਗੀ, ਅੱਜ $11,710 ਹੋ ਗਈ, ਤੇ $12,000 ਦੇ ਕਰੀਬ ਜਿਹੜੀ ਡਿਪਾਰਟਮੈਂਟ ਦੀ ਫੀਸ ਪੇ ਕਰਨੀ ਪੈਂਦੀ ਹੈ ਜੀ।
0: ਮਾਈ ਗੋਡ, 12,000 ਦੇ ਆਸ ਪਾਸ ਹੈ ਫੀਸ, ਕਿਵੇਂ ਬੰਦਾ ਪਾਰਟਨਰ ਨੂੰ ਬੁਲਾਗਾ, ਉਹਨੂੰ ਕੀ ਕਹੂਗਾ ਕਿ ਮੈਂ ਤੈਨੂੰ ਕੀ ਖਿਲਾਊਂਗਾ, ਫੀਸ ਚ ਤਾਂ ਸਾਰਾ ਖਰਚਾ ਲੰਘ ਗਿਆ।
1: ਬਿਲਕੁਲ ਭਾਜੀ, ਇਹਦੇ ਵਿੱਚ ਇੱਕ ਹੋਰ ਵੀ ਝਟਕੇ ਵਾਲੀ ਗੱਲ ਇਹ ਹੈ ਭਾਜੀ, ਕਿਉਂਕਿ ਜੇ ਤੁਸੀਂ $12,000 ਫੀਸ ਅੱਜ ਪੇ ਕਰਦੇ ਹੋ ਨਾ ਜੀ, ਤੇ ਐਪਲੀਕੈਂਟ ਖੁਦਾ ਨਾ ਖਾਸਤਾ ਉਹ ਆਫਸ਼ੋਰ ਹੈ ਯਾਨੀ ਕਿ ਆਸਟ੍ਰੇਲੀਆ ਤੋਂ ਬਾਹਰ ਹੈ ਜੀ, ਉਹਦਾ ਵੇਟਿੰਗ ਟਾਈਮ ਤਕਰੀਬਨ 20-24 ਮਹੀਨੇ ਹੈ ਜੀ।
0: ਬੋਲੇ ਬੋਲੇ ਬੋਲੇ, ਇਹ ਤਾਂ ਉਹੀ ਪੇਰੈਂਟਸ ਵੀਜ਼ੇ ਵਾਲੀ ਗੱਲ ਹੋਈ ਪਈ ਹੈ।
1: ਹਾਂਜੀ ਬਿਲਕੁਲ ਜੀ, ਤੇ ਆਪਣੇ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਤਾਂ ਵੈਸੇ ਵੀ ਪ੍ਰੈਸ਼ਰ ਚੱਲਦਾ ਰਹਿੰਦਾ ਕਿ ਹਾਂਜੀ ਤੁਸੀਂ ਵੀਜ਼ਾ ਨਹੀਂ ਅਪਲਾਈ ਕੀਤਾ ਹੋਇਆ, ਵਿਆਹ ਕਰਾ ਲਿਆ, ਤਾਂ ਉਹ ਇੱਕ ਅਲੱਗ ਤੋਂ ਪ੍ਰੈਸ਼ਰ ਹੈ ਜੀ, ਇੰਨੇ ਪੈਸੇ ਵੀ ਲੱਗ ਰਹੇ ਨੇ ਜੀ।
0: ਨਹੀਂ ਇਹ ਵੀ ਇੱਕ ਪ੍ਰੈਸ਼ਰ, ਅੱਛਾ ਉੱਥੇ ਕਿਤੇ ਰਿਸ਼ਤਾ ਇਹੀ ਸੋਚ ਕੇ ਨਾ ਟੁੱਟ ਜਾਵੇ ਵੀ ਲੈ ਮੁੰਡੇ ਨੇ ਤਾਂ ਸੱਦਣਾ ਹੀ ਨਹੀਂ ਹੈਗਾ, ਹਨਾ। ਇਹ ਵੀ ਇੱਕ ਪ੍ਰੈਸ਼ਰ ਬਣ ਜਾਂਦਾ, ਇੱਕ ਕਮਿਊਨਿਟੀ ਪ੍ਰੈਸ਼ਰ ਵੀ ਹੁੰਦਾ ਸਾਡਾ, ਸੋਸਾਇਟੀ ਪ੍ਰੈਸ਼ਰ ਵੀ ਹੁੰਦਾ, ਪਰ ਕੀ ਦੱਸੀਏ ਵੀ ਆਸਟ੍ਰੇਲੀਆ ਦੀਆਂ ਸਰਕਾਰਾਂ ਹੀ ਨਿਕੰਮੀਆਂ ਨੇ। ਤੇ ਅੱਛਾ, ਇਹ ਤਾਂ ਉਦੋਂ ਹੈ ਗੱਲਾਂ ਜਦੋਂ ਤੁਸੀਂ ਪੱਕੇ ਹੋ ਜਾਂਦੇ ਹੋ ਤੇ ਆਪਣੇ ਪਾਰਟਨਰ ਨੂੰ ਬੁਲਾਉਂਦੇ ਹੋ, ਜਿਹੜਾ 3039 ਵਗੈਰਾ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਪੱਕੇ ਹੋਣ ਵਾਲਿਆਂ ਦੇ ਲਈ ਹੈਗੇ ਨੇ।
1: ਹਾਂਜੀ,
0: ਪਰ ਉਹਦੇ ਤੱਕ ਪਹੁੰਚਣ ਦੇ ਲਈ ਵੀ ਇੱਕ ਜੱਦੋਜਹਿਦ ਹੈ, ਜਿਹੜਾ ਟੈਸਮਿਟ ਹੈ ਉਹਦੇ 'ਚ ਵੀ ਹੁਣ ਹੋਰ ਇਨਕਰੀਜ਼ ਕਰਤਾ। ਮਤਲਬ ਬਹੁਤੇ ਲੋਕਾਂ ਨੂੰ ਤਾਂ ਇਹ ਲੱਗਦਾ ਹੈ ਕਿ ਜਿਹੜੇ ਗੋਰੇ ਪੜ੍ਹਦੇ ਨੇ ਖਬਰਾਂ ਕਿ ਅੱਛਾ ਸਰਕਾਰ ਹੁਣ ਇੰਨਾ ਪੈਸਾ ਦੇਣਗੀਆਂ, ਇੰਨਾ ਤਾਂ ਸਰਕਾਰ ਭਾਲਦੀ ਹੈ ਕਿ ਤੁਸੀਂ ਇੰਨੀ ਕਮਾਈ ਕਰੋ ਤਾਂ ਕਿਤੇ ਜਾ ਕੇ ਅਸੀਂ ਸੋਚਾਂਗੇ ਵੀ ਤੁਹਾਨੂੰ ਪੱਕਾ ਕਰਾਂਗੇ। ਉਹ ਵੀ ਦੱਸ ਦਿਓ ਭਾਜੀ, ਲੱਗਦੇ ਹੱਥ ਕੀ ਚੇਂਜ?
1: ਹਾਂਜੀ ਬਿਲਕੁਲ ਜੀ, ਇਹ ਤਕਰੀਬਨ 2013 ਦੇ ਵਿੱਚ ਜਿਹੜੀ T-Summit ਆਈ ਸੀਗੀ ਜੀ, ਉਹ ਤਕਰੀਬਨ 2022 ਤੱਕ ਭਾਜੀ ਉਹ ਫਿਕਸ ਰਹੀ ਹੈ ਜੀ, $53,900 ਦਾ ਜੇ ਪੈਕੇਜ ਤੁਹਾਨੂੰ ਮਿਲ ਰਿਹਾ ਤਾਂ ਤੁਹਾਡਾ ਇੰਪਲੋਇਰ ਤੁਹਾਨੂੰ ਸਪੋਂਸਰ ਕਰ ਸਕਦਾ ਸੀਗਾ। 2022 ਦੇ ਵਿੱਚ ਭਾਜੀ ਇਹਨਾਂ ਨੇ ਇਨਕਰੀਜ਼ ਕੀਤੀ ਸੀ ਤੇ ਇੱਕਦਮ 70,000 ਕਰ ਦਿੱਤੀ ਸੀ, ਤੇ ਉਸ ਸਾਲ ਇਹ ਵੀ ਅਨਾਊਂਸ ਕੀਤਾ ਸੀ ਭਾਜੀ ਇਹਨਾਂ ਨੇ ਕਿ ਹਰ ਇੱਕ ਸਾਲ ਇਹ ਜਿਹੜਾ ਵਾਧਾ ਇਹਦੇ ਵਿੱਚ ਉਹ ਕਰਦੇ ਰਹਿਣਗੇ। ਹੁਣ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜੀ ਇਹ T-Summit ਦਾ ਪੈਕੇਜ ਜਾਂ CSIT ਵੀ ਕਹਿੰਦੇ ਇਹਨੂੰ, ਉਹਦਾ ਜਿਹੜਾ ਪੈਕੇਜ ਸੀ ਭਾਜੀ ਉਹ ਸੀਗਾ $76,515। ਇਹ ਮਿਨੀਮਮ ਪੈਕੇਜ ਆ ਜਿਹੜਾ ਉਹ ਚਾਹੀਦਾ ਸੀਗਾ ਜੀ, ਜੇ ਤੁਸੀਂ ਤੁਹਾਡਾ ਇੰਪਲੋਇਰ ਤੁਹਾਨੂੰ ਸਪੋਂਸਰ ਕਰਨਾ ਚਾਹੁੰਦਾ ਹੈ
0: ਜੀ। ਇਹ ਮਾੜਾ ਜਿਹਾ ਦੱਸ ਦਿਓ ਯਾਦਵਿੰਦਰ ਭਾਜੀ ਕਿ ਹੈ ਕੀ, ਜਿਹੜੇ ਨਹੀਂ ਵਾਕਫ ਹੈਗੇ ਉਹ ਇੱਕ ਥੋੜਾ ਜਿਹਾ ਬਰੀਫਲੀ ਸਮਝ ਵੀ ਲੈਣ, 1-1.5 ਮਿੰਟ ਚ।
1: ਹਾਂਜੀ ਨਹੀਂ ਨਹੀਂ ਬਿਲਕੁਲ ਜੀ, ਇਹ ਭਾਜੀ ਹੈਗਾ ਮੇਨਲੀ ਹੈਗੀਆਂ ਜੀ 3 ਵੀਜ਼ੇ ਹੁੰਦੇ ਨੇ ਜੀ, ਇੱਕ 482 ਵੀਜ਼ਾ, ਇੱਕ 186 ਵੀਜ਼ਾ ਤੇ ਇੱਕ 494 ਵੀਜ਼ਾ। ਇਹ 3 ਵੀਜ਼ੇ ਉਹ ਵੀਜ਼ੇ ਨੇ ਕਿ ਐਪਲੀਕੈਂਟ ਖੁਦ ਵੀਜ਼ਾ ਨਹੀਂ ਅਪਲਾਈ ਕਰ ਸਕਦਾ ਡਾਇਰੈਕਟਲੀ, ਤੁਹਾਡਾ ਇੰਪਲੋਇਰ ਤੁਹਾਡੇ ਆਕੂਪੇਸ਼ਨ ਦੇ ਵੀ ਤੁਹਾਨੂੰ ਸਪੋਂਸਰ ਕਰਦਾ ਤੇ ਉਹਨੂੰ ਇਹ ਪੈਕੇਜ ਤੁਹਾਡੇ ਬਿਜ਼ਨਸ ਨੂੰ ਆਫਰ ਕਰਨਾ ਪੈਂਦਾ ਕਿ 1 ਸਾਲ ਦੇ ਵਿੱਚ ਇੰਨਾ ਜਿਹੜਾ ਐਨੂਅਲ ਇਨਕਮ ਉਹ ਤੁਹਾਨੂੰ ਪੇ ਕਰਨਗੇ। ਇਹ ਮਿਨੀਮਮ ਪੈਕੇਜ ਉਹਨਾਂ ਨੂੰ ਆਫਰ ਕਰਨਾ ਪਏਗਾ $79,423 ਹੋ ਗਿਆ ਜੀ, ਜਿਹੜਾ 1 ਜੁਲਾਈ 2026 ਤੋਂ ਵੱਧ ਕੇ, ਤੇ ਇਹ ਫਾਈਨੈਂਸ਼ੀਅਲ ਈਅਰ ਲਈ ਇੰਨਾ ਹੀ ਰਹਿਣ ਵਾਲਾ। ਤੇ ਇਹਦੇ ਵਿੱਚ ਪਲੱਸ ਭਾਜੀ ਸੁਪਰ ਐਨੂਏਸ਼ਨ 12% ਐਕਸਟਰਾ ਜਿਹੜੀ ਬਿਜ਼ਨਸ ਨੂੰ ਪੇ ਕਰਨੀ ਪੈਂਦੀ ਹੈ ਜੀ।
0: ਤੇ ਹੁਣ ਤਾਂ ਉਹ ਵੀ ਹਫਤੇ ਬਾਅਦ ਹਫਤੇ ਦੇ ਅੰਦਰ ਅੰਦਰ ਪਾਣੀ ਪੈਂਦੀ ਹੈ ਸੇਮ।
1: ਹਾਂਜੀ ਬਿਲਕੁਲ ਜੀ,
0: ਪਾਣੀ ਪੈਂਦੀ ਹੈ।
1: ਇਹ ਵੀ ATO ਦੀ ਗਾਈਡਲਾਈਨਸ ਨੇ ਜੀ ਕਿ ਜਦੋਂ ਵੀ ਪੇ ਸਰਕਲ ਤੁਹਾਡਾ ਚੱਲ ਰਿਹਾ ਵਿਦਇਨ 7 ਡੇਜ਼ ਆ ਜਿਹੜੀ ਉਹ ਤੁਹਾਨੂੰ ਪੇ ਕਰਨੀ ਪਏਗੀ ਜੀ ਸੁਪਰ। ਤਾਂ ਬਿਜ਼ਨਸ ਦੇ ਲਈ ਇਹ ਕਾਫੀ ਜ਼ਿਆਦਾ ਇਨਕਰੀਜ਼ ਹੋਈ ਜਾ ਰਹੀ ਹੈ। ਕਿਸੇ ਨੂੰ ਵੀ ਇੰਨੀ ਪੈਕੇਜ ਆਫਰ ਕਰਨਾ ਵੀ ਈਜ਼ੀ ਆਸਾਨ ਨਹੀਂ ਹੈ ਜੀ ਇਹ ਚੀਜ਼।
0: ਨਹੀਂ ਹੈਗਾ। ਰਾਈਟ ਰਾਈਟ, ਠੀਕ ਹੈ। ਤੇ ਚੇਂਜਿਸ ਦੀ ਜੇ ਗੱਲ ਕਰੀਏ ਤੇ ਇਹ 1 ਜੁਲਾਈ ਦੇ ਚੇਂਜਿਸ ਹੈਗੇ ਨੇ, ਪਰ ਇਹਦੇ ਨਾਲ ਹੀ ਬਾਰਡਰ ਫੋਰਸ ਨੇ ਵੀ ਕੁਝ ਕੰਪਲਾਇੰਸ ਐਕਟੀਵਿਟੀ ਜਿਹੜੀਆਂ ਨੇ ਉਹ ਸੋਰੀ ABF ਨੇ ਵੀ ਆਪਣੀਆਂ ਕੰਪਲਾਇੰਸ ਐਕਟੀਵਿਟੀਜ਼ ਇਨਕਰੀਜ਼ ਕੀਤੀਆਂ ਨੇ, ਉਹਨਾਂ ਦੇ ਵੀ ਚੇਂਜਿਸ ਦੱਸਦੇ ਚੱਲੇ। ਉੱਥੇ ਨਾਲ ਹੀ ਟ੍ਰੇਡ ਕੋਰਸਿਸ ਦੇ ਕੁਝ ਅਪਡੇਟ ਹੋਈ ਹੈਗੀ ਹੈ, ਜਿਹੜੇ ਬੱਚੇ ਟ੍ਰੇਡ ਕੋਰਸਿਸ ਕਰ ਰਹੇ ਨੇ ਉਹਨਾਂ ਦੇ ਨਾਲ ਜੁੜੀਆਂ ਵੀ ਆਪਾਂ ਗੱਲ ਕਰਦੇ ਚੱਲੀਏ।
1: ਹਾਂਜੀ ਹਾਂਜੀ ਬਿਲਕੁਲ ਗੌਤਮ ਭਾਜੀ, ਇਹ ਹੋਇਆ ਕੀ ਹੈ ਜੀ, ਜਿਹੜੀ ABF ਹੈ ਆਸਟ੍ਰੇਲੀਅਨ ਬਾਰਡਰ ਫੋਰਸ, ਇਹ ਪਹਿਲਾਂ ਤੋਂ ਹੀ ਐਕਟਿਵ ਸੀਗੀ, ਪਰ ਹੁਣ ਹੋ ਕੀ ਰਿਹਾ ਜੀ ਪਿਛਲੇ ਤਕਰੀਬਨ 2 ਸਾਲ ਤੋਂ ਤਕਰੀਬਨ, ਹੈ ਨਾ, ਤਾਂ 4A2 ਵੀਜ਼ਾ ਵੱਲ ਬਿਜ਼ਨਸ ਜ਼ਿਆਦਾ ਸਪੋਂਸਰ ਕਰ ਰਹੇ ਨੇ, ਤਾਂ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਫੰਡ ਵੀ ਇਨਕਰੀਜ਼ ਹੋਇਆ ਬਾਰਡਰ ਫੋਰਸ ਨੂੰ, ਤੇ ਉਹਨਾਂ ਨੇ ਇਸ ਚੀਜ਼ ਦੇ ਲਈ ਆ ਕਿ ਉਹ ਐਕਟਿਵ ਹੋ ਗਿਆ, ਜ਼ਿਆਦਾਤਰ ਬਿਜ਼ਨਸ ਦੇ ਉੱਤੇ ਉਹ ਵਿਜ਼ਿਟ ਕਰ ਰਹੇ ਨੇ, ਜਿਹਨਾਂ ਦੇ ਕੋਲੇ SVS ਦਾ ਅਪਰੂਵਲ ਹੈ ਉਹਨਾਂ ਦੇ ਰਿਕਾਰਡ ਚੈੱਕ ਕਰਦੇ ਨੇ, ਤੇ ਜੇ ਤੁਸੀਂ ਪਬਲਿਸ਼ ਰਜਿਸਟਰ ਦੇ ਉੱਤੇ ਵੀ ਚੈੱਕ ਕਰੋਗੇ ਜੀ, ਜਿਹੜੇ ਜਿਹੜੇ ਰਿਕਾਰਡ ਦੇ ਵਿੱਚ ਉਹਨਾਂ ਨੂੰ ਕੋਈ ਖਾਮੀਆਂ ਦਿਖਦੀਆਂ ਨੇ ਉਹਦੀ ਸਪੋਂਸਰਸ਼ਿਪ ਆ ਜਿਹੜੀ ਉਹ ਕੈਂਸਲ ਵੀ ਕਰ ਦਿੰਦੇ ਤੇ ਉਹਨਾਂ ਨੂੰ ਬੈਨ ਵੀ ਕਰ ਦਿੰਦੇ ਨੇ। ਤੇ 1811 ਅਜਿਹੇ ਬਿਜ਼ਨਸ ਨੇ ਜਿਹੜੇ ਤਕਰੀਬਨ 2015 ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਆਲਰੇਡੀ ਸੈਂਕਸ਼ਨ ਕੀਤੇ ਹੋਏ ਨੇ ਜਾਂ ਬੈਨ ਕੀਤੇ ਹੋਏ ਨੇ ਜਾਂ ਉਹਨਾਂ ਉੱਤੇ 5 ਸਾਲ ਦੀ ਲਿਮਿਟ ਲਗਾਈ ਹੋਈ ਹੈ, ਕੁਛ ਨਾ ਕੁਛ, ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਕਮੀਆਂ ਪੇਸ਼ੀਆਂ ਦਿਖੀਆਂ, ਕਿਉਂਕਿ ਜਦੋਂ ਵੀ SVS ਬਿਜ਼ਨਸ ਕੋਈ ਅਪਰੂਵਲ ਲੈਂਦਾ ਉਦੋਂ ਬਹੁਤ ਪ੍ਰੋਪਰ ਰਿਕਾਰਡ ਰੱਖਣੇ ਪੈਂਦੇ ਨੇ, ਕਿਸੇ ਬੱਚੇ ਨੂੰ ਸਪੋਂਸਰ ਕੀਤਾ ਉਸ ਬੱਚੇ ਤੋਂ ਪੈਸੇ ਨਹੀਂ ਲੈ ਸਕਦਾ ਜੀ ਬਿਜ਼ਨਸ, ਇਹ ਸਾਰੇ ਕੰਪਲਾਇੰਸ ਆ ਜਿਹੜਾ ਸਾਰੇ ਬਿਜ਼ਨਸ ਫੋਲੋ ਨਹੀਂ ਕਰ ਪਾਉਂਦੇ ਤਾਂ ਉਹਨਾਂ ਉੱਤੇ ਐਕਸ਼ਨ ਹੈ ਜਿਹੜੀ ABFO ਲੈਂਦੀ ਹੈ ਜੀ। ਇਸ ਤੇ ਨਾਲ ਹੀ ਭਾਜੀ ਜਿਹੜਾ ਟ੍ਰੇਡ ਕੋਰਸ ਤੁਸੀਂ ਗੱਲ ਕਰ ਰਹੇ ਸੀ ਗੌਤਮ ਵੀਰੇ, ਉਹਦੇ ਵਿੱਚ ਕੀ ਹੋਇਆ, ਸਾਊਥ ਆਸਟ੍ਰੇਲੀਆ ਸਟੇਟ ਨੇ ਪਹਿਲਾਂ ਹੀ ਅਨਾਊਂਸ ਕਰ ਦਿੱਤਾ ਸੀਗਾ ਜੀ ਕਿ ਜਿਹੜੇ 1 ਜੁਲਾਈ 2026 ਤੋਂ ਸਾਊਥ ਆਸਟ੍ਰੇਲੀਆ ਸਟੇਟ ਦੇ ਵਿੱਚ ਟ੍ਰੇਡ ਕੋਰਸ ਦੇ ਵਿੱਚ ਇਨਰੋਲ ਹੋਣਗੇ ਜੀ, ਉਹਨਾਂ ਨੂੰ ਹੁਣ ਕੀ ਆ ਕਿ ਕਾਲਜ ਨੂੰ ਨਾਲ ਦੀ ਨਾਲ ਅਪ੍ਰੈਂਟਿਸਿਪ ਆਫਰ ਵੀ ਆ ਜਿਹੜਾ ਉਹ ਪ੍ਰੋਵਾਈਡ ਕਰਵਾਉਣਾ ਪਏਗਾ ਜੀ।
0: ਇਹ ਕਾਲਜਸ ਦੀ ਜ਼ਿੰਮੇਵਾਰੀ ਹੈ, ਸਟੂਡੈਂਟਸ ਦੀ ਨਹੀਂ ਹੈਗੀ, ਹੈ ਨਾ?
1: ਹਾਂਜੀ, ਪਰ ਜਦ ਤੱਕ ਇਹ ਉਹਨਾਂ ਨੂੰ ਅਪ੍ਰੈਂਟਿਸਿਪ ਆਫਰ ਨਹੀਂ ਮਿਲਦਾ ਜੀ, ਉਹਨਾਂ ਦੀ ਪੜ੍ਹਾਈ ਆ ਉਹ ਪੂਰੀ ਨਹੀਂ ਹੋ ਸਕਦੀ ਜੀ ਸਾਊਥ ਆਸਟ੍ਰੇਲੀਆ ਦੇ ਵਿੱਚ।
0: ਓਕੇ, ਤੇ ਜਿਹੜੇ ਕਰੰਟ ਸਟੂਡੈਂਟ ਨੇ ਉਹਨਾਂ ਦੇ ਲਈ ਨਹੀਂ, ਜਿਹੜੇ 1 ਜੁਲਾਈ ਤੋਂ ਨਵਾਂ ਇੰਟੇਕ ਸ਼ੁਰੂ ਕਰਨਗੇ, ਯਾਨੀ ਪਹਿਲੇ ਸਮੈਸਟਰ ਤੋਂ।
1: ਹਾਂਜੀ ਹਾਂਜੀ, ਜਿਹੜੇ ਪੁਰਾਣੇ ਇਨਰੋਲ ਨੇ ਉਹਨਾਂ ਉੱਤੇ ਇਸ ਚੀਜ਼ ਦਾ ਕੋਈ ਇਫੈਕਟ ਨਹੀਂ ਹੈਗਾ ਜੀ। ਬੜੀ ਬਹੁਤ ਇੰਪੋਰਟੈਂਟ ਚੀਜ਼ ਗੌਤਮ ਭਾਜੀ ਇਹ ਹੈ ਇਹਦੇ ਵਿੱਚ ਕਿ ਇਹਨਾਂ ਨੇ 1 ਜੁਲਾਈ ਤੋਂ ਜਿਹੜਾ ਐਪਲੀਕੇਬਲ ਕਰ ਦਿੱਤਾ ਜੀ ਹੁਣ ਤੋਂ, ਇਹ ਪੇਡ ਇੰਟਰਨਸ਼ਿਪ ਹੈ ਜੀ ਇੱਕ ਤਰੀਕੇ ਨਾਲ, ਤੇ ਮੋਰ ਦੈਨ 1600 ਆਵਰਸ ਕੰਪਲੀਟ ਕਰਨੇ ਨੇ। ਹੁਣ ਬੱਚਾ ਜਦੋਂ ਸਟੂਡੈਂਟ ਵੀਜ਼ਾ ਦੇ ਉੱਤੇ ਹੁੰਦਾ ਤਕਰੀਬਨ ਉਹਨੂੰ ਇਹ ਆਵਰਸ ਕੰਪਲੀਟ ਕਰਨ ਲਈ 2 ਸਾਲ ਦਾ ਜਿਹੜਾ ਟਾਈਮ ਹੈ ਉਹ ਲੱਗ ਜਾਏਗਾ ਜੀ।
0: ਜੀ ਜੀ ਜੀ,
1: ਹੁਣ ਜਦੋਂ ਤੁਸੀਂ ਪੜ੍ਹਾਈ ਦੇ ਵਿੱਚ ਇਨਰੋਲ ਹੋਵੋਗੇ 2 ਸਾਲ ਦੀ ਪੜ੍ਹਾਈ ਹੋਊਗੀ, ਹੋ ਸਕਦਾ ਤੁਹਾਨੂੰ 6 ਮਹੀਨੇ ਬਾਅਦ ਸਟਾਰਟ ਹੋਵੇ, ਹੋ ਸਕਦਾ ਸਾਲ ਬਾਅਦ ਸਟਾਰਟ ਹੋਵੇ, ਤਾਂ ਉਹ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਦੇ ਵਿੱਚ ਇਕੱਲੀ ਪੜ੍ਹਾਈ ਪੂਰੀ ਕਰਨ ਦੇ ਲਈ ਟ੍ਰੇਡ ਦੀ ਤੁਹਾਨੂੰ 3 ਸਾਲ ਦਾ ਟਾਈਮ ਹੈ ਜਿਹੜਾ ਉਹ ਲੱਗ ਸਕਦਾ ਜੀ।
0: ਬੱਲੇ ਬੱਲੇ ਬੱਲੇ ਬੱਲੇ, ਓਕੇ।
1: ਤਾਂ ਮੈਨੂੰ ਲੱਗਦਾ ਜੀ ਇਸ ਟਾਈਮ ਸਾਊਥ ਆਸਟ੍ਰੇਲੀਆ ਸਹੀ ਸਟੇਟ ਵੀ ਹੈਗੀ, ਤੇ ਬਾਕੀ ਸਟੇਟ ਦੇ ਵੀ ਤੁਸੀਂ ਆਪਣੀ ਟ੍ਰੇਡ ਸਟੇਟ ਹਨ ਟ੍ਰੇਡ ਕੋਰਸ ਦੇ ਲਈ।
0: ਕੋਈ ਐਕਸੈਪਸ਼ਨ ਛੱਡੀ ਹੈ ਭਾਜੀ ਯਾਦਵਿੰਦਰ ਭਾਜੀ ਕਿ ਨਹੀਂ? ਮੈਂ ਵੈਸੇ ਨਰਸਿੰਗ ਨੂੰ ਤਾਂ ਨਹੀਂ ਆਪਾਂ ਮੰਨ ਸਕਦੇ ਟ੍ਰੇਡ ਕੋਰਸ ਦੇ।
1: ਨਹੀਂ, ਨਰਸਿੰਗ ਟ੍ਰੇਡ ਦੇ ਵਿੱਚ ਨਹੀਂ ਆਊਗਾ ਜੀ, ਨਰਸਿੰਗ ਦੇ ਟ੍ਰੇਡ ਕੋਰਸ ਦੇ ਵਿੱਚ ਭਾਜੀ ਜ਼ਿਆਦਾ ਜਿਵੇਂ ਅੱਜ ਕੱਲ ਸਾਰੇ ਕੰਸਟਰਕਸ਼ਨ ਚੱਲ ਰਹੀ ਆ, ਕੁੱਕਰੀ ਹੋ ਗਿਆ, ਮੋਟਰ ਮਕੈਨਿਕ ਹੋ ਗਏ, ਅਜਿਹੇ ਸਾਰੇ ਅਕੂਬੇਸ਼ਨ ਆਉਣਗੇ ਜੀ।
0: ਤੇ ਜਿਨ੍ਹਾਂ ਨੇ ਆਲਰੇਡੀ ਐਡਮਿਸ਼ਨ ਲਈ ਹੋਏ, ਫਰਜ਼ ਕਰੋ ਵਿਕਟੋਰੀਆ ਚ ਬੈਠੇ ਨੇ ਤੇ ਉਹ ਸਾਊਥ ਆਸਟ੍ਰੇਲੀਆ ਚ ਐਡਮਿਸ਼ਨ ਲਈ ਬੈਠੇ ਨੇ ਕਿਸੇ ਕਾਲਜ ਦੇ ਵਿੱਚ, ਉਹ ਹੁਣ ਫਿਰ ਕੀ ਆਪਣਾ ਰੀਫੰਡ ਲਈ ਅਪਲਾਈ ਕਰਨ ਜਾਂ ਕੀ ਕਰਨ?
1: ਨਹੀਂ, ਜਿਨ੍ਹਾਂ ਦਾ ਅਨਰੋਲ 30 ਜੂਨ ਤੱਕ ਹੋ ਚੁੱਕੇ ਨੇ ਜੀ ਉਹਨਾਂ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਹੈ ਜੀ। ਜਿਹੜੇ ਹੁਣ ਨਵੇਂ ਅਨਰੋਲ ਹੋਣਾ ਚਾਹੁੰਦੇ ਨੇ, ਮੈਨੂੰ ਲੱਗਦਾ ਨੀ ਉਹਨਾਂ ਨੂੰ ਸਾਊਥ ਆਸਟ੍ਰੇਲੀਆ ਅਨਰੋਲ ਹੋਣਾ ਚਾਹੀਦਾ। ਦੂਜੀ ਗੱਲ ਤਾਂ ਇਹਦੇ ਵਿੱਚ ਹੋਰ ਵੀ ਇੰਪੋਰਟੈਂਟ ਹੈ ਜੀ, ਜੇ ਤੁਸੀਂ ਅਨਰੋਲ ਹੋਣ ਦੀ ਸੋਚ ਵੀ ਰਹੇ ਹੋ, ਚਾਹੇ ਨਿਊ ਸਾਊਥ ਵੇਲ ਦੇ ਵਿੱਚੋਂ, ਚਾਹੇ ਤੁਸੀਂ ਵਿਕਟੋਰੀਆ ਦੇ ਵਿੱਚੋਂ ਜਾਂ ਕੁਈਨਜ਼ਲੈਂਡ ਦੇ ਵਿੱਚ ਵੀ ਹੋ, ਤਾਂ ਮੈਨੂੰ ਲੱਗਦਾ ਉਹਨਾਂ ਨੂੰ ਵੀ ਜਲਦ ਤੋਂ ਜਲਦ ਜਿਹੜਾ ਅਨਰੋਲ ਹੋ ਜਾਣਾ ਚਾਹੀਦਾ, ਕਿਉਂਕਿ ਜੇ ਹੁਣ ਸਾਊਥ ਆਸਟ੍ਰੇਲੀਆ ਨੇ ਇਹ ਐਪਲੀਕੇਬਲ ਕਰ ਦਿੱਤਾ, ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਹੋ ਸਕਦਾ ਕਿ ਬਾਕੀ ਸਟੇਟ ਵੀ ਇਹਨਾਂ ਨੂੰ ਕਾਪੀ ਕਰਕੇ ਇਹ ਚੀਜ਼ਾਂ ਇੰਪਲੀਮੈਂਟ ਨਾ ਕਰ ਦੇਣ।
0: ਇਹ ਵੀ ਹੋਏ, ਇੱਥੇ ਥੋੜੀ ਜੀ ਹੈਗੀ ਹੈ ਲਾਈ ਲੱਗ ਨੇ ਸਾਰੀਆਂ ਸਟੇਟਾਂ।
1: ਹਾਂਜੀ ਬਿਲਕੁਲ,
0: ਨਹੀਂ ਡੈਫੀਨੇਟਲੀ ਉਹ ਜੇ ਕੁਛ ਵੀ ਜਿਹੜਾ ਉਹ ਨੰਬਰਸ ਨੂੰ ਕੰਟਰੋਲ ਕਰਨ ਦੇ ਲਈ ਕੋਈ ਵੀ ਸਕੀਮ ਜਿਹੜੀ ਕੰਮ ਕਰ ਰਹੀ ਹੈ ਤਾਂ ਉਹ ਦੂਸਰੀਆਂ ਸਟੇਟਾਂ ਵਾਈ ਨਾਟ ਉਹਨੂੰ ਐਪਲੀਕੇਬਲ ਕਰਨ, ਉਹਨੂੰ ਕਾਪੀ ਕਰਨ। ਤੇ ਐਨੀਵੇਜ਼ ਆਪਾਂ ਕੁਛ ਹੋਰ ਸਵਾਲਾਂ ਦੇ ਵੱਲ, ਜਿਵੇਂ ਤੁਸੀਂ ਪਲੈਨਿੰਗ ਲੈਵਲ ਦੀ ਗੱਲ ਕੀਤੀ ਸੀ ਯਾਦਵਿੰਦਰ ਭਾਜੀ, ਸਮਾਂ ਥੋੜਾ ਹੈਗਾ, ਆਖਰੀ 10-15 ਮਿੰਟਾਂ ਦੇ ਵਿੱਚ ਕੁਛ ਸਵਾਲ ਜਵਾਬ ਹੈਗੇ ਨੇ. ਉਹ ਇਹ ਹੈ ਕਿ ਪਲੈਨਿੰਗ ਲੈਵਲ ਤੇ ਤੁਸੀਂ ਗੱਲ ਕੀਤੀ, ਆਪਾਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਵੀਜ਼ਾ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਹੈ, ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੀ ਲੱਗਦਾ ਤੁਹਾਨੂੰ ਕਿ ਜਿਹੜੀ ਗ੍ਰਾਂਟ ਰੇਟ ਹੈਗੀ ਹੈ ਸਟੂਡੈਂਟ ਵੀਜ਼ਾਸ ਦੀ, ਉਹ ਆਉਣ ਵਾਲੇ ਸਮੇਂ ਦੇ ਵਿੱਚ, ਦੇ ਆਪਾਂ 2026-27 ਦੀ ਗੱਲ ਕਰੀਏ, ਕਰੰਟ ਫਾਈਨੈਂਸ਼ੀਅਲ ਈਅਰ ਦੀ, ਗ੍ਰਾਂਟ ਰੇਟ ਕੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਰੁਝਾਨ ਰਹੂਗਾ, ਲਗਾਏ ਜਾਣ ਆਫਸ਼ੋਰ ਸਟੂਡੈਂਟ ਵੀਜ਼ਾਸ, ਨਾ ਲਗਾਏ ਜਾਣ, ਅਸੀਂ ਆਪਣੇ ਮਿੱਤਰਾਂ ਦੋਸਤਾਂ ਨੂੰ, ਭੈਣਾਂ ਭਰਾਵਾਂ ਨੂੰ, ਆਪਣੇ ਕਜ਼ਨਸ ਨੂੰ ਬੁਲਾਈਏ ਨਾ ਬੁਲਾਈਏ, ਕਿਵੇਂ ਟਾਈਮ ਵੇਸਟ ਹੀ ਹੈ?
1: ਟਾਈਮ ਵੇਸਟ ਵੀ ਮੈਂ ਕਹੂੰਗਾ ਭਾਜੀ, ਜਿਹੜਾ ਜ਼ਿਆਦਾ ਇੰਪੋਰਟੈਂਟ ਚੀਜ਼ ਕੀ ਆ, ਤੁਹਾਨੂੰ ਇੱਕ ਨਾ ਕਲੀਅਰ ਪਲਾਨ ਬਣਾਉਣਾ ਪਏਗਾ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਮੂਵ ਹੋਣਾ ਚਾਹੁੰਦੇ ਹੋ, ਪੜ੍ਹਾਈ ਕਰਨ ਆਉਣਾ ਚਾਹੁੰਦੇ ਹੋ ਜੀ. ਸਭ ਤੋਂ ਪਹਿਲੀ ਇੰਪੋਰਟੈਂਟ ਚੀਜ਼ ਇਹ ਆ ਜੀ ਕਿ ਜਿਹੜੀ ਵੀ ਤੁਸੀਂ ਇੰਡੀਆ ਦੇ ਵਿੱਚ ਪੜ੍ਹਾਈ ਕੀਤੀ ਆ, ਨੈਕਸਟ ਜਿਹੜੀ ਵੀ ਸਟੱਡੀ ਦੇ ਵਿੱਚ ਤੁਸੀਂ ਇਨਰੋਲ ਹੋਣਾ ਚਾਹੁੰਦੇ ਹੋ ਜੀ, ਉਹ ਪੁਰਾਣੀ ਸਟੱਡੀ ਦੇ ਨਾਲ ਕੋਸ਼ਿਸ਼ ਕਰੋ ਕਿ ਰੈਲੀਵੈਂਟ ਸਟੱਡੀ ਹੋਵੇ ਜੀ. ਦੂਜੀ ਚੀਜ਼, ਤੁਹਾਡੇ ਕਲੀਅਰ ਪਲਾਨ ਹੋਣੇ ਚਾਹੀਦੇ ਨੇ, ਤੁਹਾਡੇ ਕੋਲ ਫੰਡ ਪ੍ਰੋਪਰ ਹੋਣੇ ਚਾਹੀਦੇ ਨੇ ਕਿ ਜੇ ਤੁਸੀਂ ਇੱਥੇ ਆ ਕੇ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨੀ ਹੈ ਜੀ, ਤਾਂ ਉਹਦੇ ਲਈ ਪ੍ਰੋਪਰ ਤੁਸੀਂ ਆਪਣੇ ਫੰਡ ਸ਼ੋਅ ਕਰ ਸਕੋ ਜੀ. ਪਲੱਸ ਇਸ ਦੇ ਨਾਲ ਹੀ ਜਿਹੜੀ GT ਸਟੇਟਮੈਂਟ ਹੁੰਦੀ ਹੈ ਜੀ, ਉਹ ਪ੍ਰੋਪਰ ਬਣਾਓ ਕਿ ਤੁਸੀਂ ਇਹ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਿਉਂ ਕਰਨ ਆਉਣਾ ਚਾਹੁੰਦੇ ਹੋ ਜੀ. ਤਾਂ ਇਸਦੀ ਦਿੱਕਤ ਕੀ ਆਉਂਦੀ ਹੈ ਭਾਜੀ, ਜਦੋਂ ਬੱਚੇ ਕੋਲੇ ਬੈਂਡ ਆ ਜਿਹੜੇ ਉਹ ਥੋੜੇ ਜਿਹੇ ਘੱਟ ਹੁੰਦੇ ਨੇ ਜੀ, ਕੋਸ਼ਿਸ਼ ਕਰੋ ਕਿ ਮਿਨੀਮਮ ਜਿਹੜੇ ਤੁਸੀਂ ਆਪਣੀ ਪ੍ਰੋਫੀਸ਼ੀਐਂਟ ਇੰਗਲਿਸ਼, ਯਾਨੀ ਕਿ ਐਟਲੀਸਟ 7 ਇੰਚ ਨੂੰ ਟਾਰਗੇਟ ਕਰੋ ਜੀ, ਉਸ ਤੋਂ ਵੱਧ ਲਓਗੇ
0: ਕਰੈਕਟ,
1: ਤਾਂ ਕਿ ਜਿਹੜਾ ਤੁਹਾਡਾ ਵੀਜ਼ਾ ਦਾ ਸਕਸੈਸ ਰੇਟ ਆ ਉਹਦੇ ਚਾਂਸਿਸ ਆ ਉਹ ਇਨਕਰੀਜ਼ ਹੋ ਸਕਣ ਜੀ. ਹਾਂਜੀ, ਦੂਜੀ ਗੱਲ ਇਹ ਆ ਜੀ, ਜਦੋਂ ਆਪਾਂ ਲੌਜਮੈਂਟ ਜਾਂ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਗੱਲ ਕਰਦੇ ਹਾਂ, ਤਕਰੀਬਨ ਜਿਹੜੀਆਂ 2025-26 ਦੇ ਵਿੱਚ 31 ਦਸੰਬਰ 2025 ਤੱਕ, ਤੇ ਜੇ ਉਹਨੂੰ ਪਿਛਲੇ ਸਾਲ ਕੰਪੈਰੀਜ਼ਨ ਕਰੀਏ 2024-25 ਦੇ ਨਾਲ, ਤਾਂ ਪਿਛਲੇ ਸਾਲ ਦੇ ਵਿੱਚ ਜ਼ਿਆਦਾ ਲੌਜਮੈਂਟ ਹੋਈਆਂ ਨੇ ਜੀ ਸਟੂਡੈਂਟ ਵੀਜ਼ਾ ਦੀਆਂ, ਕਿਉਂਕਿ ਤਕਰੀਬਨ ਕੀ ਸੀਗਾ ਕਿ ਬੱਚਿਆਂ ਦੇ ਕੋਲੇ ਲਿਮਿਟਡ ਜਿਹਾ ਟਾਈਮ ਸੀਗਾ ਵੀਜ਼ਾ ਅਪਲਾਈ ਕਰਨ ਦਾ, ਕਿਉਂਕਿ 485 ਤੋਂ ਬਾਅਦ ਵੀ ਜਿਹੜਾ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਉਹ ਬੰਦ ਕਰ ਦਿੱਤੀਆਂ ਸੀਗੀਆਂ ਜੀ. ਤਾਂ ਐਪਲੀਕੇਸ਼ਨਾਂ ਸਟੂਡੈਂਟ ਵੀਜ਼ਾ ਦੀ ਜ਼ਿਆਦਾ ਲੌਂਚ ਕੀਤੀਆਂ ਨੇ, ਕਿਉਂਕਿ ਬੱਚੇ ਆਲਰੇਡੀ ਸਟੂਡੈਂਟ ਵੀਜ਼ਾ ਤੋਂ ਬਾਅਦ PR ਦਾ ਆਪਸ਼ਨ ਚੂਜ਼ ਨਹੀਂ ਕਰ ਰਹੇ. ਆਈ ਥਿੰਕ ਮੇਰੇ ਅਕੋਰਡਿੰਗਲੀ ਉਹ ਗਲਤ ਹੈ ਜੀ,
0: ਸਟੂਡੈਂਟ ਜਾਂਦੇ ਨੇ. ਹਾਂ ਠੀਕ ਹੈ ਗੱਲ,
1: ਸਟੂਡੈਂਟ ਜ਼ਿਆਦਾ ਅਪਲਾਈ ਕਰ ਰਹੇ ਨੇ, TR ਨਹੀਂ ਅਪਲਾਈ ਕਰ ਰਹੇ, ਤਾਂ ਨੰਬਰਸ ਉਹ ਇਨਕਰੀਜ਼ ਹੋਏ ਨੇ. ਬਟ ਜਿਹੜੀਆਂ ਗ੍ਰਾਂਟਸ ਸੀਗੀਆਂ ਭਾਜੀ, ਉਹ ਤਕਰੀਬਨ ਡਿਪਾਰਟਮੈਂਟ ਨੇ ਉਹ ਘਟਾਈਆਂ ਨੇ. ਓਵਰਆਲ ਗ੍ਰਾਂਟ ਦੀ ਜੇ ਆਪਾਂ ਨੰਬਰਸ ਦੀ ਗੱਲ ਕਰੀਏ, 2024-25 ਦੇ ਵਿੱਚ ਤਕਰੀਬਨ ਪੂਰੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਇਹਨਾਂ ਨੇ 1,84,000 ਗ੍ਰਾਂਟ ਦਿੱਤੀਆਂ ਸੀਗੀਆਂ, ਜਿਹੜੀਆਂ ਕਿ ਪਿਛਲੇ ਸਾਲ ਦੇ ਵਿੱਚ 1,78,000 ਦੇ ਥੋੜੇ ਜਿਹੇ 6,000 ਦਾ ਡਿਕਰੀਜ਼ ਆਇਆ ਜੀ.
0: ਓਕੇ,
1: ਪਰ ਵਧੀਆ ਚੀਜ਼ ਇਹ ਸੀਗੀ, ਜਿਹੜੇ ਆਨਸ਼ੋਰ ਐਪਲੀਕੈਂਟ ਸੀਗੇ ਜੀ, ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਸੀ, ਉਹਦੀ ਗ੍ਰਾਂਟਸ ਵਧੀਆ ਨੇ ਜੀ.
0: ਓਕੇ,
1: ਤੇ ਆਫਸ਼ੋਰ ਤੋਂ ਜਿਹੜਾ ਰਿਫਿਊਜ਼ਲ ਰੇਟ ਆ, ਜਿਵੇਂ ਆਪਾਂ ਡਿਸਕਸ ਹੀ ਕਰ ਰਹੇ ਸੀਗੇ ਕਿ ਆਫਸ਼ੋਰ ਸਟੂਡੈਂਟ ਰੇਟ ਜਿਹੜਾ ਉਹ ਰਿਫਿਊਜ਼ਲ ਰੇਟ ਆ ਜੀ, ਉਹ ਹਾਈ ਆ ਜੀ. ਉਹ ਤਕਰੀਬਨ 8.3 ਦੇ ਡਿਕਰੀਜ਼ ਦੇ ਨਾਲ 1,11,000 ਤੇ ਰਹਿ ਗਈਆਂ ਨੇ, ਤੇ ਆਨਸ਼ੋਰ ਜਿਹੜਾ ਆਸਟ੍ਰੇਲੀਆ ਚ ਰਹਿ ਕੇ ਅਪਲਾਈ ਕਰ ਰਹੇ ਉਹਨਾਂ ਦਾ ਕਿਤੇ ਨਾ ਕਿਤੇ ਸਕਸੈਸ ਰੇਟ ਬੈਟਰ ਆ ਜੀ ਆਫਸ਼ੋਰ ਤੋਂ ਜੀ.
0: ਆਲਰਾਈਟ, ਓਕੇ, ਠੀਕ ਹੋ ਗਿਆ. ਕੁਝ ਸਵਾਲ ਜਵਾਬ ਹੈਗੇ ਨੇ ਭਾਜੀ, ਜਿਹੜੇ ਸਟੂਡੀਓ ਨੰਬਰ ਤੇ ਆਉਂਦੇ ਨੇ ਆ ਸਾਡੇ ਕੋਲ, ਵੈਸੇ ਆਏ ਹੋਏ ਨੇ ਮੈਸੇਜਸ, ਉਹਨਾਂ ਦੇ ਵਿੱਚ ਕੁਝ ਸਵਾਲ ਹੈਗੇ ਨੇ ਤੇ ਠੀਕ ਹੈ, ਇਹ ਤਾਂ ਇਹਦੇ ਨਾਲ ਪ੍ਰੋਗਰਾਮ ਨਾਲ ਰਿਲੇਟਡ ਨਹੀਂ. ਓਕੇ, ਇੱਕ ਕਹਿੰਦੇ ਨੇ, ਕਹਿੰਦੇ ਮਾਈ ਬ੍ਰਦਰ ਐਂਡ ਹਿਸ ਫਰੈਂਡ ਹੈਜ਼ ਲੌਸਟ ਅ ਸਟੂਡੈਂਟ ਵੀਜ਼ਾ ਫਰੋਮ ਆਫਸ਼ੋਰ, ਸਿਮਿਲਰ ਪ੍ਰੋਫਾਈਲ, ਬਟ ਫਰੈਂਡ ਗੋਟ ਗ੍ਰਾਂਟ ਇਨ 30 ਡੇਜ਼ ਐਂਡ ਮਾਈ ਬ੍ਰਦਰ ਇਜ ਸਟਿਲ ਵੇਟਿੰਗ ਫਰੋਮ ਲਾਸਟ 2.5 ਮੰਥਸ, ਵਟ ਕੈਨ ਬੀ ਦੀ ਰੀਜ਼ਨ?
1: ਭਾਜੀ ਬਹੁਤ ਇੰਪੋਰਟੈਂਟ ਹੈ ਜੀ, ਇਹਦੇ ਵਿੱਚ ਨਾ ਐਪਲੀਕੇਸ਼ਨ ਦੇਖਣੀ ਪਏਗੀ ਜੀ, ਉਹਨਾਂ ਨੇ ਕਿਹੜੀ ਸਟੱਡੀ ਦੇ ਵਿੱਚ ਜਿਹੜੀ ਉਹ ਐਡਮਿਸ਼ਨ ਲਈ ਹੈ, ਕਿਉਂਕਿ ਇਹ ਮਿਨਿਸਟੀਰੀਅਲ ਡਾਇਰੈਕਸ਼ਨ ਹੁੰਦੀ ਹੈ ਜੀ ਡਿਪਾਰਟਮੈਂਟ ਦੇ ਵੱਲੋਂ. ਮੈਂ ਉਹਦੇ ਅਕੋਰਡਿੰਗ ਤੁਹਾਨੂੰ ਥੋੜੀ ਟੈਕਨੀਕਲ ਚੀਜ਼ ਦੱਸ ਰਿਹਾ ਜੀ. 14 ਨਵੰਬਰ 2025 ਨੂੰ ਇੱਕ ਡਾਇਰੈਕਸ਼ਨ ਆਈ ਸੀ ਆਸਟ੍ਰੇਲੀਆ ਦੇ ਵੱਲੋਂ ਕਿ ਜਿਹੜੇ ਆਫਸ਼ੋਰ ਐਪਲੀਕੈਂਟਸ ਨੇ ਉਹਨਾਂ ਨੂੰ ਪ੍ਰਾਇਓਰਟੀ ਦੀ ਇੱਕ ਸੀਕੁਐਂਸ ਦਿੱਤੀ ਉਹਨਾਂ ਨੇ. ਸੋਰੀ ਭਾਜੀ,
0: ਹਾਂਜੀ
1: ਹਾਂਜੀ, ਮੈਂ ਕੰਟੀਨਿਊ ਕਰਾਂ ਇਸ ਤੋਂ ਬਿਫੋਰ, ਹੈ ਨਾ. ਤੇ ਇਹਨਾਂ ਨੇ ਕੀ ਕਿਹਾ ਜੀ, ਜਿਹੜੇ ਵੀ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਐਡਮਿਸ਼ਨ ਲਈ ਅਪਲਾਈ ਕੀਤਾ ਹੋਇਆ ਜੀ, ਉਹ ਪ੍ਰਾਇੋਰਟੀ 1 ਦੇ ਵਿੱਚ ਆਉਂਦਾ ਹੋਏਗਾ ਜੀ, ਤੇ ਹੋ ਸਕਦਾ ਉਹਦੇ ਵਿੱਚ ਜਿਹੜੀ ਪ੍ਰੋਸੈਸਿੰਗ ਹੈ ਨਾ ਜੀ ਉਹ ਤਕਰੀਬਨ,
0: ਮੈਂ ਪ੍ਰਾਇੋਰਟੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਪ੍ਰਾਇੋਰਟੀ ਕਿਸ ਤਰੀਕੇ ਦੇ ਨਾਲ ਸੈਟ ਕੀਤੀਆਂ ਨੇ.
1: ਭਾਜੀ ਉਹ ਮੇਨਲੀ ਹੁੰਦੀ ਹੈ ਕਿ ਉਹਨਾਂ ਦੀ ਕਿਹੜੀ ਯੂਨੀਵਰਸਿਟੀ ਤੋਂ ਲਈ ਹੋਈ ਹੈ ਜੀ ਉਹਨਾਂ ਨੇ,
0: ਉਹਨਾਂ ਦੇ ਵੀ
1: ਲੈਵਲ, ਹਾਂਜੀ ਬਿਲਕੁਲ ਜੀ, ਉਹਨਾਂ ਦੇ ਆਲਰੇਡੀ ਲੈਵਲ ਬਣੇ ਹੁੰਦੇ ਨੇ ਜੀ,
0: ਠੀਕ ਹੈ ਠੀਕ
1: ਹੈ। ਜੇ ਜੇ ਜੇ ਉਹ ਕੋਈ ਵੀ ਯੂਨੀਵਰਸਿਟੀ ਆ ਜਾਂ ਕੋਈ ਵੀ ਕਾਲਜ ਆ, ਜੇ ਉਹਨੇ 80% ਤੋਂ ਆਲਰੇਡੀ ਜਿਹੜੀ ਆਪਣੀ ਜਿੰਨਾ ਉਹਨਾਂ ਨੂੰ ਕੋਟਾ ਅਲਾਟ ਹੋਇਆ ਹੋਇਆ, ਜੇ ਉਹਦੇ ਵਿੱਚੋਂ ਆਲਰੇਡੀ 80% ਆਲਰੇਡੀ ਐਪਲੀਕੇਸ਼ਨਾਂ ਹੋ ਚੁੱਕੀਆਂ ਨੇ ਜੀ, ਫਿਰ ਤਾਂ ਸੈਸ਼ਨ ਸ਼ੁਰੂ ਹੋ ਜਾਂਦੀ ਹੈ ਜੀ, ਚਾਹੇ ਸੇਮ ਹੀ ਯੂਨੀਵਰਸਿਟੀ ਹੋਵੇ ਜੀ।
0: ਕਰੈਕਟ। ਤੇ ਫਿਰ ਐਪਲੀਕੈਂਟ ਨੂੰ ਤਾਂ, ਸੋਰੀ ਯਾਦਵਿੰਦਰ ਭਾਜੀ ਕੱਟ ਰਹੇ ਇੱਥੇ, ਐਪਲੀਕੈਂਟ ਨੂੰ ਤਾਂ ਨਹੀਂ ਪਤਾ ਕਿ ਕਿੱਥੇ ਕਿੱਥੇ ਜ਼ਿਆਦਾ ਧੱਕਾ ਪੈ ਰਿਹਾ। ਇਹ ਕਿੱਦਾਂ ਫਿਰ ਚੂਜ਼ ਕੀਤਾ ਜਾਵੇ ਕਿ ਕਿਹੜੀ ਯੂਨੀਵਰਸਿਟੀ 'ਚ ਅਪਲਾਈ ਕਰੀਏ, ਵੀ ਉੱਥੇ ਉਹਨਾਂ ਦਾ ਕੋਟਾ ਕਿਤੇ ਵਰਤਣਾ ਲਿਆ ਗਿਆ ਹੋਵੇ? ਏਦਾਂ ਏਦਾਂ ਕੁਛ ਨਹੀਂ ਹੈਗਾ, ਬਲਾਈਂਡ ਗੈਸ ਹੀ ਆ।
1: ਬਲਾਈਂਡ ਗੈਸ ਨਹੀਂ ਕਹੂੰਗੇ ਭਾਜੀ ਇਸ ਚੀਜ਼ ਨੂੰ, ਪਰ ਇਸ ਦੇ ਵਿੱਚ ਨਾ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਜੀ। ਇੱਕ ਤਾਂ ਸਭ ਤੋਂ ਪਹਿਲਾਂ ਇੰਪੋਰਟੈਂਟ ਚੀਜ਼ ਹੈ ਜੀ ਕਿ ਲੈਵਲ 1, ਲੈਵਲ 2 ਜਾਂ ਲੈਵਲ 3 ਜਿਹੜੀ ਯੂਨੀਵਰਸਿਟੀ ਹੈ ਤੁਹਾਡੀ, ਉਹ ਚੈੱਕ ਕਰਨਾ ਪਏਗਾ, ਕਾਲਜ ਜਾਂ ਯੂਨੀਵਰਸਿਟੀ ਜਿਹੜਾ ਵੀ ਇੰਸਟੀਟਿਊਟ ਦੇ ਵਿੱਚ ਤੁਸੀਂ ਐਡਮਿਸ਼ਨ ਕਰ ਰਹੇ ਹੋ, ਕੋਸ਼ਿਸ਼ ਕਰੋ ਕਿ ਲੈਵਲ 1 ਦੇ ਵਿੱਚ ਹੋਵੇ ਜੀ, ਕਿਉਂਕਿ ਲੈਵਲ 1 ਦੇ ਵਿੱਚ ਜੇ ਤੁਸੀਂ ਅਪਲਾਈ ਕਰੋਗੇ ਤਾਂ ਕਿਤੇ ਨਾ ਕਿਤੇ ਸਕਸੈਸ ਦੇ ਰੇਟ ਵੀ ਜਿਹੜਾ ਉਹ ਜ਼ਿਆਦਾ ਵਧੀਆ ਹੁੰਦਾ ਜੀ।
0: ਠੀਕ।
1: ਦੂਜੀ ਚੀਜ਼ ਹੈ ਜੀ, ਜਿੰਨੀਆਂ ਵੀ ਵਧੀਆ ਯੂਨੀਵਰਸਿਟੀਜ਼ ਨੇ ਤੁਹਾਨੂੰ ਐਡਮਿਸ਼ਨ ਮੁਸ਼ਕਿਲ ਮਿਲਦੀ ਹੈ ਜ਼ਰੂਰ ਉਹਨਾਂ ਦੇ ਵਿੱਚ, ਬਟ ਉਹਨਾਂ ਦੇ ਵਿੱਚ ਆਟੋਮੈਟਿਕਲੀ ਤੁਹਾਨੂੰ ਪ੍ਰਾਇੋਰਟੀ ਮਿਲੇਗੀ ਜੀ। ਗਰੁੱਪ 8 ਯੂਨੀਵਰਸਿਟੀ ਆ, ਉਹ ਤਾਂ ਆਲਰੇਡੀ ਮਤਲਬ ਜੇ ਤੁਹਾਨੂੰ ਉੱਥੇ ਐਡਮਿਸ਼ਨ ਮਿਲ ਜਾਂਦੀ ਆ ਤਾਂ ਉਹ ਬਹੁਤ ਵਧੀਆ ਚਾਂਸ ਨੇ ਵੀ ਪ੍ਰਾਇੋਰਟੀ ਮਿਲ ਜਾਂਦੀ
0: ਹੈ। ਮਹਿੰਗੀਆਂ ਵੀ ਹੁੰਦੀਆਂ ਨੇ,
1: ਨਹੀਂ ਮਹਿੰਗੀ ਉਹ ਡੈਫੀਨੇਟਲੀ ਹੋਣਗੀਆਂ ਜੀ, ਕੋਸਟਲੀ ਹੋਣਗੀਆਂ ਬਾਕੀ।
0: ਰਾਈਟ ਰਾਈਟ, ਨਹੀਂ ਠੀਕ ਹੈ। ਇੱਕ ਸਵਾਲ ਇੱਥੇ, ਇਹ ਨਾਮ ਨਹੀਂ ਦੱਸਣਾ ਚਾਹੁੰਦੇ ਹੈਗੇ, ਕਹਿੰਦੇ ਜੀ ਕਿ ਮੇਰਾ 491 ਤੋਂ ਬਾਅਦ S56 ਆਇਆ ਸੀਗਾ ਡੈਟ ਨੂੰ ਲੈ ਕੇ, ਅਤੇ ਉਹ ਨਾਲ ਦੀ ਨਾਲ ਕਲੀਅਰ ਕਰ ਦਿੱਤਾ ਗਿਆ 10 September ਨੂੰ, ਕਹਿੰਦੇ ਓਰੀਜਨਲ ਲੋਜਮੈਂਟ ਹੈ, ਮੈਂ ਸ਼ਾਇਦ ਕਨਫਿਊਜ਼ ਹੋ ਰਿਹਾ, 10 September ਦੀ ਇਹਨਾਂ ਦੀ 191 ਦੀ ਲੋਜਮੈਂਟ ਹੈ ਸੋਰੀ, ਅਤੇ ਜਿਹੜਾ ਡੈਟ ਹੈਗਾ ਉਹ 30 May ਦਾ ਕਹਿ ਰਹੇ ਨੇ, ਅਤੇ ਹੁਣ ਕਹਿੰਦੇ ਅੱਜ ਦੀ ਤਰੀਕ ਤੱਕ ਕੁਛ ਆਇਆ ਨਹੀਂ ਹੈਗਾ, S56 ਤੋਂ ਬਾਅਦ ਵੀ ਕੋਈ ਰਿਪਲਾਈ ਨਹੀਂ ਆਇਆ, ਕਿੰਨਾ ਟਾਈਮ ਹੋਰ ਲੱਗ ਸਕਦਾ ਭਾਜੀ?
1: ਭਾਜੀ ਮੈਨੂੰ ਲੱਗਦਾ ਇਹਨਾਂ ਨੇ ਪਿਛਲੇ ਸਾਲ ਸਤੰਬਰ ਦੇ ਵਿੱਚ ਸ਼ਾਇਦ 191 ਲੌਂਚ ਕੀਤੀ ਹੋਊਗੀ,
0: ਮੈਂ ਕਨਫਿਊਜ਼ ਹੋ ਰਿਹਾ। ਹਾਂਜੀ ਠੀਕ ਹੈ।
1: ਹਾਂਜੀ ਹਾਂਜੀ ਹਾਂਜੀ, ਤੇ ਇਸ ਸਾਲ ਇਹਨਾਂ ਨੇ ਮਈ ਦੇ ਵਿੱਚ ਇਹਨਾਂ ਨੂੰ ਹੋ ਸਕਦਾ S56 ਆਇਆ ਹੋਏਗਾ ਜੀ, ਕਿਉਂਕਿ ਇਹਨਾਂ ਦੀ ਸਟੈਟ ਰਹਿੰਦਾ ਹੋਏਗਾ ਜੀ ATO ਦਾ
0: ਜੀ।
1: ਤਾਂ ਇਹਦੇ ਵਿੱਚ ਜੇ ਇਹਨਾਂ ਨੇ ਆਲਰੇਡੀ ਪੇ ਕਰ ਦਿੱਤਾ ਜੀ, ਮੈਨੂੰ ਉਮੀਦ ਹੈ ਕਿਉਂਕਿ ਨਵਾਂ ਫਾਈਨੈਂਸ਼ੀਅਲ ਈਅਰ ਸ਼ੁਰੂ ਹੋ ਗਿਆ ਜੀ, ਜਿਹੜਾ ਲਾਸਟ ਐਂਡ ਆਫ ਦਾ ਫਾਈਨੈਂਸ਼ੀਅਲ ਈਅਰ ਦੇ ਵਿੱਚ ਗ੍ਰਾਂਟਸ ਥੋੜੀਆਂ ਸਲੋ ਹੋਈਆਂ ਸੀਗੀਆਂ, ਹੁਣ ਡਿਪਾਰਟਮੈਂਟ ਐਕਟਿਵ ਹੈ ਜੀ ਕਾਫੀ, ਲਾਸਟ ਵੀਕ ਤੋਂ ਲੈ ਕੇ ਹੁਣ ਦੁਬਾਰਾ ਤੋਂ ਜਿਹੜੀਆਂ ਗ੍ਰਾਂਟਸ ਆ ਉਹ ਸਟਾਰਟ ਹੋ ਚੁੱਕੀਆਂ ਨੇ, ਤੇ ਉਮੀਦ ਕਰਦੇ ਹਾਂ ਜਿਹਨਾਂ ਦੇ ਆਲਰੇਡੀ S56 ਆ ਚੁੱਕੀ ਹੈ ਜੀ, ਵਿਦ ਇਨ 1 month ਔਰ 2 months ਜਿਹੜੇ ਵੀਜ਼ਾ ਗ੍ਰਾਂਟ ਹੈ ਜੀ ਉਹ ਵੀ ਆਉਣੇ ਸ਼ੁਰੂ ਹੋ ਜਾਣਗੇ ਜੀ।
0: ਇਹ ਜਿਹੜੇ SFA, ਅੱਗੇ ਵੀ ਆਪਾਂ ਨੂੰ ਸਵਾਲ ਆਇਆ ਸੀ ਕਿ ਇਹ ਜਿਹੜੇ S56 ਹੁੰਦੇ ਨੇ ਯਾਦਵੰਦ ਭਾਜੀ, ਇਹਦੇ ਨਾਲ ਕੀ ਉਹ ਨਵੇਂ ਸਿਰੇ ਤੋਂ ਫਿਰ ਐਪਲੀਕੇਸ਼ਨ ਨੂੰ ਕੰਸਿਡਰ ਕਰਦੇ ਆ, ਉਹਨਾਂ ਨੂੰ ਸਾਈਡ ਤੇ ਰੱਖੀ ਜਾਂਦੇ ਵੀ ਤੇਰਾ ਹੋ ਗਿਆ, ਤੇਰੀ ਬਸ ਆਹ ਚੀਜ਼ ਰਹਿੰਦੀ ਹੈ ਤੇ ਤੈਨੂੰ ਦੇ ਦਾਂਗੇ? ਪ੍ਰਾਇਓਰਿਟੀ ਫਿਰ ਕਿਹਨਾਂ ਦੀ ਹੁੰਦੀ ਹੈ, ਨਵੀਆਂ ਐਪਲੀਕੇ ਜਿਹੜੀਆਂ ਮਤਲਬ ਸੀਕੁਐਂਸ ਦੇ ਵਿੱਚ ਉਹਨਾਂ ਦੇ ਹੋਣਗੀਆਂ ਵੀ ਸਪਤੰਬਰ, ਫਿਰ ਅਕਤੂਬਰ, ਫਿਰ ਨਵੰਬਰ, ਜਾਂ ਫਿਰ ਜਿਨ੍ਹਾਂ ਦੇ S56 ਪੈਂਡਿੰਗ ਪਏ ਪਹਿਲਾਂ ਉਹਨਾਂ ਦੀ, ਜਾਂ ਕੁਛ ਵੀ ਨਹੀਂ ਹੈਗਾ, ਰੈਂਡਮ ਹੈ?
1: ਨਹੀਂ ਰੈਂਡਮ ਨਹੀਂ ਹੈ ਭਾਜੀ, ਇਹਦੇ ਵਿੱਚ ਹੁੰਦਾ ਕੀ ਆ, ਬੇਸਿਕਲੀ ਆਪਾਂ ਪ੍ਰਾਇੋਰਟੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਜਦੋਂ ਮੰਨ ਲਓ ਸਤੰਬਰ ਵਾਲੀਆਂ ਫਾਈਲਾਂ ਪ੍ਰੋਸੈਸ ਹੋਣੀਆਂ ਸ਼ੁਰੂ ਹੋ ਗਈਆਂ ਭਾਜੀ, ਤਾਂ ਕੇਸ ਅਫਸਰ ਨੂੰ ਅਸਾਈਨ ਹੋ ਜਾਂਦੀਆਂ ਨੇ ਜੀ ਫਾਈਲਾਂ, ਉਦੋਂ ਤੱਕ ਡਿਪਾਰਟਮੈਂਟ ਉਹਨਾਂ ਫਾਈਲਾਂ ਉੱਤੇ ਕੋਈ ਐਕਸ਼ਨ ਨਹੀਂ ਲਿਆ ਹੁੰਦਾ ਜਦੋਂ ਤੱਕ ਕੇਸ ਅਫਸਰ ਨੂੰ ਅਸਾਈਨ ਨਹੀਂ ਹੋਈਆਂ ਜੀ।
0: ਕਰੈਕਟ।
1: ਹੁਣ ਜਦੋਂ ਕੇਸ ਅਫਸਰ ਤੁਹਾਡੀ ਫਾਈਲ ਚੈੱਕ ਕਰਦਾ ਜੀ, ਉਹਨੂੰ ਕੋਈ ਨਾ ਕੋਈ ਕਮੀ ਪੇਸ਼ੀ ਦਿਖ ਰਹੀ ਹੈ ਤਾਂ ਤੁਹਾਡੇ ਜੋ ਦੁਬਾਰਾ ਉਹ ਡਾਕੂਮੈਂਟ ਆ ਜਿਹੜਾ ਉਹ ਰਿਕੁਐਸਟ ਕਰਦਾ ਜੀ।
0: ਠੀਕ ਹੈ।
1: ਇਹਦੇ ਲਈ ਇਹ ਬਚਣ ਦਾ ਇਹਦਾ ਆਪਸ਼ਨ ਇਹੀ ਹੈ ਜੀ ਕਿ ਤੁਸੀਂ ਕੋਸ਼ਿਸ਼ ਕਰੋ ਜਦੋਂ ਵੀ ਆਪਣੀ ਐਪਲੀਕੇਸ਼ਨ ਤੁਸੀਂ ਲੌਂਚ ਕਰ ਦਿੱਤੀ ਹੈ ਜੀ, ਜੇ ਤੁਸੀਂ ਕੋਈ ਲੌਜਮੈਂਟ ਦੇ ਟਾਈਮ ਆਪਣੇ ਡਾਕੂਮੈਂਟ ਪੂਰਾ ਨਹੀਂ ਦੇ ਸਕੇ, ਤਾਂ ਡਿਊਰਿੰਗ ਪ੍ਰੋਸੈਸਿੰਗ ਆਲਰੇਡੀ ਬਿਫੋਰ ਕੇ ਕੇਸ ਅਫਸਰ ਮੰਗੇ, ਉਹ ਤੁਸੀਂ ਆਲਰੇਡੀ ਪਹਿਲਾਂ ਹੀ ਪ੍ਰੋਵਾਈਡ ਕਰਵਾ ਦਿਓ ਉਹਨਾਂ ਨੂੰ ਡਿਊਰਿੰਗ ਪ੍ਰੋਸੈਸਿੰਗ ਜੀ। ਹੁਣ ਜਿਹੜਾ ਤੁਹਾਡਾ ਕੁਐਸਚਨ ਸੀ ਭਾਜੀ ਵੀ S56 ਤੇ ਜਦੋਂ ਆ ਗਈ ਤਾਂ ਕੀ ਉਹ ਦੁਬਾਰਾ ਕਿਊ ਦੇ ਵਿੱਚ ਲੱਗ ਜਾਏਗੀ, ਏਦਾਂ ਨਹੀਂ ਹੁੰਦਾ ਭਾਜੀ, ਕੇਸ ਅਫਸਰ ਨੂੰ ਆਲਰੇਡੀ ਸਾਈਨ ਹੋਈ ਹੋਈ ਆ, ਕਿਉਂਕਿ ਕੇਸ ਅਫਸਰ ਕੋਲ ਬਹੁਤ ਜ਼ਿਆਦਾ ਫਾਈਲਸ ਹੁੰਦੀਆਂ ਨੇ, ਜਦੋਂ ਉਹਦੇ ਕੋਲ ਬਾਕੀ ਫਾਈਲਾਂ ਤੋਂ ਥੋੜਾ ਜਿਹਾ ਟਾਈਮ ਮਿਲੇਗਾ ਤਾਂ ਆਟੋਮੈਟਿਕਲੀ ਇਹ ਫਾਈਲ ਨੂੰ ਰਿਵਿਊ ਕਰ ਲੇਗਾ ਜੀ, ਕਿਉਂਕਿ ਕਿਤੇ ਨਾ ਕਿਤੇ ਨੰਬਰ ਆਲਰੇਡੀ ਕੇਸ ਅਫਸਰ ਕੋਲ ਗਿਆ ਹੋਇਆ ਜੀ ਉਸ ਫਾਈਲ ਦਾ।
0: ਠੀਕ ਹੋ ਗਿਆ, ਠੀਕ ਹੋ ਗਿਆ। ਆਈ ਹੋਪ ਤੁਹਾਨੂੰ ਤੁਹਾਡਾ ਰਿਪਲਾਈ ਮਿਲ ਗਿਆ ਹੋਏਗਾ ਜੀ। ਲਾਸਟ ਕੁਐਸਚਨ ਭਾਜੀ ਲੈਂਦੇ ਚੱਲਦੇ ਹੈਗੇ ਇੱਥੇ, ਮਾਈ JRPs ਇਨ ਸ਼ੈਫ ਇਜ਼ ਐਕਸਪਾਇਰਡ, ਵਾਟ ਆਰ ਦੀ ਅਦਰ ਆਪਸ਼ਨਸ ਡੂ ਆਈ ਹੈਵ?
1: ਭਾਜੀ ਜੋਬ ਰੈਡੀ ਜਿਹੜਾ ਬੇਸਿਕਲੀ ਹੁੰਦਾ ਜਦੋਂ ਬੱਚਾ ਪੜ੍ਹਾਈ ਕਰਦਾ ਆਸਟ੍ਰੇਲੀਆ ਵਿੱਚ ਕੋਈ ਵੀ ਟ੍ਰੇਡ ਸਟੱਡੀ, ਇਹ ਸ਼ੈਫ ਦੀ ਵੀ ਨਹੀਂ ਗੱਲ ਕਰਦੇ, ਮੈਂ ਸਾਰੇ ਟ੍ਰੇਡ ਓਕੂਪੇਸ਼ਨ ਦੀ ਹੀ ਗੱਲ ਕਰਦਾ ਜੀ, ਉਹ 1 ਸਾਲ ਤੋਂ ਜਾਂ 1.5 ਸਾਲ ਦਾ ਜਿਹੜਾ ਜੋਬ ਰੈਡੀ ਪ੍ਰੋਗਰਾਮ ਉਹ ਪੂਰਾ ਕਰਦਾ ਜੀ, ਜਦੋਂ ਉਹਦਾ ਫਾਈਨਲ ਸਰਟੀਫਿਕੇਟ ਆ ਜਾਂਦਾ ਉਹ 3 ਸਾਲ ਦੇ ਲਈ ਵੈਲਿਡ ਹੁੰਦਾ ਭਾਜੀ।
0: ਓਕੇ।
1: ਹੁਣ ਇਹਦੇ ਵਿੱਚ ਜਦੋਂ ਬੱਚੇ ਦਾ ਜੋਬ ਰੈਡੀ ਐਕਸਪਾਇਰ ਹੋ ਚੁੱਕਿਆ, ਯਾਨੀ ਕਿ ਇਹਨਾਂ ਨੇ 3 ਸਾਲ ਪਹਿਲਾਂ ਜੋਬ ਰੈਡੀ ਪ੍ਰੋਗਰਾਮ ਪੂਰਾ ਕੀਤਾ ਹੋਏਗਾ ਜੀ, ਹੁਣ ਇਹਨਾਂ ਕੋਲ 2 ਆਪਸ਼ਨ ਹੁੰਦੇ ਨੇ ਜੀ ਜੋਬ ਰੈਡੀ ਜੇ ਤੁਹਾਡਾ ਐਕਸਪਾਇਰ ਹੋ ਗਿਆ ਜੀ, ਜਾਂ ਤਾਂ ਜੇ ਤੁਹਾਡੇ ਕੋਲ 3 ਸਾਲ ਦਾ ਫੁੱਲ ਟਾਈਮ ਦਾ ਐਕਸਪੀਰੀਅੰਸ ਹੋਇਆ ਜੀ।
0: ਠੀਕ ਹੈ।
1: ਤਾਂ ਤੁਸੀਂ ਡਾਇਰੈਕਟਲੀ ਆਰਟੀਓ ਕੋਲ ਅਪਲਾਈ ਕਰਕੇ ਵਿਦ ਇਨ 2 ਜਾਂ 3 ਮੰਥਸ ਦੇ ਵਿੱਚ ਜਿਹੜਾ ਤੁਹਾਡੀ ਦੁਬਾਰਾ ਤੋਂ ਸਕਿੱਲ ਅਸੈਸਮੈਂਟ ਆ ਜਿਹੜੀ ਉਹ ਆ ਸਕਦੀ ਹੈ ਜੀ।
0: ਜੀ
1: ਜਾਂ ਇੱਕ ਦੂਜਾ ਆਪਸ਼ਨ ਵੀ ਹੈਗਾ ਭਾਜੀ, ਜੇ ਇਹਨਾਂ ਕੋਲ 3 ਸਾਲ ਦਾ ਐਕਸਪੀਰੀਅੰਸ ਨਹੀਂ ਹੈਗਾ ਜੀ, ਫਿਰ ਇਹਨਾਂ ਨੂੰ ਜੋਬ ਰੇਡੀਓ ਦੁਬਾਰਾ ਤੋਂ ਫਿਰਨਾ ਪਏਗਾ ਜੀ।
0: ਓਕੇ
1: ਹਾਂਜੀ, ਤਾਂ ਦੁਬਾਰਾ 1 ਜਾਂ 1.5 ਸਾਲ ਦਾ ਟਾਈਮ ਲੱਗੇਗਾ।
0: ਹਾਂਜੀ ਠੀਕ,
1: ਕਿਉਂਕਿ ਬਹੁਤ ਸਾਰੇ ਐਪਲੀਕੈਂਟ ਏਦਾਂ ਹੁੰਦੇ ਨੇ ਭਾਜੀ ਜਿਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ, ਜੋਬ ਰੈਡੀ ਪੂਰੀ ਕੀਤਾ, ਤੇ ਕਈ ਵਾਰੀ ਉਹਦੇ ਵਿੱਚ ਫੀਲਡ ਦੇ ਵਿੱਚ ਕੰਮ ਨਹੀਂ ਕਰਦੇ ਤੇ ਉਹ ਐਕਸਪੀਰੀਅੰਸ ਆਪਣਾ ਪੂਰਾ ਨਹੀਂ ਕਰ ਪਾਉਂਦੇ ਜੀ।
0: ਠੀਕ ਹੋ,
1: ਹਾਂਜੀ
0: ਚਲੋ, ਹੋਪਫੁਲੀ ਸਾਰੇ ਸਵਾਲਾਂ ਦੇ ਜਵਾਬ ਸਭ ਨੂੰ ਮਿਲ ਗਏ ਹੋਣ। ਪਰ ਥੈਂਕ ਯੂ ਸੋ ਮਚ ਯਾਦਵਿੰਦਰ ਭਾਜੀ, ਤੁਸੀਂ ਟਾਈਮ ਕੱਢਿਆ।
1: ਥੈਂਕ ਯੂ ਬਹੁਤ ਭਾਜੀ ਤੁਹਾਡਾ ਜੀ, ਤੇ ਨਾਲ ਦੀ ਨਾਲ ਵੀ ਹੋਰ ਆਪਾਂ ਐਂਡ ਕਰੀਏ ਜੀ। ਮੈਂ ਇੱਕ ਹੋਰ ਨਿਊਜ਼ ਆ ਜਿਹੜੀ ਉਹ ਡਿਪਾਰਟਮੈਂਟ ਨੇ ਅਨਾਊਂਸ ਕਰ ਦਿੱਤੀ ਸੀ 189 ਦੇ ਇਨਵੀਟੇਸ਼ਨ ਆਉਣ ਨੂੰ ਲੈ ਕੇ ਜੀ।
0: ਜੀ ਜੀ ਜੀ,
1: ਉਹ 30 ਸਤੰਬਰ ਤੱਕ ਡਿਪਾਰਟਮੈਂਟ ਜਿਹੜਾ 189 ਦਾ ਇਨਵੀਟੇਸ਼ਨ ਰਾਊਂਡ ਕਰ ਰਿਹਾ ਜੀ। ਤਾਂ ਜਿੰਨੇ ਵੀ ਆਪਣੇ ਲਿਸਨਰ ਨੇ ਜੀ, ਮੈਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ, ਜੇ ਤੁਸੀਂ ਕੋਈ ਵੀ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਆ, ਮੇਕ ਸ਼ੋਰ ਕਰੋ ਆਪਣੇ ਪੁਆਇੰਟਸ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰੋ, ਤਾਂ ਕਿ 30 ਸਤੰਬਰ ਦਾ ਜਿਹੜਾ ਇਨਵੀਟੇਸ਼ਨ ਰਾਊਂਡ ਹੋ ਰਿਹਾ ਜੀ, ਉਹਦੇ ਵਿੱਚ ਤੁਹਾਨੂੰ ਇਨਵਾਈਟ ਆ ਸਕੇ ਤੇ ਤੁਹਾਡੀ ਆਸਟ੍ਰੇਲੀਆ ਦੀ PR ਦਾ ਜਿਹੜਾ ਸੁਪਨਾ ਪੂਰਾ ਹੋ ਸਕੇ ਜੀ।
0: ਵਾਹ ਕੀ ਬਾਤਾਂ ਜੀ, 189 ਸਿੱਧੀਆਂ ਕਚੌਰੀਆਂ ਤੁਹਾਡੀ ਪਲੇਟ ਦੇ ਵਿੱਚ। ਸੋ ਤਿਆਰੀ ਰੱਖੋ ਜੀ ਆਪਣੀ, ਤੇ ਜਿੱਦਾਂ ਯਾਦਵਿੰਦਰ ਭਾਜੀ ਹੋਰਾਂ ਨੇ ਆਪਣੀਆਂ ਸਾਰੀਆਂ ਸਲਾਹਾਂ ਦਿੱਤੀਆਂ ਅਲੱਗ ਅਲੱਗ ਵੀਜ਼ਾ ਕੈਟਾਗਰੀਜ਼ ਨੂੰ ਲੈ ਕੇ, ਜੇ ਧਿਆਨ 'ਚ ਰੱਖੀਆਂ ਜਾਣ ਤਾਂ ਕਾਫੀ ਹੈਸਲ ਤੋਂ ਜਿਹੜਾ ਬਚਿਆ ਜਾ ਸਕਦਾ, ਕਈ ਵਾਰ ਆਪਣੇ ਧਿਆਨ ਦੇ ਵਿੱਚ ਨਹੀਂ ਰਹਿੰਦੀਆਂ। ਪਰ ਧੰਨਵਾਦ ਭਾਜੀ, ਬਹੁਤ ਸ਼ੁਕਰੀਆ ਜੀ ਇੱਕ ਵਾਰ ਫਿਰ ਤੋਂ।
1: ਥੈਂਕ ਯੂ ਭਾਜੀ, ਥੈਂਕ
0: ਯੂ। ਸੋ ਇਹ ਸੀ ਯਾਦਵਿੰਦਰ ਸਿੰਘ ਸਾਡੇ ਨਾਲ, ਬਾਂਸਲ ਇਮੀਗ੍ਰੇਸ਼ਨ ਮੈਲਬਨ ਤੋਂ ਜੁੜੇ ਹੋਏ। ਤੇ ਫਿਲਹਾਲ ਪ੍ਰੋਗਰਾਮ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
3: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਅਲਫਾ,
5: ਸਭ ਤੋਂ ਦਮਦਾਰ ਔਰ ਰੋਮਾਂਚਕ ਕਹਾਣੀ।
4: अल्फा प्रोग्राम उसका जुनून है।
5: शानदार एक्शन एंटरटेनर, 3 जुलाई को।
4: मैं जो बना रहा हूँ वो इतिहास है।
5: आलिया भट्ट, शर्वरी, अनिल कपूर और बॉबी देओल स्टारर।
6: शुरू करो अग्नि परीक्षा
5: 3 जुलाई को आपके नजदीकी सिनेमा घरों में। अल्फा,
4: अब इंडिया अल्फा से डरेगा।
7: वो वेट कर रहे तुम्हारा।
8: आई ऑस्ट्रेलिया, हाय मेलबर्न, मैं आपका माजन बोल रहा हूँ यानी कि मैडी, और आप सुन रहे हैं रेडियो हांजी 1674 AM।

0: ਹਾਂਜੀ ਹਾਂਜੀ
1: ਹਾਂਜੀ ਰੇਡੀਓ ਮਿਕਸਿੰਗ ਇਨ ਦ ਹਾਊਸ ਹਾਊਸ।

0: You are listening.
1: Radio Hanji, 1674 AM, 24/7 Indian Radio, Sydney ka apna Indian Radio Station. Radio
0: Hanji. Stay tuned.
2: ਭਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਜ਼ਰ ਲਿਸਨਰਸ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

बस रेंज रोवर 5G 5G 16 74 ये नहीं है 71 72 ये है 16 74 ये है 16 74 सुनते रहो 5G AM।

0: creation is now the ultimate power in the universe.
1: Radio Haji 1674.
2: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.